0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
2: ਦੱਸੋ
4: ਹਾਂਜੀ, ਮੈਂ ਮੋਨਿਕਾ ਔਰ ਆਪ ਮੁਝੇ ਸੁਣ ਰਹੇ ਹੈ ਰੇਡੀਓ ਹਾਂਜੀ 1674।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਸਤਿ ਅਕਾਲ ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
3: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ, ਤੰਗ ਕਰਦੀਆਂ ਮੈਨੂੰ ਦਿਲਦਾਰੀਆਂ, ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ, ਅਸੀਂ ਏਦਾਂ ਤੇਰਾ ਦੁੱਖ ਚੱਲਦੇ। ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਸਾਡੇ ਤੱਕ ਪਹੁੰਚਾਏ ਨੇ। ਸੋ ਕੀ ਪ੍ਰਤੀਕ ਦਾ ਧੰਨਵਾਦ।

0: ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਮੇਰਾ ਨਾਮ ਹੈ ਰਤਨ ਨੂਰਾ, ਉਹ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।
5: ਹਾਂਜੀ, ਮੈਂ ਤੁਹਾਡਾ ਆਪਣਾ ਗੈਰੀ ਸੰਧੂ, ਸੋ ਡਰਾਈਵਰ ਦਾ ਮੁੰਡਾ, ਪੈਂਟ ਰੁੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ, ਉੱਥੇ ਮੇਰੇ ਵਰਗਾ ਦੇਸੀ ਬਲੈਦਰ ਬੀਬੀ ਤੋਂ ਸਨੈਪਚੈਟ ID ਮੰਗਦਾ ਸੀ ਤੇ ਮੈਂ ਗਾਣਾ ਲੈ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ 3 ਅਗਸਤ ਦਾ ਮਹੀਨਾ ਅਤੇ ਸੋਮਵਾਰ ਦਾ ਦਿਨ ਅਤੇ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਪਾਂ ਉਸ ਹਿੱਸੇ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਆਪਾਂ ਤੁਹਾਨੂੰ ਵੀ ਨਾਲ ਸਾਂਝ ਪਾਉਂਦੇ ਹਾਂ ਅਤੇ ਤੁਸੀਂ ਵੀ ਨਾਲ ਜ਼ਰੂਰ ਸਾਂਝ ਪਾਉਣੀ ਆ, ਯਾਨੀ ਕਿ ਇਹ ਪ੍ਰੋਗਰਾਮ ਆਪਾਂ ਰਲ ਮਿਲ ਕੇ ਕਰਨਾ। ਰਲ ਮਿਲ ਕੇ ਕਰਨ ਦੇ ਲਈ 044-717-1674 0444-7171-6744 ਇਹ ਸਾਡਾ ਫੋਨ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਵੀ ਸਾਂਝਾਂ ਪਾ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੁਸੀਂ ਇਸੇ ਨੰਬਰ ਦੇ ਉੱਤੇ ਵਟਸਐਪ ਕਰ ਲਿਓ। ਅਤੇ ਆਪਾਂ ਫਿਲਹਾਲ ਥੋੜ੍ਹਾ ਜਿਹਾ ਸਮਾਂ ਤੁਹਾਡੇ ਕੋਲ ਲਵਾਂਗੇ ਅਤੇ ਵਿਸ਼ਾ ਦੱਸਾਂਗੇ ਕੁਛ ਹੋਰ ਸੋਮਵਾਰ ਦੇ ਦਿਨ ਦੀਆਂ ਕੁਛ ਗੱਲਾਂ ਬਾਤਾਂ, ਅਤੇ ਫਿਰ ਤੁਸੀਂ ਵੀ ਸ਼ਮੂਲੀਅਤ ਪਾਉਣੀ ਸ਼ੁਰੂ ਕਰਿਓ। ਫਿਲਹਾਲ ਮੈਂ ਆਪਣੇ ਸਾਥੀ ਸੱਜਣਾਂ ਨੂੰ ਨਾਲ ਇੰਟਰੋਡਿਊਸ ਕਰਦੇ ਹਾਂ ਅਤੇ ਅੱਜ ਮੇਰੇ ਨਾਲ ਨੇ ਯਸ਼ਪ੍ਰੀਤ।
1: ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ। ਹਾਂਜੀ ਬਿਲਕੁਲ, ਇੱਕ ਤਾਂ ਹੈ ਕਿ ਜਿਹੜਾ ਤੁਸੀਂ ਗਾਣਾ ਲਾਇਆ ਨਾ, ਕਹਿ ਲਓ ਸੋਨੇ ਤੇ ਸੁਹਾਗਾ, ਤੇ ਇਹਦੇ ਨਾਲ ਤੇ ਮੈਂ ਕਹਿੰਦੀ ਹਾਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਬੁਝਾਰਤ 'ਚ ਅਸੀਂ ਹਿੰਟ ਮੰਗਦੇ ਹਾਂ ਨਾ ਬੱਚਿਆਂ ਤੋਂ, ਤੇ ਇਹ ਤੁਹਾਡੇ ਲਈ ਇੱਕ ਸਟਾਰਟਿੰਗ 'ਚ ਹੀ ਤੁਹਾਨੂੰ ਹਿੰਟ ਹੋ ਗਈ ਹੈ ਕਿ ਮੈਨੂੰ ਮੇਰੇ ਯਾਰ ਮੋੜ ਦਿਓ, ਮਤਲਬ ਤੁਸੀਂ ਆਪਣੇ ਅੱਜ ਦੋਸਤਾਂ ਨੂੰ ਯਾਦ ਕਰਨਾ, ਠੀਕ ਹੈ? ਅਤੇ ਦੋਸਤਾਂ ਦੀ ਕੀ ਗੱਲ ਕਰੀਏ, ਦੋਸਤ ਭਾਵੇਂ ਸਕੂਲ ਦੀ ਬੈਂਚ 'ਤੇ ਬੈਠੇ ਹੋਏ ਅਤੇ ਲੇਖ ਕੇ ਆਪਣਾ ਫੇਵਰੇਟ ਲੰਚ ਬੋਕਸ ਸ਼ੇਅਰ ਕਰਨ ਤੋਂ, ਜਾਂ ਫਿਰ ਇੱਕ ਲੰਬੀ ਛੁੱਟੀ ਦੇ ਬਾਅਦ ਜਿਹੜੇ ਮਿਲਣ ਦਾ ਕਰੇਜ਼ ਹੁੰਦਾ ਸੀ, ਉਹ ਵੀ ਦੋਸਤ ਸੀਗੇ। ਅਤੇ ਕੁਛ ਦੋਸਤ ਉਹ ਜਿਨ੍ਹਾਂ ਦੇ ਨਾਲ ਗੁਜ਼ਾਰੇ ਹੋਏ ਹੋਸਟਲ ਦੇ ਉਹ ਦਿਨ, ਜਦੋਂ ਭਾਵੇਂ ਕਾਲਜ ਜਾਣ ਲਈ ਰੈਡੀ ਹੋਣਾ ਹੋਏ, ਜਾਂ ਮੈਸ ਦੀ ਚਾਹ ਪੀਣੀ ਹੋਏ, ਜਾਂ ਇਕੱਠੇ ਲੇਟ ਨਾਈਟ ਗੋਸਿਪ ਕਰਦੇ ਕਰਦੇ ਮਿਡ ਨਾਈਟ ਮੈਗੀ ਬਣਾਉਣੀ ਹੋਏ, ਅਤੇ ਜਿਹਦੇ ਨਾਲ ਅੱਜ ਗੱਲਬਾਤ ਵੀ ਨਹੀਂ ਹੁੰਦੀ, ਟੱਚ 'ਚ ਹੈ ਉਹ ਵੀ ਫੇਸਬੁੱਕ 'ਤੇ, ਪਰ ਖੈਰ ਉਹ ਆਪਣੀ ਜ਼ਿੰਦਗੀ 'ਚ ਬਿਜ਼ੀ ਨੇ ਅਤੇ ਆਪਾਂ ਆਪਣੀ ਜ਼ਿੰਦਗੀ 'ਚ ਬਿਜ਼ੀ ਹਾਂ। ਅਤੇ ਕੁਛ ਉਹ ਦੋਸਤ ਜੋ ਅਸਲ 'ਚ ਤਾਂ ਤੁਹਾਡੇ ਵਰਕ ਕਲੀਗ ਸੀ, ਬਟ ਕਿੱਦਾਂ ਕਹਿ ਲਓ ਕਲੋਜ਼ ਫਰੈਂਡਸ ਬਣ ਗਏ, ਅਤੇ ਜਿਨ੍ਹਾਂ ਦੇ ਨਾਲ ਨਾ ਸਿਰਫ ਤੁਸੀਂ ਕੰਮ ਕਰਦੇ ਹੋ ਬਲਕਿ ਤੁਸੀਂ ਆਪਣਾ ਸਟ੍ਰੈਸ ਵੀ ਰਿਲੀਜ਼ ਕਰਦੇ ਹੋ, ਅਤੇ ਕਈ ਵਾਰ ਤਾਂ ਤੁਸੀਂ ਪ੍ਰੋਫੈਸ਼ਨਲ ਅਤੇ ਪਰਸਨਲ ਗਾਈਡੈਂਸ ਵੀ ਲੈਂਦੇ ਹੋ। ਜਾਂ ਫਿਰ ਉਹ ਦੋਸਤ ਜਿਹੜੇ ਹੁਣ ਉਮਰ ਦੇ ਉਸ ਪੜਾਵ 'ਚ ਆਪਾਂ ਆ ਚੁੱਕੇ ਹਾਂ ਕਿ ਜਿੱਥੇ ਤੁਸੀਂ ਉਹਨਾਂ ਦੋਸਤਾਂ ਨੂੰ ਮਿਲਿਓ ਆਪਣੇ ਬੱਚਿਆਂ ਦੇ ਰਾਹੀਂ, ਕਿਉਂਕਿ ਉਹ ਬੱਚਿਆਂ ਤੁਹਾਡੇ ਬੱਚਿਆਂ ਦੇ ਅਤੇ ਉਹਨਾਂ ਦੇ ਬੱਚੇ ਫਰੈਂਡਸ ਨੇ, ਅਤੇ ਉਹਨਾਂ ਦੇ ਥਰੂ ਤੁਸੀਂ ਫਰੈਂਡ ਬਣੇ, ਅਤੇ ਕਿਸ ਹਿਸਾਬ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਬਹੁਤ ਕਲੋਜ਼ ਫਰੈਂਡਸ ਬਣ ਗਏ। ਅਤੇ ਹੁਣ ਗੱਲ ਕਰਦੇ ਹਾਂ ਉਹਨਾਂ ਦੋਸਤਾਂ ਦੀ ਜੋ ਸਪੈਸ਼ਲੀ ਆਪਾਂ ਬਾਹਰ ਵਾਲੇ ਲਈ ਇਹ ਵਾਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਦੋਸਤ ਜਿਨ੍ਹਾਂ ਨੂੰ ਭਾਵੇਂ ਰਾਤ ਦੇ ਕਿੰਨੇ ਵੀ ਵਜੇ ਹੋਣ ਤੁਸੀਂ ਕਾਲ ਲਾ ਸਕਦੇ ਹੋ, ਆਪਣੇ ਲੋਅਰ ਅਤੇ ਪਜਾਮੇ ਜਾਂ ਫਿਰ ਚੱਪਲਾਂ ਦੇ ਵਿੱਚ ਉਹਨਾਂ ਦੇ ਘਰ ਜਾ ਸਕਦੇ ਹੋ, ਜਾਂ ਬਿਨਾਂ ਕਿਸੇ ਕਹਿ ਲਓ ਕੋਈ ਵੀ ਫੋਰਮੈਲਿਟੀ ਦੇ ਬਿਨਾਂ ਉਹਨਾਂ ਦੇ ਉਹਨਾਂ ਨੂੰ ਮਿਲ ਸਕਦੇ ਹੋ, ਅਤੇ ਇੱਦਾਂ ਦੇ ਦੋਸਤ। ਅਤੇ ਅੱਜ ਆਪਾਂ ਇਹੀ ਦੋਸਤਾਂ ਦੇ ਬਾਰੇ ਗੱਲ ਕਰਾਂਗੇ, ਅਤੇ ਗੱਲ ਆਹੀ ਹੋਣੀ ਹੈ ਦੋਸਤੀ ਤੋਂ ਰਿਲੇਟਡ, ਕਿਉਂਕਿ ਕੱਲ੍ਹ ਨਿਕਲਿਆ ਫਰੈਂਡਸ਼ਿਪ ਡੇ, ਅਗਸਤ ਦੇ ਪਹਿਲੇ ਸੰਡੇ ਦੇ ਵਿੱਚ ਹੁੰਦਾ ਫਰੈਂਡਸ਼ਿਪ ਡੇ, ਅਤੇ ਅੱਜ ਆਪਾਂ ਗੱਲ ਕਰਾਂਗੇ ਫਰੈਂਡਸ਼ਿਪ ਦੇ ਬਾਰੇ। ਅਤੇ ਅਸਲ ਜ਼ਿੰਦਗੀ 'ਚ ਦੇਖਿਆ ਜਾਏ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਵਿੱਚ ਆਪਾਂ ਨੂੰ ਲੱਗਦਾ ਹੁਣ ਵਿੱਚੇ ਜਦੋਂ ਇਹ ਚੀਜ਼ ਹੋਈ ਸੀ ਕਿ ਤੁਸੀਂ ਫੇਸਬੁੱਕ 'ਤੇ ਸਿਰਫ 5,000 ਫਰੈਂਡਸ ਰੱਖ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ, ਅਤੇ ਸਾਰਿਆਂ ਨੂੰ ਮੈਨੂੰ ਲੱਗਦਾ ਟੈਨਸ਼ਨ ਹੋ ਗਈ ਹੋਣੀ ਕਿਹਨੂੰ ਘਟਾਈਏ ਕਿਹਨੂੰ ਵਧਾਈਏ, ਪਰ ਅਸਲ ਜ਼ਿੰਦਗੀ 'ਚ ਕੀ ਉਹ 5,000 ਤੁਹਾਡੇ ਰੀਅਲ 'ਚ ਫਰੈਂਡਸ ਨੇ, ਕੀ ਤੁਸੀਂ ਇਹ ਸਾਰੇ ਜਿਹੜੇ ਵੀ ਫੈਕਟਰਸ ਮੈਂ ਰੱਖੇ ਨੇ ਉਹਨਾਂ ਦੇ ਵਿੱਚ ਕਿੱਥੇ ਉਹਨਾਂ ਨੂੰ ਢਾਲ ਸਕਦੇ ਹੋ, ਜਾਂ ਫਿਰ ਜਸਟ ਰੀਅਲ ਵਰਸਸ ਰੀਲ ਹੈ।
0: ਹਾਂ, ਅੱਜ ਕੱਲ੍ਹ ਵੇਖੋ ਦੋ ਸੈਗਮੈਂਟ ਵੰਡੇ ਗਏ ਨਾ, ਅੱਜ ਕੱਲ੍ਹ ਇੱਕ ਔਨਲਾਈਨ ਦੀ ਸਾਡੀ ਯਾਰੀ ਆ ਅਤੇ ਇੱਕ ਸਾਡੀ ਔਫਲਾਈਨ ਦੀ ਯਾਰੀ ਆ, ਅਤੇ ਹਾਂ ਇਹ ਦੋਵੇਂ ਚੀਜ਼ਾਂ ਮਿਕਸ ਹੋ ਸਕਦੀਆਂ ਨੇ। ਕਈ ਵਾਰੀ ਔਫਲਾਈਨ ਤੋਂ ਔਨਲਾਈਨ ਗਈ ਹੁੰਦੀ ਹੈ, ਕਈ ਵਾਰੀ ਔਨਲਾਈਨ ਤੋਂ ਔਫਲਾਈਨ ਆਈ ਹੁੰਦੀ ਹੈ, ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਸੇਮ ਹੀ ਬੰਦੇ ਹੁੰਦੇ ਆ ਉੱਥੇ ਵੀ ਅਤੇ ਇੱਥੇ ਵੀ, ਪਰ ਫਿਰ ਵੀ ਬੜਾ ਫਰਕ ਹੈ। ਅੱਜ ਕੱਲ੍ਹ ਜਿਹੜਾ ਜ਼ਿਆਦਾਤਰ ਚਰਚੇ ਇਸ ਚੀਜ਼ ਦੇ ਕੀਤੇ ਜਾਂਦੇ ਨੇ ਕਿ ਜਿਹੜੀ ਸਾਡੀ ਔਨਲਾਈਨ ਯਾਰੀ ਆ ਉਹ ਬਹੁਤ ਹੀ ਵਿਖਾਵੇ ਵਾਲੀ ਆ, ਅਤੇ ਰੀਅਲ ਲਾਈਫ ਦੇ ਵਿੱਚ ਕਿਉਂਕਿ ਸਾਡੀ ਲਾਈਫ ਕੁਛ ਹੋਰ ਹੁੰਦੀ ਆ, ਆਪਾਂ ਹਰ ਇੱਕ ਚੀਜ਼ ਜੋ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਜੈਂਟ ਕਰਦੇ ਹਾਂ ਜਾਂ ਆਪਾਂ ਆਪਣੇ ਆਪ ਨੂੰ ਜੋ ਉੱਥੇ ਵਿਖਾਉਣਾ ਚਾਹੁੰਦੇ ਹਾਂ ਜਾਂ ਅਗਲਾ ਜੋ ਵਿਖਾਉਂਦਾ ਵਾ ਉਹ ਕੁਛ ਹੋਰ ਹੁੰਦਾ ਵਾ, ਪਰ ਰੀਅਲ ਲਾਈਫ ਦੇ ਵਿੱਚ ਜਦੋਂ ਆਪਾਂ ਕਿਸੇ ਨਾਲ ਮਿਲਦੇ ਹਾਂ, ਕਿਸੇ ਦੇ ਨਾਲ ਵਿਚਰਦੇ ਹਾਂ ਜਾਂ ਕਿਸੇ ਦੇ ਘਰ ਜਾਂਦੇ ਹਾਂ, ਕਿਸੇ ਨਾਲ ਟਾਈਮ ਸਪੈਂਡ ਕਰਦੇ ਹਾਂ, ਅਤੇ ਉਹ ਚੀਜ਼ ਇੱਕ ਅਲੱਗ ਹੁੰਦੀ ਆ। ਸੋ ਦੂਰੋਂ ਦੂਰੋਂ ਕਿਸੇ ਦੇ ਬਾਰੇ ਕੁਛ ਸੁਣਿਆ ਹੋਵੇ ਉਹ ਬਿਲਕੁਲ ਹੀ ਵੱਖਰੀ ਚੀਜ਼ ਹੁੰਦੀ ਆ, ਉਹ ਹੁੰਦਾ ਕਿਸੇ ਦੇ ਮੂੰਹੋਂ ਸੁਣਿਆ, ਫਿਰ ਇਹ ਹੁੰਦਾ ਵਾ ਵੀ ਕਿਸੇ ਦੇ ਮੂੰਹੋਂ ਹੀ ਕਿਸੇ ਬਾਰੇ ਸੁਣਿਆ, ਹੈ ਨਾ, ਅਤੇ ਉਹ ਚੀਜ਼ ਦੇ ਵਿੱਚ ਵੀ ਅੱਗੇ ਵੱਖਰੇਵਾਂ ਪੈ ਜਾਂਦਾ ਵੀ ਆਪਾਂ ਇੱਕ ਹੁੰਦਾ ਕਿ ਵਨ ਔਨ ਵਨ ਤੁਸੀਂ ਕਿਸੇ ਦੇ ਨਾਲ ਗੱਲ ਕੀਤੀ ਹੈ
1: ਜੀ,
0: ਭਾਵੇਂ ਯਾਰੀ ਦੋਸਤੀ ਦੇ ਵਿੱਚ ਤੁਸੀਂ ਮੰਨ ਲਓ ਜੇ ਯਾਰ ਦੋਸਤ ਨਾਲ ਕੀਤੀ ਹੈ, ਅਤੇ ਉਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਚੱਲ ਜਾਂਦੀ ਹੈ, ਔਨਲਾਈਨ ਚੱਲ ਜਾਂਦੀ ਹੈ, ਅਤੇ ਉਹ ਫਿਰ ਇੱਕ ਬੰਦੇ ਤੱਕ ਸੀਮਤ ਨਹੀਂ ਹੁੰਦੀ,
1: ਸੋਸ਼ਲ ਹੋ ਜਾਂਦੀ ਹੈ,
0: ਹਾਂ ਫਿਰ ਉਹ ਸੋਸ਼ਲ ਹੋ ਜਾਂਦੀ ਹੈ, ਫਿਰ ਉਹ ਪਬਲਿਕ ਹੋ ਜਾਂਦੀ ਹੈ, ਫਿਰ ਤੁਸੀਂ ਮਤਲਬ ਇੱਕ ਬੰਦੇ ਦੇ ਨਾਲ ਨਹੀਂ ਤੁਸੀਂ ਗੱਲ ਕਰ ਰਹੇ ਹੁੰਦੇ, ਫਿਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਡੀ ਉਹ ਗੱਲ ਸਾਂਝੀ ਹੋ ਚੁੱਕੀ ਹੁੰਦੀ ਹੈ। ਕਮਾਲ ਦੀ ਗੱਲ ਇਹ ਆ ਵੀ ਤੁਸੀਂ ਜ਼ਿਆਦਾਤਰ ਇਹ ਮੰਨਿਆ ਜਾਂਦਾ ਕਿ ਜਾਂ ਫਿਰ ਆਪਾਂ ਵੀ ਇਹ ਚੀਜ਼ ਫੀਲ ਕਰਦੇ ਹੋਵਾਂਗੇ ਕਿ ਜਦੋਂ ਤੁਸੀਂ ਈਵਨ ਪਬਲਿਕਲੀ ਵੀ ਕੁਛ ਸ਼ੇਅਰ ਕਰਦੇ ਹੋ, ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਨੂੰ ਲੈ ਕੇ, ਕਿਸੇ ਰਿਸ਼ਤੇਦਾਰੀ ਨੂੰ, ਕਿਸੇ ਸਾਂਝ ਨੂੰ ਲੈ ਕੇ, ਤਾਂ ਉਹਦੇ ਵਿੱਚ ਤੁਹਾਡੇ ਫੋਕਸ ਦੇ ਵਿੱਚ, ਤੁਹਾਡੇ ਚੇਤੇ ਦੇ ਵਿੱਚ ਤੁਸੀਂ ਮਤਲਬ ਇੱਦਾਂ ਰਿਐਕਟ ਕਰਦੇ ਹੋ ਜਿੱਦਾਂ ਇੱਕ ਟਾਈਮ ਦੇ ਲਈ ਤੁਹਾਨੂੰ ਭੁੱਲ ਚੁੱਕਾ ਹੁੰਦਾ ਕਿ ਤੁਸੀਂ ਬਾਕੀ ਵੀ ਸਾਰੇ ਜਿਹੜੇ ਨੇ ਵੇਖ ਰਹੇ ਨੇ। ਸੋ ਉਹ ਜਿਹੜਾ ਤੁਹਾਡਾ ਮੈਸੇਜ ਆ ਉਹ ਬਹੁਤੀ ਯਾਰੀ ਫੋਕਸ ਇੱਕੇ ਬੰਦੇ ਲਈ ਹੁੰਦਾ ਵਾ
1: ਜੀ। ਉਹ ਹਾਲਾਂਕਿ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਤੇ ਇਹ ਪਬਲਿਕ ਹੈ।
0: ਹਾਂ, ਬਹੁਤ ਵਾਰੀ ਬੜੇ ਲੋਕ ਇਹ ਚੀਜ਼ ਕਰ ਜਾਂਦੇ ਆ
1: ਤੇ
0: ਉਹਨਾਂ ਨੂੰ ਬਾਅਦ ਵਿੱਚ ਇਹ ਚੀਜ਼ ਰਿਲਾਈਜ਼ ਹੁੰਦੀ ਹੈ ਜਾਂ ਬੜਿਆਂ ਨੂੰ ਕੋਈ ਉਹ ਚੀਜ਼ ਰਿਲਾਈਜ਼ ਕਰਵਾਉਂਦਾ ਜਾਂ ਬਾਹਰੋਂ ਬਾਕੀ ਤੇ ਬੈਠੇ ਆਪਾਂ ਵੇਖ ਰਹੇ ਹੁੰਦੇ ਹਾਂ ਵੀ ਹਾਂਜੀ ਆਹ ਚੀਜ਼ ਜਿਹੜੀ ਆ ਇਹ, ਜਾਂ ਫਿਰ ਬਹੁਤ ਸਾਰੇ ਲੋਕ ਜਦੋਂ ਕੋਈ ਇੱਕ ਜਣਾ ਕੋਈ ਬਲੈਂਕ ਖੇਡ ਦਿੰਦਾ ਚਾਲ ਤੇ ਬੜੇ ਸਾਰੇ ਲੋਕ ਉਹਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਡੀਕੋਡ ਕਰਕੇ ਵੇਖ ਰਹੇ ਹੁੰਦੇ ਆ ਸ਼ਾਇਦ ਮੇਰੇ ਲਈ ਪਾਤਾ, ਸ਼ਾਇਦ ਮੇਰੇ ਲਈ ਪਾਤਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਔਨਲਾਈਨ ਹੁੰਦੀਆਂ ਨੇ, ਇਹ ਸਾਰੀਆਂ ਫ੍ਰਿਕਸ਼ਨਸ ਜਾਂ ਇਹ ਸਾਰੀਆਂ ਡਾਊਟ ਜਿਹੜੀਆਂ ਨੇ ਔਨਲਾਈਨ ਹੁੰਦੀਆਂ ਨੇ ਕਿਉਂਕਿ ਉੱਥੇ ਤੁਸੀਂ ਇੱਕ ਬੰਦੇ ਦੇ ਨਾਲ ਵਨ ਔਨ ਵਨ ਨਹੀਂ ਡੀਲ ਕਰ ਰਹੇ ਹੁੰਦੇ। ਹਾਂ, ਉਹ ਅਗਲਾ ਚੈਪਟਰ ਆ ਜਾਂਦਾ ਵੀ ਜਦੋਂ ਤੁਸੀਂ ਪਰਸਨਲ ਮੈਸੇਜ ਕਿਸੇ ਨੂੰ ਕਰਦੇ ਹੋ, ਅਤੇ ਪਰਸਨਲ ਮੈਸੇਜ ਜਦੋਂ ਤੁਸੀਂ ਕੀਤਾ ਫੋਰ ਐਗਜ਼ਾਮਪਲ, ਅਤੇ ਉਹਦੇ ਵਿੱਚ ਮੈਂ ਮੰਨਦਾ ਵਾਂ ਕਿ ਉਹ ਤਾਂ ਫਿਰ ਚਾਹੇ ਤੁਸੀਂ ਵਟਸਐਪ ਕਰਤਾ, ਚਾਹੇ ਤੁਸੀਂ SMS ਕਰਤਾ, ਚਾਹੇ ਕੁਛ ਵੀ ਕਰਤਾ, ਚਾਹੇ ਸੋਸ਼ਲ ਮੀਡੀਆ 'ਤੇ ਕਰਤਾ, ਜਦੋਂ ਪਰਸਨਲੀ ਕਰਤਾ ਫਿਰ ਉਹ ਔਨਲਾਈਨ ਉਸ ਪਲੇਟਫਾਰਮ ਤੋਂ, ਅਤੇ ਫਿਰ ਉਹ ਵੱਖਰੀ ਇੱਕ ਚੀਜ਼ ਹੋ ਗਈ, ਹੈ ਨਾ। ਸੋ ਫਿਰ ਵਨ ਔਨ ਵਨ ਹੋ ਗਿਆ। ਸੋ ਅੱਜ ਕੱਲ੍ਹ ਦੀ ਜਿਹੜੀ ਯਾਰੀ ਦੋਸਤੀ ਔਨਲਾਈਨ ਔਫਲਾਈਨ, ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਕੀ ਫਰਕ ਤੁਹਾਨੂੰ ਲੱਗਦਾ ਵਾ, ਕੀ ਫਾਇਦੇ ਕੀ ਨੁਕਸਾਨ, ਅਤੇ ਨਾਲ ਦੀ ਨਾਲ ਤੁਸੀਂ ਇਹ ਵੀ ਸਾਨੂੰ ਦੱਸਿਓ ਕਿ ਸਭ ਤੋਂ ਜ਼ਰੂਰੀ ਤੁਸੀਂ ਕੀ ਮੰਨਦੇ ਹੋ ਵੀ ਇੱਕ ਯਾਰ ਦੋਸਤ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕਰਦਾ ਵਾ, ਜਾਂ ਕਿਹੜੀ ਚੀਜ਼ ਦੇ ਵਿੱਚ ਹੈਲਪ ਕਰ ਸਕਦਾ ਵਾ, ਜਾਂ ਫਿਰ ਕਿਸੇ ਯਾਰ ਦੋਸਤ ਨੂੰ ਜੇ ਲੋੜ ਹੈ ਆਪਾਂ ਪੈਸੇ ਪੂਸੇ ਤੋਂ ਪਰੇ ਹੋ ਕੇ ਜੇ ਗੱਲ ਕਰੀਏ, ਤੁਹਾਨੂੰ ਦਿਮਾਗੀ ਤੌਰ ਦੇ ਉੱਤੇ ਕਈ ਵਾਰੀ ਮੈਂਟਲੀ ਤੁਹਾਡੀ ਮੈਂਟਲ ਹੈਲਥ ਦੇ ਕਰਕੇ ਤੁਹਾਨੂੰ ਜਿਹੜੀ ਇੱਕ ਲੋੜ ਹੁੰਦੀ ਹੈ ਇੱਕ ਸਪੋਰਟ ਦੀ, ਉਹ ਕਿਹੜੇ ਤਰੀਕੇ ਦੇ ਨਾਲ ਤੁਸੀਂ ਦਿੰਦੇ ਹੋ ਜਾਂ ਦੇ ਸਕਦੇ ਹੋ, ਜਾਂ ਤੁਹਾਡੇ ਯਾਰ ਦੋਸਤ ਕਿਸੇ ਨੇ ਤੁਹਾਨੂੰ ਦਿੱਤੀ, ਜਾਂ ਕਿਹੜੇ ਤਰੀਕੇ ਦੇ ਨਾਲ ਸਾਨੂੰ ਦੇਣੀ ਚਾਹੀਦੀ ਹੈ। ਸੋ ਆਪਾਂ ਇੱਕ ਦੂਸਰੇ ਦੀ ਯਾਰੀ ਦੋਸਤੀ ਦੇ ਵਿੱਚ ਮਦਦ ਆਪਾਂ ਕਿੱਦਾਂ ਕਰਦੇ ਹਾਂ, ਸੋ ਬੇਸਿਕਲੀ ਆਪਾਂ ਅੱਜ ਇਹਨਾਂ ਟੋਪਿਕਸ 'ਤੇ, ਇਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਤੁਹਾਡੀਆਂ ਵੀ ਸਾਂਝਾ ਲਵਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਆਲੇ ਦੁਆਲੇ ਦਾ ਉਹ ਵੀ ਅੱਜ ਆਪਾਂ ਸ਼ਾਮਿਲ ਕਰਾਂਗੇ। ਅਤੇ ਜਿੱਦਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਇਸੇ ਵਿਸ਼ੇ ਦੇ ਨਾਲ, ਕੁਛ ਰਲਦੀ ਮਿਲਦੀ ਜੀ ਆਪਾਂ ਗੱਲ ਕੀਤੀ ਸੀ ਪਿਛਲੇ ਹਫ਼ਤੇ, ਆਪਾਂ ਪਿਛਲੇ ਹਫ਼ਤੇ ਯਾਸ਼ੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਆਪਣਾ ਯਾਰੀ ਦੋਸਤੀ ਆ ਉਹ ਜਿੰਨੀ ਆਪਾਂ ਸਕੂਲ ਕਾਲਜ ਦੇ ਟਾਈਮ ਗੂੜੀਆਂ ਯਾਰੀਆਂ ਪਾ ਲੈਂਦੇ ਹਾਂ, ਬਾਅਦ 'ਚ ਕਿਉਂ ਨਹੀਂ ਪੈਂਦੀਆਂ, ਬਾਅਦ 'ਚ ਓਨੀਆਂ ਗਾੜੀਆਂ ਕਿਉਂ ਨਹੀਂ ਪੈਂਦੀਆਂ। ਸੋ ਉਸ ਵਿਸ਼ੇ ਤੋਂ ਅੱਜ ਆਪਾਂ ਉਸੇ ਦਾ ਕਹਿ ਲਓ ਵੀ ਐਕਸਟੈਂਡਿਡ ਵਰਜ਼ਨ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਕਿ ਯਾਰੀ ਦੋਸਤੀ ਸਾਡੇ ਕੰਮ ਕਿੱਦਾਂ ਆਉਂਦੀ, ਆਪਾਂ ਇੱਕ ਦੂਸਰੇ ਦੀ ਮਦਦ ਕਿੱਦਾਂ ਕਰ ਸਕਦੇ ਹਾਂ। ਪੈਸੇ ਨੂੰ ਫਿਲਹਾਲ ਇੱਕ ਪਾਸੇ ਰੱਖ ਦਿਓ ਕਿ ਹਾਂ ਬੰਦਾ ਬੰਦੇ ਦੇ ਤਾਂ ਕੰਮ ਆਉਂਦਾ ਹੀ ਆਉਂਦਾ ਵਾ, ਉਹਦੇ ਵਿੱਚ ਯਾਰ ਦੋਸਤ ਕਿੱਦਾਂ ਕੰਮ ਆਉਂਦਾ ਵਾ, ਸਪੈਸ਼ਲੀ ਜਦੋਂ ਤੁਹਾਨੂੰ ਮੈਂਟਲੀ ਤੁਸੀਂ ਡਰੇਨ ਫੀਲ ਕਰਦੇ ਹੋ, ਜਦੋਂ ਤੁਸੀਂ ਤੁਹਾਨੂੰ ਲੱਗਦਾ ਵਾ ਵੀ ਨਹੀਂ ਤੁਹਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਤੁਸੀਂ ਹਨੇਰੇ 'ਚ ਹੋ ਤੁਸੀਂ। ਸੋ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ, ਜਾਂ ਜਦੋਂ ਉਹ ਕਹਿੰਦੇ ਨੇ ਵੀ ਐਵੇਂ ਐਨਰਜੀ ਜੀ ਤੁਹਾਡੀ
1: ਡਾਊਨ ਜੀ ਹੋਈ ਕਰਦੀ ਹੈ,
0: ਹਾਂ, ਸੋ ਉਸ ਲਿਹਾਜ਼ ਦੇ ਨਾਲ ਕਿੱਦਾਂ ਯਾਰੀ ਦੋਸਤੀ ਸਾਡੀ ਮਦਦ ਕਰਦੀ ਹੈ, ਜਾਂ ਆਪਾਂ ਕਿੱਦਾਂ ਕਿਸੇ ਦੀ ਮਦਦ ਕਰਦੇ ਹਾਂ, ਪਲੱਸ ਔਨਲਾਈਨ ਵਰਸਿਜ਼ ਆਫਲਾਈਨ।
1: ਬਿਲਕੁਲ, ਮੈਨੂੰ ਇੱਦਾਂ ਲੱਗਦਾ ਕਿ ਦੋਸਤੀ ਕਿੱਦਾਂ ਦੀ ਚੀਜ਼ ਹੈ ਜਿਸ 'ਚ ਕੋਈ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹਾ ਰਿਸ਼ਤਾ ਜਿਸ 'ਚ ਕੋਈ ਕਹਿ ਲਓ ਖੂਨ ਦਾ ਰਿਸ਼ਤਾ ਨਹੀਂ ਹੈ, ਨਾ ਕੋਈ ਇੱਦਾਂ ਦੀ ਕੋਈ ਜ਼ਿੰਮੇਵਾਰੀ ਜਾਂ ਬਾਉਂਡੇਸ਼ਨ ਹੈ, ਬਟ ਸਟਿਲ ਇੱਕ ਇੰਨੀ ਤਵੱਜੋ ਰੱਖਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਦੋਸਤੀ ਦੀ ਖੱਲਾ ਸ਼ੇਰੀ ਤੁਹਾਨੂੰ ਪੰਪ ਕਰ ਦਿੰਦੀ ਹੈ। ਕਈ ਵਾਰੀ ਇੱਕ ਤੁਹਾਨੂੰ ਇੱਕ ਕਹਿ ਦੇਣਾ ਯਾਰ ਮੈਂ ਹੈਗਾ, ਉਹੀ ਚੀਜ਼ ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਹੁਣ ਤਾਂ ਮੇਰੇ ਤੋਂ ਹੋ ਹੀ ਜਾਣਾ, ਅਤੇ ਉਹ ਚੀਜ਼ ਸਪੈਸ਼ਲੀ ਜਦੋਂ ਆਪਾਂ ਬਾਹਰ ਰਹਿੰਦੇ ਹਾਂ, ਪਰਿਵਾਰ ਤੋਂ ਦੂਰ, ਘਰਦਿਆਂ ਤੋਂ ਦੂਰ ਰਹਿੰਦੇ ਹਾਂ, ਆਪਾਂ ਇੱਕ ਨਵੀਂ ਜ਼ਿੰਦਗੀ ਸਟਾਰਟ ਕੀਤੀ ਹੈ ਬਾਹਰ ਇੰਡੀਆ ਤੋਂ ਜਾ ਕੇ, ਤੇ ਉਹਨਾਂ ਲੋਕਾਂ ਲਈ ਤੇ ਫਰੈਂਡਸ ਹੀ ਸਾਰਾ ਕੁਛ ਹੈ, ਕਿਉਂਕਿ ਇੱਕ ਹੁਣ ਇੱਕ ਸਰਟਨ ਏਜ ਦੇ ਬਾਅਦ ਮੈਨੂੰ ਲੱਗਦਾ ਕਿ ਦੋਸਤ ਤੇ ਰਿਸ਼ਤੇਦਾਰ ਬਣ ਜਾਂਦੇ, ਤੁਹਾਨੂੰ ਇੱਦਾਂ ਫੀਲ ਹੀ? ਹੁਣ ਕਈ ਵਾਰੀ ਹੁਣ ਮੇਰੀ ਇੱਕ ਫਰੈਂਡ ਹੈ ਇੱਥੇ, ਅਸੀਂ ਸਟਾਰਟਿੰਗ ਤੋਂ ਡੇ ਵਨ ਤੋਂ ਜਾਣਦੇ ਹਾਂ, ਕਾਲਜ ਵੀ ਇਕੱਠੇ ਸੀਗੇ, ਮਤਲਬ ਉਸ ਟਾਈਮ ਤੋਂ ਫਰੈਂਡਸ ਹਾਂ ਜਦੋਂ ਨਾ ਮੇਰੇ ਬੱਚੇ ਸੀਗੇ ਨਾ ਉਹਦੇ ਬੱਚੇ ਸੀਗੇ, ਹੁਣ ਦੋਵਾਂ ਦੇ ਸੁੱਖ ਨਾਲ ਦੋ ਦੋ ਬੱਚੇ ਨੇ। ਤੇ ਹੁਣ ਕਈ ਵਾਰੀ ਕੋਈ ਪੁੱਛਦਾ ਵੀ ਹੈ ਨਾ, ਜਿਵੇਂ ਕੋਈ ਜਿਵੇਂ ਤੁਸੀਂ ਆਏ ਘਰ ਤੇ ਉਹ ਲੋਕ ਵੀ ਆਏ ਨੇ, ਤੇ ਇੰਟਰੋਡਿਊਸ ਕਰਾਉਣਾ ਹੀ ਸਮਝ ਨਹੀਂ ਆਉਂਦਾ ਕਿ ਕਨਫਿਊਜ਼ ਹੋ ਜਾਂਦੇ ਆ, ਕਿਉਂਕਿ ਫਰੈਂਡ ਇਕੱਲਾ ਕਹਿਣਾ ਐਵੇਂ ਲੱਗਦਾ ਯਾਰ, ਮਤਲਬ ਐਵੇਂ ਕੀ ਕਹੀਏ, ਫਿਰ ਕਹਿਣਾ ਹਾਂ ਭੈਣ ਹੈ, ਫਿਰ ਹੋਰ ਕਈ, ਕਿਉਂਕਿ ਸਮਝ ਹੀ ਨਹੀਂ ਆਉਂਦਾ, ਕਿਉਂਕਿ ਦੋਸਤੀ ਤੁਹਾਡੀ ਇੰਨੀ ਗੂੜੀ ਹੋ ਜਾਂਦੀ ਹੈ ਕਿ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਕਿ ਇਹ ਦੋਸਤੀ ਤੋਂ ਹੋਰ ਵੱਧ ਗਈ ਆਪਣੀ ਕਹਿ ਲਓ ਬੌਂਡਿੰਗ।
0: ਅਸਲ ਵਿੱਚ ਇੱਥੇ ਨਾ ਆਪਾਂ ਪਿਛਲੇ ਵਾਰ ਵੀ ਥੋੜ੍ਹਾ ਜਿਹਾ ਆਪਾਂ ਇਹਨੂੰ ਉਧੇੜਿਆ ਸੀ, ਅੱਜ ਥੋੜ੍ਹਾ ਜਿਹਾ ਹੋਰ ਉਧੇੜ ਸਕਦੇ ਹਾਂ, ਕਿਉਂਕਿ ਇੱਥੇ ਆਪਾਂ ਬੜਾ ਫਸਦੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ। ਅਤੇ ਬਹੁਤਿਆਂ ਨੂੰ ਇਹ ਲੱਗਦਾ ਕਿ ਆਪਾਂ ਆਪਣੇ ਨਾ ਰਿਸ਼ਤੇ ਨੂੰ ਹੋਰ ਜ਼ਿਆਦਾ ਵਜਨ ਦੇ ਕੇ ਅਤੇ ਸ਼ਾਇਦ ਆਪਣੀ ਜ਼ਿਆਦਾ ਸਾਂਝ ਆਪਾਂ ਗੂੜੀ ਸਾਂਝ ਜਿਹੜੀ ਹੈ ਉਹ ਆਪਾਂ ਸ਼ੋਅ ਕਰ ਦਿਆਂਗੇ। ਥੋੜ੍ਹਾ ਜਿਹਾ ਆਪਾਂ ਪਾਸੇ ਨੂੰ ਜਾਵਾਂਗੇ ਅੱਜ ਵਿਸ਼ੇ ਤੋਂ, ਪਰ ਇਹ ਪਿਛਲੀ ਵਾਰੀ ਵੀ ਮਾੜੀ ਜਿਹੀ ਗੱਲ ਚੱਲੀ ਸੀ, ਇਸ ਕਰਕੇ ਅੱਜ ਆਪਾਂ ਥੋੜ੍ਹੀ ਜਿਹੀ ਹੋਰ ਵਧੇਰੇ ਇਹਨੂੰ ਕਰ ਲੈਂਦੇ ਹਾਂ। ਇਹ ਇਕੱਲਾ ਯਾਰੀ ਦੋਸਤੀ ਦੇ ਵਿੱਚ ਨਹੀਂ ਤੁਹਾਨੂੰ ਸਮੱਸਿਆ ਆਉਂਦੀ, ਪਹਿਲੀ ਗੱਲ ਤਾਂ ਇਹ ਸਮੱਸਿਆ ਤੁਹਾਨੂੰ ਹਰ ਇੱਕ ਰਿਲੇਸ਼ਨ ਦੇ ਵਿੱਚ ਆਉਂਦੀ ਹੈ। ਫੋਰ ਐਗਜ਼ਾਮਪਲ ਸੱਸਾਂ, ਮੈਂ ਤਾਂ ਆਪਣੀ ਸੱਸ ਨੂੰ ਆਪਣੀਆਂ ਮਾਵਾਂ ਵਾਂਗੂ ਰੱਖਦੀ ਹਾਂ, ਇਹ ਵੀ ਉਸੇ ਚੀਜ਼ ਦਾ ਹੀ ਉਹ ਆ, ਇੱਕ ਇਨਫਲੂਐਂਸ ਦੇ ਕੇ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਵੀ ਸਾਡਾ ਰਿਲੇਸ਼ਨ ਉਹ ਨਹੀਂ ਆ, ਅਸੀਂ ਤਾਂ ਉਹਦੇ ਤੋਂ ਵੀ ਜ਼ਿਆਦਾ ਬਿਹਤਰ ਹੈ ਨਾ। ਇਹ ਮੇਰੇ ਨਨਾਣ ਨੇ, ਪਰ ਅਸੀਂ ਭੈਣਾਂ ਵਾਂਗੂ ਹੀ ਰਹਿੰਦੀਆਂ ਵਾਂ, ਤੁਹਾਨੂੰ ਲੋੜ ਪੈ ਗਈ ਉਸ ਚੀਜ਼ ਨੂੰ ਹੋਰ ਜ਼ਿਆਦਾ ਅਗਲੇ ਨੂੰ ਕਿਸੇ ਥਰਡ ਪਰਸਨ ਨੂੰ ਐਕਸਪਲੇਨ ਕਰਨ ਦੀ ਕਿ ਸਾਡਾ ਰਿਲੇਸ਼ਨ ਉੱਦਾਂ ਦਾ ਨਹੀਂ ਆ, ਅਸੀਂ ਤਾਂ ਹੋਰ ਵੀ ਜ਼ਿਆਦਾ ਇੱਕ ਦੂਸਰਿਆਂ ਕੋਲ। ਹੁਣ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਹਾਂ ਵੀ ਮੇਰਾ ਬੱਚਾ, ਪਰ ਅਸੀਂ ਯਾਰਾਂ ਦੋਸਤਾਂ ਵਾਂਗੂ ਰਹਿੰਦੇ ਹਾਂ, ਹੈ ਨਾ, ਇਹ ਮੇਰਾ ਬੇਟਾ ਹੈ ਨਾ, ਪਰ ਅਸੀਂ ਹਮੇਸ਼ਾ ਫਰੈਂਡਸ ਵਾਂਗੂ ਰਹਿੰਦੇ ਹਾਂ, ਆਪਾਂ ਹਰ ਗੱਲ ਇੱਕ ਦੂਸਰੇ ਦੇ ਨਾਲ ਸ਼ੇਅਰ ਕਰੀਦੀ ਹੈ। ਹਰ ਇੱਕ ਰਿਲੇਸ਼ਨ ਦੇ ਵਿੱਚ ਤੁਸੀਂ ਵੇਖੋ ਵੀ ਆਪਾਂ ਇੱਦਾਂ ਦੇ ਵਿੱਚ ਨਾਲ ਐਕਸਟਰਾ ਸ਼ਬਦ ਜੋੜ ਕੇ ਅਤੇ ਆਪਾਂ ਉਸ ਰਿਸ਼ਤੇ ਨੂੰ ਹੋਰ ਜ਼ਿਆਦਾ ਸਟਰੈਂਥ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇੱਥੇ ਦੋ ਤਿੰਨ ਚੀਜ਼ਾਂ ਨੇ, ਪਹਿਲੀ ਗੱਲ ਤਾਂ ਵੀ ਜਿਹੜੇ ਬਹੁਤ ਸਾਰੇ ਸਮਾਜ ਦੇ ਵਿੱਚ ਵਰਤਾਰੇ ਹੋ ਰਹੇ ਹੁੰਦੇ ਆ, ਯਾਰੀ ਦੋਸਤੀ ਨੂੰ ਲੈ ਕੇ, ਨਨਾਣ ਭਰਜਾਈ ਨੂੰ ਲੈ ਕੇ, ਸੱਸ ਨੂੰ ਲੈ ਕੇ, ਪਿਓ ਪੁੱਤ ਨੂੰ ਲੈ ਕੇ, ਭਰਾ ਭਰਾ ਨੂੰ ਲੈ ਕੇ, ਸੋ ਉਹ ਸਾਰੇ ਵਰਤਾਰੇ ਜਿਹੜੇ ਨੇ ਓਵਰਆਲ ਇੱਕ ਸਮਾਜ ਦੇ ਵਿੱਚ ਇਮੇਜ ਬਣਦੀ ਆ ਇੱਕ ਇੱਕ ਇੱਕ ਰਿਸ਼ਤੇ ਨੂੰ ਲੈ ਕੇ, ਹੈ ਨਾ, ਉਹਦੇ ਵਿੱਚ ਫਿਰ ਉਹਦਾ ਇੱਕ ਅਲੱਗ ਐਂਗਲ, ਇੱਕ ਅਲੱਗ ਅਕਸ ਸਾਹਮਣੇ ਆਉਂਦਾ ਅਤੇ ਅਸੀਂ ਜਿਹੜਾ ਰਿਸ਼ਤਾ ਹੰਢਾ ਰਹੇ ਹੁੰਦੇ ਹਾਂ ਅਸੀਂ ਉਹਨੂੰ ਉਹਦੇ ਨਾਲੋਂ ਵੱਖਰਾ ਕਰਕੇ ਦੱਸਣਾ ਚਾਹ ਰਹੇ ਹੁੰਦੇ
1: ਹਾਂ।
0: ਦੂਸਰੀ ਚੀਜ਼ ਜਿੱਦਾਂ ਤੁਸੀਂ ਕਿਹਾ ਵਾ ਕਿ ਆਪਾਂ ਉਹਨੂੰ ਸਾਡੀ ਸਾਂਝ ਉਸ ਤੋਂ ਵੀ ਕਿਤੇ ਵੱਧ ਹੁੰਦੀ ਆ, ਅਤੇ ਇਸ ਕਰਕੇ ਅਸੀਂ ਅਗਲੇ ਨੂੰ ਇਹ ਦੱਸਣਾ ਚਾਹੁੰਦੇ ਹੁੰਦੇ ਹਾਂ, ਇੱਕ ਤਾਂ ਸੁਣਨ ਵਾਲੇ ਨੂੰ ਦੱਸਣਾ ਚਾਹੁੰਦੇ ਹੁੰਦੇ ਹਾਂ ਵੀ ਅਸੀਂ ਸਿਰਫ ਫਰੈਂਡਸ ਨਹੀਂ ਹਾਂ, ਅਸੀਂ ਉਸ ਤੋਂ ਵੀ ਕਿਤੇ ਵਧੇਰੇ ਹਾਂ। ਦੂਸਰੀ ਗੱਲ, ਅਸੀਂ ਆਪਣੇ ਫਰੈਂਡਸ ਨੂੰ ਪਲੱਸ ਆਪਣੇ ਆਪ ਨੂੰ ਇਹ ਚੀਜ਼ ਦੱਸਣਾ ਚਾਹ ਰਹੇ ਹੁੰਦੇ ਹਾਂ ਵੀ ਤੇਰੀ ਮੇਰੀ ਹੁਣ ਯਾਰੀ ਦੋਸਤੀ ਨਹੀਂ, ਅਸੀਂ ਤਾਂ ਉਹਦੇ ਤੋਂ ਵੀ ਗਾਹ ਲੰਘ ਗਏ ਹਾਂ।
1: ਠੀਕ ਆ, ਫੀਲਿੰਗ ਇੱਕ ਇਮੋਸ਼ਨਸ ਹੈ ਨਾ, ਉਹ ਤੇ
0: ਇਮੋਸ਼ਨਸ ਨੇ, ਪਰ ਮਤਲਬ ਮਜ਼ੇ ਦੀ ਗੱਲ ਇਹ ਆ ਵੀ ਇਹ ਇਮੋਸ਼ਨਸ ਆਏ ਕਿੱਥੋਂ, ਇਹ ਇਮੋਸ਼ਨਸ ਇਸ ਕਰਕੇ ਆਉਂਦੇ ਆ ਕਿਉਂਕਿ ਆਪਾਂ ਨਾ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਘੜੋਚ ਮੜੋਚ ਕਰ ਕੁਰ ਕੇ ਆਪਾਂ ਸਾਰਾ ਕੁਛ ਹੀ ਪਹਿਲਾਂ ਨਹੀਂ ਇਹ, ਹੁਣ ਆਪਾਂ ਇਹ ਵਿਗਾੜੀ ਜਾਂਦੇ ਹਾਂ ਜਿੱਦਾਂ ਜਿੱਦਾਂ ਸਮਾਂ ਅੱਗੇ ਅੱਗੇ ਵਧੀ ਜਾਂਦਾ। ਤੁਸੀਂ ਆਪਣੇ ਮੰਮੀ ਡੈਡੀ ਦੇ ਟਾਈਮ ਦੇ ਵਿੱਚ ਚਲੇ ਜਾਓ ਜਾਂ ਫਿਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਚਲ ਜਾਓ, ਅਤੇ ਸਾਡੀ ਪਹਿਲੀ ਪੀੜ੍ਹੀ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਜਾਂਦਾ ਸੀ ਭਈ ਇਹ ਮੇਰਾ ਦੋਸਤ ਆ, ਕਾਫੀ ਸੀ ਇੰਨਾ, ਮਤਲਬ ਸੋਚ ਕੇ ਵੇਖਿਓ ਤੁਸੀਂ ਆਪਣੇ ਪੁਰਾਣੇ ਸਮੇਂ 'ਚ ਸੋਚ ਕੇ ਵੇਖਿਓ ਕਿ ਉਹ ਇੰਨਾ ਹੀ ਕਾਫੀ ਸੀ ਵੀ ਇਹ ਸਾਡੇ ਮੇਰੇ ਦੋਸਤ ਨੇ,
1: ਹੈ ਨਾ,
0: ਅਤੇ ਜਾਂ ਫਿਰ ਇਹਨੂੰ ਇੱਕ ਚੀਜ਼ ਹੋਰ ਜਿਹੜੀ ਆ ਜ਼ਿਆਦਾ ਇਹਨੂੰ ਪੱਕਿਆਂ ਕਰ ਦਿੰਦੀ ਸੀ, ਇਹ ਮੇਰਾ ਜਿਗਰੀ ਦੋ ਯਾਰ ਹੈ, ਇਹ ਮੇਰਾ ਜਿਗਰੀ ਯਾਰ ਹੈ ਬਾਈ, ਹੈ ਨਾ, ਹਾਂ ਇਹ ਮੇਰਾ ਲੰਗੋਟੀਆ ਯਾਰ ਹੈ, ਹੈ ਨਾ, ਡਿਫਾਈਨ ਇੱਥੇ ਬਿਲਕੁਲ, ਇਹ ਤੋਂ ਵੱਧ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਅਸਲ ਦੇ ਵਿੱਚ ਸਾਨੂੰ ਪ੍ਰੋਬਲਮ ਪਤਾ ਕਿਉਂ ਆ ਰਹੀ ਆ ਸਾਡੀ ਪੀੜ੍ਹੀ ਨੂੰ, ਜੋ ਮੈਨੂੰ ਲੱਗਦਾ ਅਸੀਂ ਰਿਸ਼ਤੇ ਜੋੜੇ ਅਸੀਂ ਕਿਉਂਕਿ ਕਈ ਤੁਹਾਨੂੰ ਆਟੋਮੈਟਿਕਲੀ ਸਮਾਜ 'ਚੋਂ ਇਹ ਰਿਸ਼ਤੇ ਮਿਲਦੇ ਨੇ, ਹੈ ਨਾ, ਤੁਸੀਂ ਮਤਲਬ ਇੱਦਾਂ ਹੀ ਅੱਗੇ ਤੋਂ ਅੱਗੇ ਪ੍ਰੋਸੈਸ ਚੱਲਦਾ ਵਾ, ਤੁਹਾਡੇ ਨਾਤੇ ਬਣਦੇ ਨੇ, ਉਹਨਾਂ ਨਾਤਿਆਂ ਨੂੰ ਆਪਾਂ ਨਾਂ ਦੇਣੇ ਹੁੰਦੇ ਆ, ਅਸੀਂ ਰਿਸ਼ਤੇ ਸਮਝੇ ਹੀ ਨਹੀਂ, ਅਸੀਂ ਚੰਗੀ ਤਰ੍ਹਾਂ ਦੇ ਨਾਲ ਨਾ ਸੱਸਾਂ ਦਾ ਰਿਸ਼ਤਾ ਸਮਝਿਆ, ਨਾ ਸੱਸ ਸਹੁਰੇ ਦਾ, ਭੈਣਾਂ ਭਰਾਵਾਂ ਦਾ, ਭਰਾਵਾਂ ਦਾ, ਯਾਰੀ ਦੋਸਤੀ ਦਾ, ਤੇ ਚਲੋ ਇਹ ਉਹ ਰਿਸ਼ਤਾ ਵਾ ਜਿਹੜਾ ਤੁਸੀਂ ਆਪ ਜਿੱਦਾਂ ਕਹਿ ਰਹੇ ਹੋ ਵੀ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਵੀ ਖੂਨ ਦੇ ਰਿਸ਼ਤਾ ਨਾ ਹੋ ਕੇ ਵੀ ਇਹ ਸਭ ਤੋਂ ਕਈ ਵਾਰੀ ਕਰੀਬੀ ਰਿਸ਼ਤਾ ਹੁੰਦਾ ਵਾ, ਤੇ ਇਹ ਉਹ ਰਿਸ਼ਤਾ। ਸੋ ਆਪਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਉਸ ਤਰੀਕੇ ਦੇ ਨਾਲ ਨਹੀਂ ਸਮਝਿਆ ਜਿੱਦਾਂ ਸਾਨੂੰ ਸਮਝ ਲੈਣਾ ਚਾਹੀਦਾ। ਅਸੀਂ ਉਹ ਆਪਣੇ ਆਪ ਹੀ ਕੁਦਰਤ ਨੇ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਪਾਈਆਂ ਨੇ, ਉਹਦੀ ਉਸੇ ਸਮਝ ਬੂਝ ਦੇ ਨਾਲ ਆਪਾਂ ਉਹ ਸਾਰੇ ਰਿਸ਼ਤੇ ਨਾਤੇ ਜਿਹੜੇ ਆ ਉਹਨਾਂ ਨੂੰ ਆਪਾਂ ਪਰੇ ਨਹੀਂ ਰਹਿ ਸਕਦੇ ਆਪਾਂ ਇਹਨਾਂ ਤੋਂ। ਇਹ ਇਹ ਉਹ ਵਾਲਾ ਕੰਮ ਆ ਜਿੱਦਾਂ ਜਿੱਦਾਂ ਕਿ ਸਾਹ ਲੈਣਾ
1: ਜੀ,
0: ਹੈ ਨਾ, ਜਿੱਦਾਂ ਕਿ ਭੁੱਖ ਲੱਗਣੀ ਬੰਦੇ ਨੂੰ, ਹੈ ਨਾ। ਸੋ ਇਹ ਕੋਈ ਨਹੀਂ ਸਿਖਾਉਂਦਾ ਤੁਹਾਨੂੰ, ਰੋਣਾ ਹੱਸਣਾ, ਹੈ ਨਾ, ਇਹ ਉੱਦਾਂ ਦੇ ਰਿਸ਼ਤੇ ਜੁੜਨੇ ਵੀ, ਯਾਰੀ ਦੋਸਤੀ ਬਣਨੀ, ਇਹ ਵੀ ਉੱਦਾਂ ਦਾ ਇੱਕ ਪ੍ਰੋਸੈਸ ਆ। ਤੁਸੀਂ ਜਿੰਨਾ ਮਰਜ਼ੀ ਤੁਸੀਂ ਪਰੇ ਰਹੋ ਕਿਸੇ ਦਾ, ਇੱਕ ਭਾਵੇਂ ਇੱਕ ਹੀ ਯਾਰ ਹੋਵੇ, ਹਾਂ ਭਾਵੇਂ ਕਿਸੇ ਦੇ ਬਹੁਤ ਜ਼ਿਆਦਾ ਹੋਣ, ਪਰ ਤੁਹਾਡੀ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹਾਂ ਇੱਕ ਦੂਸਰੇ ਦੇ ਨਾਲ, ਤੁਹਾਡੀਆਂ ਜਿਹੜੀਆਂ ਸਾਂਝਾਂ ਨੇ ਉਹ ਚਾਹੇ ਲੋੜਾਂ ਦੀਆਂ ਨੇ, ਚਾਹੇ ਉਹ ਤੁਹਾਡੀ ਅਟਰੈਕਸ਼ਨ ਆ, ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਮਤਲਬ ਤੁਸੀਂ ਇੱਕ ਰਿਸ਼ਤੇ 'ਚ ਪਰੋਚੀ ਜਾਣਾ। ਸੋ ਹੋ ਸਕਦਾ ਮੈਂ ਗਲਤ ਹੋਵਾਂ ਇਸ ਚੀਜ਼ ਦੇ ਵਿੱਚ, ਪਰ ਮੈਨੂੰ ਲੱਗਦਾ ਆਪਾਂ ਨਾ ਇਸ ਕਰਕੇ ਸਾਨੂੰ ਐਕਸਟਰਾ ਐਕਸਪਲੇਨੇਸ਼ਨਸ ਦੇਣੀਆਂ ਪੈਂਦੀਆਂ ਨੇ, ਕਿਉਂਕਿ ਆਪਾਂ ਰਿਸ਼ਤਿਆਂ ਦੇ ਅਸਲ ਮਾਇਨੇ ਨਹੀਂ ਸਮਝੇ। ਤੁਸੀਂ ਕਿਸੇ ਦਿਨ ਨਾ ਜਿੰਨੇ ਵੀ ਆਪਾਂ ਸੁਣ ਰਹੇ ਹਾਂ, ਅਤੇ ਕਿਸ ਦਿਨ ਸਿਰਫ ਤੁਸੀਂ ਮਤਲਬ ਆਪਾਂ ਉੱਤੋਂ ਉੱਤੋਂ ਆਪਾਂ ਕਰ ਜਾਂਦੇ ਹਾਂ, ਆਪਾਂ ਮੰਨ ਲਓ ਅੱਜ ਫਿਰ ਆਪਾਂ ਯਾਰੀ ਦੋਸਤੀ ਦੀ ਗੱਲ ਕਰਨ ਬਹਿ ਗਏ ਹਾਂ, ਇਸ ਤੋਂ ਪਹਿਲਾਂ ਵੀ ਆਪਾਂ ਕੀਤੀਆਂ, ਤੁਸੀਂ ਕਰ ਦਿੰਦੇ ਹੋ, ਪਰ ਤੁਸੀਂ ਜਿੱਦਣ ਕਿਤੇ ਸਮਾਂ ਮਿਲੂ, ਜਿੱਦਣ ਕਿਤੇ ਤੁਹਾਡੀ ਹੋਊਗਾ ਨਾ ਤੁਹਾਡੇ ਕੋਲ ਟਾਈਮ, ਜਾਂ ਕੋਈ ਯਾਰ ਦੋਸਤ ਪੁਰਾਣਾ ਕੋਈ ਧਿਆਨ 'ਚ ਆਊਗਾ, ਤਾਂ ਉਹਨੂੰ ਬਹੁਤ ਜ਼ਿਆਦਾ ਸੋਚਿਓ ਉਹਦੇ ਬਾਰੇ, ਫਿਰ ਤੁਹਾਨੂੰ ਸਮਝ ਆਊਗਾ ਵੀ ਉਹ ਅਸਲ ਦੇ ਵਿੱਚ ਹੈ ਕੀ ਹੀ। ਮੈਨੂੰ ਲੱਗਦਾ ਵੀ ਜੇ ਆਪਾਂ ਰਿਸ਼ਤਿਆਂ ਨੂੰ ਜਾਂ ਅਸੀਂ ਸਮਝ ਲਈਏ ਨਾ ਚੰਗੀ ਤਰ੍ਹਾਂ ਦੇ ਨਾਲ, ਫਿਰ ਸਿਰਫ ਦੋਸਤ ਕਹਿਣ ਦੇ ਨਾਲ ਵੀ ਬਹੁਤ ਕੁਛ ਹੋ ਜਾਂਦਾ। ਇੱਕ ਲਾਸਟ ਪੁਆਇੰਟ ਇਹ ਆ, ਕਿਉਂਕਿ ਆਪਾਂ ਅੱਜ ਗੱਲ ਕੁਛ ਹੋਰ ਕਰ ਰਹੇ ਹਾਂ, ਅਤੇ ਜੇ ਕਿਸੇ ਦਾ ਦਿਲਚਸਪੀ ਹੋਊਗੀ ਕੋਈ ਇਹਦੇ 'ਚ ਐਡ ਔਨ ਕਰਨਾ ਚਾਹੋ, ਕੋਈ ਮੈਂ ਗਲਤ ਕਹਿ ਰਿਹਾ ਵਾਂ, ਤੁਸੀਂ ਕੀ ਸਮਝਦੇ ਹੋ, ਤੁਸੀਂ ਉਹਦੇ 'ਚ ਆ ਕੇ ਕਰ ਸਕਦੇ ਹੋ ਐਨੀ ਟਾਈਮ, ਕਿਉਂਕਿ ਇਹ ਜਦੋਂ ਤੁਸੀਂ ਸੋਚੋਗੇ ਤਾਂ ਤੁਹਾਨੂੰ ਇਹ ਮਹਿਸੂਸ ਹੋਊਗਾ ਵੀ ਇਹ ਰਿਸ਼ਤੇ ਖਾਸ ਤੌਰ ਦੇ ਉੱਤੇ ਸਾਡੇ ਲਈ ਸਮਝਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜੇ ਆਪਾਂ ਨਹੀਂ ਸਮਝਾਂਗੇ ਤਾਂ ਅਸੀਂ ਗਾਹ ਨਹੀਂ ਦੱਸ ਪਾਵਾਂਗੇ, ਹੈ ਨਾ। ਹੁਣ ਲਾਸਟ ਚੀਜ਼ ਮੈਨੂੰ ਇਹ ਵੀ ਲੱਗਦੀ ਆ ਵੀ ਆਪਾਂ ਇਸ ਕਰਕੇ ਜਾਂ ਅਸੀਂ ਜ਼ੋਰ ਪਾ ਕੇ ਹੋਰ ਐਕਸਟਰਾ ਦੱਸਦੇ ਹਾਂ ਉਸ ਰਿਸ਼ਤੇ ਦੇ ਬਾਰੇ, ਕਿਉਂਕਿ ਉਸ ਜਿਹੜਾ ਇੱਕ ਸਿਰਫ ਮੰਨ ਲਓ ਫਰੈਂਡ ਕਹਿ ਦੇਣਾ ਜਾਂ ਕਿਸੇ ਦੇ ਨਾਲ ਸਿਰਫ ਉਹਨਾਂ ਕੋਲ ਰਿਸ਼ਤਾ ਜਿਹੜਾ ਉਹ ਦੱਸਣਾ, ਹੈ ਨਾ, ਅਤੇ ਉਹ ਵੀ ਆਪਾਂ ਪ੍ਰੋਪਰ ਨਹੀਂ ਆਪਾਂ ਸਮਝਦੇ, ਕਿਉਂਕਿ ਆਪਾਂ ਥਾਂ ਥਾਂ 'ਤੇ ਇਹ ਕਿਹਾ ਹੁੰਦਾ ਵਾ ਵੀ ਆਹ ਵੀ ਮੇਰਾ ਫਰੈਂਡ ਅਤੇ ਆਹ ਵੀ ਮੇਰਾ ਫਰੈਂਡ ਅਤੇ ਆਹ ਵੀ ਮੇਰੀ ਸਹੇਲੀ ਅਤੇ ਆਹ ਵੀ ਮੇਰੀ ਸਹੇਲੀ, ਹਰ ਕੋਈ ਦੋਸਤ ਨਹੀਂ ਹੋ ਸਕਦਾ।
1: ਉਹ ਤਾਂ ਹੈ,
0: ਇਸ ਮੰਨ ਲਓ ਤੁਹਾਡੇ ਕੋਲ ਦਸ ਸਾਂਝਾਂ ਨੇ ਇੱਦਾਂ ਦੀਆਂ, ਹੈ ਨਾ, ਦਸਾਂ ਦੇ ਵਿੱਚੋਂ ਦੋ ਤੁਹਾਡੀਆਂ ਖਾਸ ਨੇ, ਹੈ ਨਾ, ਬਾਕੀ ਤੁਸੀਂ ਹਰ ਇੱਕ ਨੂੰ ਇੱਦਾਂ ਹੀ ਮਿਲਾਈ ਜਾਂਦੇ ਹੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਆਹ ਜੀ ਆਹ ਮਿਲੋ ਜੀ ਆਹ ਮੇਰਾ ਦੋਸਤ ਆ, ਆਹ ਮਿਲੋ ਜੀ ਇਹ ਮੇਰੀ ਸਹੇਲੀ ਆ, ਦੈਨ ਯੂ ਕੰਫਿਊਜ਼ਡ। ਜਦੋਂ ਤੁਸੀਂ ਆਉਂਦੇ ਹੋ ਨੌਵੇਂ 'ਤੇ ਦਸਵੇਂ 'ਤੇ, ਫਿਰ ਤੁਸੀਂ ਕੰਫਿਊਜ਼ ਹੁੰਦੇ ਹੋ ਵੀ ਇਹ ਤਾਂ ਬਾਕੀ ਅੱਠਾਂ ਦੇ ਨਾਲੋਂ ਖਾਸ ਆ, ਹੁਣ ਇਹਨੂੰ ਮੈਂ ਕੀ ਕਹਾਂ, ਫਿਰ ਉੱਥੇ ਤੁਸੀਂ ਭਰਾ ਨਾਲ ਲਾ ਦਿੰਦੇ ਹੋ, ਫਿਰ ਉੱਥੇ ਤੁਸੀਂ ਨਾਲ ਸਹੇਲੀ ਲਾ ਦਿੰਦੇ ਵੀ ਇਹ ਮੇਰੀ ਹੈ ਤਾਂ ਸਹੇਲੀ ਪਰ ਇਹ ਮੇਰੀ ਭੈਣਾਂ ਵਰਗੀ ਸਹੇਲੀ, ਫਿਰ ਤੁਹਾਡੀ ਭੈਣ ਕਿੱਥੇ ਗਈ, ਮਤਲਬ ਸਵਾਲ ਇਹ ਆ ਵੀ ਫਿਰ ਜਿਹੜਾ ਇੱਕ ਭੈਣ ਸ਼ਬਦ ਆ, ਇੱਕ ਉਹ ਰਿਸ਼ਤਾ ਵਾ, ਉਹ ਫਿਰ ਕਿੱਥੇ ਆ, ਹੈ ਨਾ, ਉਹ ਉਹ ਜਿਹੜੀ ਹੁਣ ਮੰਨ ਲਓ ਇੱਥੇ ਪਤਾ ਕੀ ਮੈਂ ਜ਼ਿਆਦਾ ਕਿੱਥੇ ਮਹਿਸੂਸ ਕਰਦਾ ਵੀ ਗਲ ਸਾਡੇ ਕੋਲ ਗਲਤੀ ਹੁੰਦੀ ਆ, ਫੋਰ ਐਗਜ਼ਾਮਪਲ ਤੁਸੀਂ ਸੋਚ ਕੇ ਵੇਖਿਓ ਤੁਹਾਡੀ ਭੈਣ ਵੀ ਲਾਗੇ ਖਲੋਤੀ ਆ, ਅਤੇ ਤੁਸੀਂ ਆਪਣੇ ਫਰੈਂਡ ਨੂੰ ਕਿਹਾ ਵੀ ਇਹ ਮੇਰੀ ਸਹੇਲੀ ਆ, ਨਹੀਂ ਸਹੇਲੀ ਨਾਲੋਂ ਵੀ ਵੱਧ ਕੇ ਇਹ ਮੇਰੀ ਭੈਣਾਂ ਵਰਗੀ ਆ, ਫਿਰ ਭੈਣ ਨੂੰ ਤੁਸੀਂ ਹੋਰ ਵਜਨ ਦੇਣ ਦੇ ਲਈ ਉਹਨੂੰ ਕੀ ਕਹੋਗੇ, ਫਿਰ ਇਹ ਬੰਦਾ ਗਾਂ ਦੀ ਗਾਂ, ਮਤਲਬ ਜਦੋਂ ਤੁਸੀਂ ਪੈਰਲਰ ਕਿਤੇ ਇਸ ਸਿਚੁਏਸ਼ਨ 'ਚ ਫਸਦੇ ਹੋ ਨਾ, ਅਤੇ ਫਿਰ ਤੁਹਾਨੂੰ ਪਤਾ ਲੱਗਦਾ ਤੁਸੀਂ ਕੁਛ ਨਹੀਂ ਕਹੋਗੇ, ਤੁਸੀਂ ਫਲੋ ਫਲੋ ਦੇ ਵਿੱਚ ਕਹਿ ਦਿੱਤਾ, ਪਰ ਤੁਸੀਂ ਲਾਗੇ ਉਹਦੇ ਵੱਲ ਧਿਆਨ ਮਾਰੋਗੇ, ਡਿਪੈਂਡ ਕਰਦਾ ਉਹਦਾ ਕਿੱਦਾਂ ਦਾ ਨੇਚਰ ਆ, ਤੁਸੀਂ ਉਹਨੂੰ ਵੀ ਇੱਕ ਕੁਐਸਚਨ ਮਾਰਕ ਦੇ ਦਿੱਤਾ ਵੀ ਅੱਛਾ ਹੁਣ ਇਹ ਭੈਣ ਆ ਮੈਂ ਕੀ ਆ, ਹੈ ਨਾ।
1: ਨਹੀਂ ਮੈਨੂੰ ਇੱਦਾਂ ਲੱਗਦਾ ਫਰੈਂਕਲੀ ਭੈਣਾਂ 'ਚ ਇਹ ਚੀਜ਼ ਨਹੀਂ ਆਉਂਦੀ ਇੰਨੀ ਸੋਚ, ਉਹ ਰਿਸ਼ਤੇ ਮੈਨੂੰ ਪਤਾ ਨਹੀਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜਿਹੜੀ ਦਿੱਤੀ ਨਾ, ਉਹ ਬੋਂਡਿੰਗ ਇੱਕ ਇੱਕ ਸਾਲ ਦੇ ਵਿੱਚ ਨਹੀਂ ਹੁੰਦੀ, ਹੈ ਨਾ, ਕਿੰਨੇ ਸਾਲ ਤੋਂ ਤੁਸੀਂ ਜਾਣਦੇ ਜਾਣਦੇ ਉਹ ਫਿਰ ਕਈ ਵਾਰੀ ਤੇ ਇੱਦਾਂ ਹੋ ਜਾਂਦਾ ਕਿ ਉਹਨਾਂ ਦੀ ਫੈਮਿਲੀ ਦੇ ਰਿਸ਼ਤੇਦਾਰ ਤੇ ਤੁਹਾਡੇ ਆਪਣੇ ਰਿਸ਼ਤੇਦਾਰ ਉਹ ਵੀ ਆਪਸ ਚ ਵਿਚਰਨਾ ਸ਼ੁਰੂ ਕਰ ਦਿੰਦੇ, ਕਿਉਂਕਿ ਕਈ ਵਾਰੀ ਉਹ ਵੀ ਆਏ ਹੁੰਦੇ, ਕਈ ਵਾਰੀ ਤੁਹਾਡੇ ਵੀ ਆਏ ਹੁੰਦੇ, ਮਿਲਣਾ ਰਲਣਾ ਮਿਲਣਾ ਉਸ ਵੇ ਚ ਮੈਨੂੰ ਲੱਗਦਾ ਜਿੰਨਾ ਆਪਾਂ ਖਿੱਚਾਂਗੇ ਤੇ ਗੱਲ ਖਿੱਚਦੀ ਹੈ ਹਨਾ, ਠੀਕ ਹੈ ਦੋਸਤ ਹੈ ਫਰੈਂਡਸ ਹੈ ਭੈਣਾਂ ਹੈ ਉਹ ਹੈ, ਮਤਲਬ ਗੱਲ ਉੱਥੇ ਹੀ ਸਿਰਦਰਦੀ ਬਣ ਜਾਂਦੀ ਜਦੋਂ ਆਪਾਂ ਬਹੁਤ ਜ਼ਿਆਦਾ ਓਵਰ ਖਿੱਚਦੇ ਆ ਗੱਲਾਂ ਨੂੰ ਸਿੱਧ, ਇੱਕ ਇਮੋਸ਼ਨਸ ਹੈ, ਇਮੋਸ਼ਨ ਫੀਲਿੰਗ ਤੁਹਾਨੂੰ ਆਈ ਕਿ ਹਾਂ ਕਿ ਮੈਨੂੰ ਤਾਂ ਲੱਗਦਾ ਕਿ ਆਪਣਾ ਜਿਹੜਾ ਰਿਸ਼ਤਾ ਹੈ ਉਹ ਦੋਸਤੀ ਤੋਂ ਉੱਪਰ ਹੈ, ਤੇ ਦੋਸਤੀ ਤੋਂ ਉੱਪਰ ਕੀ ਹੈ, ਭੈਣਾਂ ਦਾ ਹੀ ਰਿਸ਼ਤਾ ਹੋਇਆ ਉਸ ਵਿੱਚ।
0: ਹੋਪਫੁਲੀ ਮੈਂ ਆਪਣਾ ਪੁਆਇੰਟ ਰੱਖ ਦਿੱਤਾ।
1: ਹਾਂਜੀ ਹਾਂ,
0: ਆਪਾਂ ਹਮੇਸ਼ਾ ਆਪਾਂ ਉਸ ਚੀਜ਼ ਨੂੰ ਜਿਹੜਾ ਵਾ ਉਹ ਹੋਰ ਵਜ਼ਨ ਦੇਣ ਦੇ ਲਈ ਆਪਾਂ ਇਹ ਚੀਜ਼ਾਂ ਲਾਉਂਦੇ ਹਾਂ, ਪਰ ਮੇਰਾ ਮੇਰਾ ਮੇਰਾ ਮੇਰਾ ਪੁਆਇੰਟ ਇਹ ਆ ਵੀ ਲੋੜ ਕਿਉਂ ਪੈਂਦੀ ਸਾਨੂੰ, ਤੁਸੀਂ ਕਦੀ ਇਹ ਸੋਚੋ ਵੀ ਸਾਨੂੰ ਲੋੜ ਕਿਉਂ ਪੈਂਦੀ ਇਸ ਚੀਜ਼ ਦੀ, ਹਨਾ ਸਾਨੂੰ ਇਹ ਹੁਣ ਜਿੱਦਾਂ ਤੁਸੀਂ ਇੱਕ ਗੱਲ ਕਹੀ ਆ ਵੀ ਲੋੜ ਨਹੀਂ ਹੁੰਦੀ ਭੈਣਾਂ ਭੈਣਾਂ ਦੇ ਵਿੱਚ ਉਹ ਚੀਜ਼ ਐਕਸਪਲੇਨ ਕਰਨ ਦੀ, ਜਸ ਜੀ ਮਤਲਬ ਇਹ ਚੀਜ਼ਾਂ ਨੇ ਕਹਿਣ ਦੀਆਂ, ਕਿਉਂਕਿ ਰੇਡੀਓ 'ਤੇ

0: ਜਾਂ ਲੋਕ ਲੱਜ ਫਲਾਂਟਿੰਗ ਜੇ ਉਹ ਸਭ ਕੁਛ ਆਪਾਂ ਫਿਲਟਰ ਲਾ ਲਾ ਕੇ ਹੀ ਆਪਾਂ ਕਰਦੇ ਹਾਂ। ਪਰ ਇੱਥੇ ਇਹ ਆ ਕਿ ਤੁਸੀਂ ਇੱਕ ਓਵਰਆਲ ਗੱਲ ਕਰ ਸਕਦੇ ਹੁੰਦੇ ਹੋ ਵੀ ਜਿਹਦੇ ਜਿੱਥੇ ਜਿਹੜੀ ਜਿਹਨੂੰ ਸਮਝ ਆ ਜਾਵੇ ਉਹ ਉਹਦੇ ਵਿੱਚੋਂ ਆਪਣੀ ਕੱਢ ਲੈਂਦਾ। ਸੱਚਾਈ ਪਤਾ ਕੀ ਹੈ, ਜਿੱਦਾਂ ਤੁਸੀਂ ਇਹ ਕਿਹਾ ਵੀ ਭੈਣਾਂ ਭੈਣਾਂ ਦਾ ਪਿਆਰ ਨੂੰ ਐਕਸਪਲੇਨ ਨਹੀਂ ਹੁੰਦੀ, ਉਹ ਸਮਝਦੇ ਤੁਹਾਨੂੰ ਬਹੁਤ ਜ਼ਿਆਦਾ। ਮੈਂ ਭਰਾ ਵੀ ਵਿੱਚੇ ਲਾ ਲੈਂਦਾ ਹਨਾ, ਭਰਾਵਾਂ ਭਰਾਵਾਂ ਨੂੰ ਲੋੜ ਨਹੀਂ ਹੁੰਦੀ
1: ਹਨਾ।
0: ਈਵਨ ਮੈਂ ਹੋਰ ਗਾਂ ਚਲ ਜਾਂਦਾ ਵਾਂ, ਮਾਂ ਧੀ ਦੇ ਰਿਸ਼ਤੇ ਨੂੰ ਲੋੜ ਨਹੀਂ ਹੁੰਦੀ, ਉਹ ਇੱਕ ਦੂਸਰੇ ਨੂੰ ਬਹੁਤ ਵਧੀਆ ਅੰਡਰਸਟੈਂਡ ਕਰਦੇ ਆ ਹਨਾ। ਉਹਨਾਂ ਨੂੰ ਐਡੀ ਛੇਤੀ ਨਹੀਂ ਉਹ ਇੱਕ ਦੂਸਰੇ ਬਾਰੇ ਇੱਦਾਂ ਦਾ ਸੋਚਣਗੇ ਹਨਾ। ਪਰ ਸੱਚ ਇਹ ਆ ਵੀ ਇਹੋ ਹੀ ਉਹ ਰਿਸ਼ਤੇ ਨੇ ਜਿਨ੍ਹਾਂ 'ਚ ਫਰਿਕਸ਼ਨਾਂ ਹੁੰਦੀਆਂ। ਤੁਸੀਂ ਕਿੱਦਾਂ ਕਹੋਗੇ ਵੀ ਨਹੀਂ ਇਹ ਬਹੁਤ ਰਿਸ਼ਤੇ ਉਹ ਨੇ ਜਿਹੜੀਆਂ ਛੋਟੀ ਜਿਹੀ ਗੱਲ ਕਰਕੇ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਆਉਂਦਾ। ਮੈਂ ਮੰਨਦਾ ਸਭ ਤੋਂ ਵੱਧ ਆਉਂਦਾ ਹੀ ਇਹਨਾਂ ਦੇ ਮਨ 'ਚ,
1: ਕਈ ਵਾਰੀ
0: ਮੰਨਦਾ ਨਹੀਂ ਮੈਂ ਹੈਗਾ ਵਾ, ਪਰ ਆਪਾਂ ਇਹਦੇ ਉੱਤੇ ਹਮੇਸ਼ਾ ਪਰਦਾ ਪਾ ਕੇ ਚੱਲਦੇ ਹਾਂ ਕਿਉਂਕਿ ਜਿੰਨਾ ਸਾਡੇ ਕਲੋਜ਼ ਆ ਇਹਦੇ 'ਚ ਕੁਛ ਗਲਤ ਨਹੀਂ ਆ। ਸੱਚਾਈ ਹੈ ਵੀ ਜਿੰਨਾ ਕੋਈ ਸਾਡੇ ਕਲੋਜ਼ ਆ, ਜਿੰਨੀ ਵੱਧ ਸਾਡੇ 'ਤੇ ਕੋਈ ਦਾਅਵੇਦਾਰੀ ਜਤਾਉਂਦਾ ਵਾ ਰੱਖਦਾ ਵਾ, ਉਹਨੂੰ ਓਨਾ ਹੀ ਸਾਨੂੰ ਸਾਂਭ ਕੇ ਰੱਖਣਾ ਪੈਂਦਾ, ਓਨਾ ਹੀ ਸਾਨੂੰ ਉਸ ਤਰੀਕੇ ਨਾਲ ਵਿਚਰਨਾ ਪੈਂਦਾ। ਸੋ ਖੈਰ ਫਿਰ ਆਪਾਂ ਯਾਰੀ ਦੋਸਤੀ ਤੱਕ ਆਪਾਂ ਰਹਿੰਦੇ ਹਾਂ ਅਤੇ ਇਹ ਸਾਰੇ ਫਾਰਮੂਲੇ ਜਿਹੜੇ ਨੇ ਇਹ ਹੁਣ ਤੁਸੀਂ ਯਾਰੀ ਦੋਸਤੀ ਦੇ ਵਿੱਚ, ਬਾਕੀ ਆਪਾਂ ਰਿਸ਼ਤੇ ਬਾਹਰ ਕੱਢ ਦਿੰਦੇ ਹਾਂ ਕਿਉਂਕਿ ਉਹ ਸਿਰਫ ਆਪਾਂ ਉਸ ਨੂੰ ਸ਼ਾਇਦ ਮੈਂ ਆਪਣਾ ਪੁਆਇੰਟ ਸਮਝਣ ਸਮਝਾਉਣ ਦੇ ਲਈ ਉਹਨੂੰ ਵਾਈਡਰ ਖੜਨਾ ਬਹੁਤ ਜ਼ਰੂਰੀ ਸੀ ਕਿਉਂਕਿ ਆਪਾਂ ਉਸ ਤੋਂ ਅਗਲੀ ਗ੍ਰੈਵਿਟੀ ਦੇ ਉੱਤੇ ਚੱਲ ਗਏ। ਮੰਨ ਲਓ ਜੇ ਕੋਈ ਦੋਸਤ ਆ ਅਤੇ ਦੋਸਤ ਤੋਂ ਅੱਗੇ ਲਈ ਕੀ ਹੁੰਦਾ ਵਾ ਭਰਾ, ਪਹਿਲੀਆਂ 'ਚ ਇੱਕ ਟਰਮ ਹੁੰਦੀ ਸੀ ਪੱਗ ਵੱਟ ਭਰਾ, ਤੁਸੀਂ ਸੁਣੀ ਹੋਊਗੀ ਤੁਸੀਂ ਪੱਗਾਂ 'ਚ ਫਿਲਮਾਂ 'ਚ ਅੱਜ ਕੱਲ੍ਹ ਵੀ ਆਮ ਹੀ ਆਉਂਦਾ ਵਾ ਪੱਗ ਵੱਟ ਭਰਾ ਕੀ ਸੀ ਵੀ ਮਤਲਬ ਮਾਂ ਜੰਮਿਆ ਤਾਂ ਨਹੀਂ ਦੋਸਤ, ਪਰ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੋਸਤ ਤੋਂ ਅਗਲੀ ਵੀ ਉਹ ਭਰਾ ਹੋ ਗਿਆ ਅਤੇ ਤੁਸੀਂ ਪੱਗ ਵਟਾ ਲਈ ਦੋਵਾਂ ਨੇ ਹਨਾ। ਸੋ ਉਹਨੂੰ ਉਸ ਕੈਟੇਗਰੀ 'ਚ ਰੱਖਿਆ ਜਾਂਦਾ ਸੀ ਵੀ ਮਤਲਬ ਭਰਾ ਜਿੱਦਾਂ ਤੁਸੀਂ ਕਹਿ ਰਹੇ ਉਹ ਇਸ ਤਰੀਕੇ ਦੇ ਨਾਲ ਜੇ ਆਪਾਂ ਕਹਾਂਗੇ ਤਾਂ ਤੁਹਾਡੀ ਉਹ ਚੁੰਨੀ ਵੱਟ ਸਹੇਲੀ ਟਾਈਪ ਹੈ ਨਾ। ਅਤੇ ਜਿਹੜੇ ਪੁਰਾਣੇ ਸੀ ਨਾ ਰਿਸ਼ਤੇ, ਵੇਖੋ ਮੈਂ ਮਤਲਬ ਇਸ ਜਿਹਦੇ ਵਿੱਚ ਕੋਈ ਪਲੀਜ਼ ਮਾਇੰਡ ਨਾ ਕਰੇ, ਪਰ ਪੁਰਾਣਾ ਜਿਹੜਾ ਸਾਡਾ ਸਿਸਟਮ ਸੀ ਨਾ ਉਹਦੇ ਵਿੱਚ ਸ਼ਬਦਾਂ ਦੀ ਚੋਣ ਬੜੀ ਸੋਚ ਸਮਝ ਕੇ ਹੁੰਦੀ ਸੀ, ਈਵਨ ਰਿਸ਼ਤਿਆਂ ਨੂੰ ਵੀ ਲੈ ਕੇ। ਆਪਾਂ ਕਿਸੇ ਇੱਕ ਚੀਜ਼ ਦੀ ਰਿਪਲੇਸਮੈਂਟ ਕਿਸੇ ਦੂਸਰੇ ਦੇ ਨਾਲ ਬੜੀ ਔਖੀ ਕਰ ਸਕਦੇ ਹਾਂ, ਖਾਸ ਤੌਰ ਦੇ ਉੱਤੇ ਸ਼ਬਦਾਂ ਦੀ, ਮਤਲਬ ਇੰਨਾ ਜਿਹਾ ਵੀ ਸ਼ਬਦ ਇੱਧਰ ਹੋਵੇ ਨਾ ਤਾਂ ਕਈ ਵਾਰੀ ਉਹਦੀ ਬਿਲਕੁਲ ਸੈਂਸ ਹੀ ਬਦਲ ਜਾਂਦੀ ਆ ਹਨਾ। ਵੀ ਮੰਨ ਲਓ ਆਪਾਂ ਕਿਸੇ ਨੂੰ ਕਹਿ ਤਾ ਵੀ ਆਓ ਇਹ ਮੇਰਾ ਭਰਾ ਹੈ ਨਾ, ਅਤੇ ਟੈਕਨੀਕਲੀ ਮੰਨ ਲਓ ਤੁਹਾਡਾ ਦੋਸਤ ਹੈ ਤੁਸੀਂ ਕਹਿ ਤਾ ਵੀ ਭਰਾ, ਮਤਲਬ ਇਹੋ ਜੇ ਆਪਾਂ ਪਿੱਛੇ ਜਾ ਕੇ ਕਹਿਣਾ ਹੋਵੇ ਤਾਂ ਆਪਾਂ ਕੀ ਕਹਿੰਦੇ ਸੀ ਇਹ ਮੇਰਾ ਜਿਗਰੀ ਯਾਰ ਹੈ ਨਾ, ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ, ਇਹ ਮੇਰਾ ਪੱਗ ਵੱਟ ਭਰਾ ਹੈ ਨਾ, ਬਸ ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਉੱਥੇ ਫਿਰ ਕੀ ਆ ਜਦੋਂ ਆਪਾਂ ਇਹ ਸਿਰਫ ਇਹ ਕਹਿੰਦੇ ਫੋਰ ਤੁਸੀਂ ਮਤਲਬ ਇਹ ਕਹਿਣ ਦਾ ਮਤਲਬ ਸਿਰਫ ਇੰਨਾ ਕਿਹਾ ਵੀ ਤੁਸੀਂ ਮੰਨ ਲਓ ਜਦੋਂ ਆਪਾਂ ਕਿਸੇ ਨੂੰ ਸਿਰਫ ਇੰਨਾ ਕਹਾਂਗੇ ਵੀ ਇਹ ਮੇਰਾ ਭਰਾ ਹੈ ਨਾ, ਮੈਂ ਸਹੇਲੀ ਨੂੰ ਹੁਣ ਕਹਿ ਰਿਹਾ ਇਹ ਮੇਰਾ ਭਰਾ, ਜਿਹੜਾ ਸੁਣਨ ਵਾਲਾ ਵਾ ਉਹਦੇ ਲਈ ਕੰਫਿਊਜ਼ਨ ਹੈ, ਇਹ ਚੀਜ਼ ਉਹਦੇ ਲਈ ਕੰਫਿਊਜ਼ਨ, ਇੱਕ ਸ਼ਬਦ ਨੇ ਉਹਦੇ ਲਈ ਕੰਫਿਊਜ਼ਨ ਕ੍ਰੀਏਟ ਕਰ ਦਿੱਤੇ ਵੀ ਅੱਛਾ ਫਿਰ ਉਹ ਅਗਲੇ ਜਾਂ ਤਾਂ ਪੁੱਛੂਗਾ ਕੁਛ ਨਹੀਂ ਜਾਂ ਫਿਰ ਮੰਨ ਲਓ ਅਗਲੇ ਸਵਾਲ ਪੁੱਛੂਗਾ ਅੱਛਾ ਤੁਸੀਂ ਦੋ ਭਰਾ ਹੋ, ਅੱਛਾ ਇਹ ਤੁਹਾਡੇ ਤੋਂ ਵੱਡੇ ਆ, ਫਿਰ ਤੁਸੀਂ ਕਹੋਗੇ ਨਹੀਂ ਨਹੀਂ ਉਹ ਹੈਗਾ ਤਾਂ ਦੋਸਤ ਹੀ ਆ,
1: ਬ੍ਰਦਰ ਫਰੋਮ ਅਨਦਰ ਮਦਰ,
0: ਹੈਗਾ ਤਾਂ ਦੋਸਤ ਹੀ ਆ ਨਾ, ਮਤਲਬ ਕਿਉਂ ਤੁਸੀਂ ਪਹਿਲਾਂ ਸ਼ੁਰੂ ਹੀ ਕੰਫਿਊਜ਼ਨ ਤੁਸੀਂ ਉਸ ਚੀਜ਼ ਤੋਂ ਤੁਸੀਂ ਕੀਤੀ। ਖੈਰ ਇਹੋ ਹੀ ਉਹ ਸਾਂਝਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਵਾਲੀਆਂ ਸਾਂਝਾਂ ਸਾਡੇ ਸੁੱਖ ਦੁੱਖ ਦੇ ਵਿੱਚ ਕਿੱਦਾਂ ਕੰਮ ਆਉਂਦੀਆਂ, ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਇੱਕ ਸਹੇਲੀ ਇੱਕ ਦੋਸਤ ਉਹ ਇਸ ਹੱਦ ਤੱਕ ਕਿੱਦਾਂ ਕਲੋਜ਼ ਹੋ ਜਾਂਦਾ ਕਿ ਉਹਨੇ ਤੁਹਾਡੇ ਲਈ ਇਹੋ ਜਿਹਾ ਕੀ ਕੀਤਾ ਹੁੰਦਾ। ਉਹ ਇੱਕ ਮੈਨੂੰ ਲੱਗਦਾ ਕਿ ਇੱਕ ਉਮਰ ਹੁੰਦੀ ਆ ਉਦੋਂ ਸਾਨੂੰ ਇਹ ਸਮਝ ਨਹੀਂ ਹੁੰਦੀ ਵੀ ਇਹ ਜੋ ਸਾਡੇ ਲਈ ਕਰ ਰਿਹਾ ਵਾ ਉਹ ਸਾਡੀ ਇੱਕ ਮੈਂਟਲੀ ਟ੍ਰੀਟਮੈਂਟ ਹੈ ਨਾ, ਇੱਕ ਸਾਡੇ ਲਈ ਆਸਰਾ ਵਾ, ਲੋੜ ਪੈਣ ਦੇ ਉੱਤੇ ਸਾਡੀ ਮਦਦ ਆ। ਉਦੋਂ ਸਿਰਫ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਇਕੱਠੇ ਘੁੰਮੇ ਫਿਰੇ ਹਾਂ, ਇਕੱਠੇ ਖਾਧਾ ਪੀਤਾ ਵਾ, ਹੁਣ ਹੋ ਤਾਂ ਵੀ ਇਹੋ ਹੀ ਰਿਹਾ ਹੁੰਦਾ, ਚੀਜ਼ਾਂ ਤਾਂ ਹੋਈ ਹੁੰਦੀਆਂ, ਪਰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਹੈਵੀਲੀ ਉਹ ਚੀਜ਼ਾਂ ਆਪਣੇ ਆਪ ਦੇ ਉੱਤੇ ਮਹਿਸੂਸ ਕਰਦੇ ਹੋ, ਦੱਬੇ ਮਹਿਸੂਸ ਕਰਦੇ ਹੋ, ਅਤੇ ਫਿਰ ਉਹ ਤੁਹਾਨੂੰ ਕਲੀਅਰ

0: ਸਮਝ ਆਉਣੀ ਸ਼ੁਰੂ ਹੁੰਦੀ ਆ ਗੱਲ ਵੀ ਹਾਂ ਵਾਕਈ ਜੇ ਸਾਡੀ ਕਿਸੇ ਨੇ ਹੈਲਪ ਕੀਤੀ ਤੇ ਆਹ ਬੰਦਾ ਵਾ ਕਿਉਂਕਿ ਉਦੋਂ ਤੱਕ ਉਹ ਤੁਹਾਨੂੰ ਸ਼ਾਇਦ ਬਹੁਤ ਕਲੋਜ਼ਲੀ ਤੁਹਾਨੂੰ ਸਮਝ ਚੁੱਕਾ ਹੁੰਦਾ ਤੇ ਮੇਰੇ ਖਿਆਲ ਦੇ ਨਾਲ ਔਨਲਾਈਨ ਇਹ ਚੀਜ਼ ਔਖੀ ਆ ਕਰਨੀ ਇਸ ਕਰਕੇ ਆਪਾਂ ਅੱਜ ਇਹ ਚੀਜ਼ ਵਿੱਚ ਆਪਾਂ ਸਿਰਫ ਤੇ ਸਿਰਫ ਤਾਂ ਵਾੜੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਬਹੁਤੀਆਂ ਯਾਰੀਆਂ ਆਪਾਂ ਕਹਿੰਦੇ ਹਾਂ ਇਹ ਆਪਾਂ ਔਨਲਾਈਨ ਮਿਲੇ ਸੀ
1: ਬਿਲਕੁਲ ਅੱਜ ਕੱਲ੍ਹ ਜਿਵੇਂ ਹੁਣ ਅੱਜ ਪੁਰਾਣੇ ਟਾਈਮ ਤੋਂ ਆਪਾਂ ਸਟਾਰਟ ਜਿਵੇਂ ਕੀਤੀ ਸੀ ਗੱਲ ਤੇ ਮੈਨੂੰ ਲੱਗਦਾ ਅੱਜ ਜਿਹੜੀ ਟਾਈਮ ਹੈ ਤੇ ਅਗਰ ਆਪ ਕਿਸੇ ਵੀ ਕੋਈ ਵੀ ਟੋਪਿਕ ਹੈ ਉਸਦੇ ਵਿੱਚ ਅਗਰ ਆਪਾਂ ਸੋਸ਼ਲ ਮੀਡੀਆ ਨਾ ਐਡ ਕਰੀਏ ਤਾਂ ਇੱਦਾਂ ਲੱਗਦਾ ਕਿ ਇਹ ਥੋੜ੍ਹੀ ਕਮੀ ਹੈ ਤੇ ਓਬਵੀਅਸਲੀ ਅਗਰ ਦੋਸਤੀ ਦੀ ਆਪਾਂ ਗੱਲ ਕਰ ਰਿਹਾ ਤੇ ਸੋਸ਼ਲ ਮੀਡੀਆ ਵਰਸਿਸ ਰੀਅਲ ਫਰੈਂਡਸ ਤੇ ਕਰਨਾ ਪੈਣਾ ਹੀ ਹੈ ਕਿਉਂਕਿ ਉਹੀ ਇੱਕ ਸੱਚਾਈ ਇੱਕ ਆਮ ਸਾਰਿਆਂ ਨੂੰ ਪਤਾ ਕਿ ਹਾਂ ਇਹ ਮੇਰੇ ਯਾਰ ਹੈ ਇਹ ਮੇਰੇ ਦੋਸਤ ਹੈ ਇਹ ਮੇਰੀ ਪੱਕੀ ਸਹੇਲੀ ਹੈ ਬਟ ਕਈ ਵਾਰੀ ਇਹ ਹੁੰਦਾ ਹੈ ਕਈ ਵਾਰੀ ਤੁਹਾਡੇ ਜਿਵੇਂ ਹੁੰਦਾ ਸੀ ਨਾ ਪਹਿਲੇ ਟਾਈਮ 'ਚ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਉੱਦਾਂ ਲੌਂਗ ਡਿਸਟੈਂਸ ਯਾਰੀਆਂ ਵੀ ਹੁੰਦੀਆਂ ਕਿ ਹਾਂ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਸੀ ਜਾਂ ਆਪਾਂ ਟੱਚ 'ਚ ਨਹੀਂ ਹੈ ਬਟ ਫੇਸਬੁੱਕ ਜਾਂ ਅਦਰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਅਸੀਂ ਕਾਫੀ ਚਿਰ ਤੋਂ ਜੁੜੇ ਹੋਏ ਹਾਂ ਬਟ ਕੀ ਉਹਨਾਂ ਨੂੰ ਤੁਸੀਂ ਉਸ ਚੀਜ਼ 'ਚ ਕਾਊਂਟ ਕਰ ਸਕਦੇ ਹੋ ਕਿ ਹਾਂ ਭਾਵੇਂ ਕੁਛ ਵੀ ਹੋ ਜਾਏ ਭਾਵੇਂ ਮੰਨ ਲਓ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਮੇਰੇ ਕੋਲ ਘਰ ਨਹੀਂ ਹੈ ਰਹਿਣ ਨੂੰ ਕਿ ਮੈਂ ਕਾਊਂਟ ਕਰ ਸਕਦਾ ਕਿ ਮੈਂ ਇੱਕ ਮੈਸੇਜ ਛੱਡਦਾ ਕਿ ਯਾਰ ਮੇਰੇ ਕੋਲ ਘਰ ਨਹੀਂ ਹੈ ਕਿ ਮੈਂ ਤੇਰੇ ਘਰ ਆ ਕੇ ਰਹਿ ਸਕਦੀ ਹਾਂ ਹੈ ਨਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਜਸਟ ਇੱਕ ਚੀਜ਼ ਕਲੀਅਰ ਕਰਨ ਨੂੰ ਕਿ ਸੋਸ਼ਲ ਮੀਡੀਆ ਦੇ ਜਿਹੜੇ ਫਰੈਂਡਸ ਤੁਸੀਂ ਸੋ ਕਾਲਡ ਕਹਿੰਦੇ ਹੋ ਉਹ ਵਾਕਈ ਤੁਹਾਡੀ ਰੀਅਲ ਜ਼ਿੰਦਗੀ 'ਚ ਇੰਨੀ ਅਹਿਮੀਅਤ ਰੱਖਦੇ ਹੈ ਕਿ ਨਹੀਂ
0: ਇੱਕ ਨਾ ਆਪਾਂ ਤੁਸੀਂ ਆਪਾਂ ਅਕਸਰ ਹੀ ਸੁਣੀ ਹੋਊਗੀ ਗੱਲ ਵੀ ਅਸੀਂ ਤਾਂ ਯਾਰ ਹੀ ਕਮਾਏ ਹੈ ਨਾ ਅਸੀਂ ਤੇ ਇਹੋ ਹੀ ਸਾਡੀ ਕਮਾਈ ਹੈ ਇਹ ਬੜੀ ਵੱਡੀ ਗੱਲ ਹੈ
1: ਜੀ ਬਹੁਤੀਆਂ
0: ਗੱਲਾਂ ਨਾ ਇਹ ਵੀ ਪਹਿਲੀ ਗੱਲ ਵਰਗੀ ਗੱਲ ਹੈ ਵੀ ਆਪਾਂ ਬਹੁਤੀਆਂ ਗੱਲਾਂ ਸਿਰਫ ਕਹਿਣ ਲਈ ਕਹਿ ਦਿੰਦੇ ਹਾਂ ਅਸੀਂ ਕਦੀ ਨਾ ਉਹਦੇ ਰੱਬ ਨਾ ਕਰੇ ਤੁਹਾਨੂੰ ਕਿਤੇ ਬਰੀਕੀ 'ਚ ਉਹਦੇ ਕਿਤੇ ਪ੍ਰੈਕਟੀਕਲੀ ਕਿਤੇ ਸਮਝਣੇ ਪੈਣ ਜਾਂ ਪਹਿਲਾਂ ਤੁਸੀਂ ਉੱਦਾਂ ਹੀ ਸਮਝਣ ਦੀ ਕੋਸ਼ਿਸ਼ ਕਰੋ ਸਮਾਜਿਕ ਵਰਤਾਰਿਆਂ ਦੇ ਵਿੱਚੋਂ ਪਿਆਰ ਕਮਾਏ ਦਾ ਮਤਲਬ ਇਹ ਆ ਕਿ ਤੁਸੀਂ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਦੇ ਬਾਰੇ ਕੋਈ ਸੋਚ ਫਿਕਰ ਤੁਹਾਡੀ ਖਤਮ ਹੋ ਜਾਂਦੀ ਹੈ ਹੁਣ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਕਮਾਇਆ ਭਾਵੇਂ ਕਈ ਕਹਿ ਦਿੰਦੇ ਇੱਜ਼ਤ ਹੀ ਕਮਾਈ ਆ ਹੈ ਨਾ ਕਈ ਕਹਿ ਦਿੰਦੇ ਆਪਾਂ ਤੇ ਕੁੱਲ ਮਿਲਾ ਕੇ ਤੇ ਸਿਰਫ ਇਹੋ ਹੀ ਕੁਛ ਹੀ ਇਹੋ ਹੀ ਸਾਡੀ ਸੰਪਤੀ ਉਹਨਾਂ ਨੂੰ ਐਕਸਪਲੇਨ ਵੀ ਨਹੀਂ ਕਰਨਾ ਆਉਂਦਾ ਹੁਣ ਉਹ ਜਿਹੜੀ ਤੁਸੀਂ ਜਿਹੜੀ ਉਹ ਤੁਹਾਡੀ ਕਮਾਈ ਆ ਨਾ ਕਮਾਈ ਦਾ ਮਤਲਬ ਕੀ ਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਯਾਰ ਹੀ ਕਮਾਏ ਆ ਅਸੀਂ ਬਸ ਇੱਜ਼ਤ ਹੀ ਕਮਾਈ ਆ ਅਸੀਂ ਬਸ ਸ਼ੋਹਰਤ ਹੀ ਕਮਾਈ ਆ ਹੈ ਨਾ ਹੁਣ ਉਹਦਾ ਕਮਾਈ ਉਹ ਹੁੰਦੀ ਆ ਜਿਹੜੀ ਲੋੜ ਪੈਣ 'ਤੇ ਤੁਸੀਂ ਖਰਚਣੀ ਆ ਕਮਾਈ ਮਤਲਬ ਪੈਸੇ ਦੇ ਵਿੱਚ ਉਹਨੂੰ ਆਪਾਂ ਤੋਲਤਾ
1: ਹੈ ਨਾ
0: ਹਾਂ ਅਤੇ ਤੁਸੀਂ ਉਹਨੂੰ ਲੋੜ ਪੈਣ 'ਤੇ ਤੁਸੀਂ ਖਰਚ ਸਕੋ ਇਸ ਕਰਕੇ ਇਹ ਕਮਾਈ ਬੜੀ ਵਡਮੁੱਲੀ ਆ ਵੀ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲਓ ਯਾਰ ਦੋਸਤ ਨਹੀਂ ਕਮਾਏ ਅਤੇ ਜਦੋਂ ਤੁਹਾਨੂੰ ਲੋੜ ਪੈ ਗਈ ਉਦੋਂ ਤੁਸੀਂ ਖਰਚ ਹੋ ਗਏ ਕੀ ਮਤਲਬ ਹਾਲਾਂਕਿ ਯਾਰੀ ਦੋਸਤੀ ਬੈਡ ਟਰਮ ਚ ਨਾ ਲਿਓ ਇਹਨੂੰ ਵੀ ਇਹ ਉਹ ਨਹੀਂ ਆ ਵੀ ਖਰਚਣ ਵਾਲੀ ਪਰਖਣ ਵਾਲੀ ਚੀਜ਼ ਵੀ ਨਹੀਂ ਆ
1: ਪਰ ਇੱਕ ਮਤਲਬ ਕਹਿ ਲਓ ਸ਼ਾਬਦਿਕ ਅਰਥ ਹੀ ਕਹਿ ਲਓ ਉਹਦਾ ਕਿ ਹਾਂ ਕਮਾਈ ਦਾ ਕੀ ਮਤਲਬ ਤੁਸੀਂ ਜਿਹੜੀ ਲਾਈਨ ਕਹਿੰਦੇ ਹੋ ਇੰਨੀ ਵੱਡੀ
0: ਮੈਂ ਨਾ ਕੱਲ੍ਹ ਹੀ ਇਹ ਚੀਜ਼ ਰਿਲਾਈਜ਼ ਕੀਤੀ ਯਾਸੀ ਕਿਸੇ ਦੀ ਕੱਲ੍ਹ ਪਤਾ ਲੱਗਾ ਉਹਨਾਂ ਦਾ ਪਤਾ ਲੈਣ ਗਏ ਵੀ ਉਹ ਨਾ ਬਿਮਾਰ ਨੇ ਬਹੁਤ ਅਤੇ ਉਹਦੇ ਵਿੱਚ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ ਹੈ ਨਾ ਵੀ ਕਿੱਦਾਂ ਕਿਵੇਂ ਹੈ ਕੀ ਹੈ ਨਾ ਅਤੇ ਉਹ ਕਹਿੰਦੇ ਵੀ ਪੈਸੇ ਦੀ ਲੋੜ ਆ ਵੀ ਜਿੱਦਾਂ ਮੰਨ ਲਓ ਜੋ ਵੀ ਇਲਾਜ ਉਹਦਾ ਹੋਣਾ ਵਾ ਤਾਂ ਬਹੁਤ ਜ਼ਿਆਦਾ ਮੰਨ ਲਓ ਪੈਸੇ ਲੱਗਣੇ ਵੀ ਨਹੀਂ ਆ ਪਰ ਫਿਰ ਵੀ ਉਹ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਉਸ ਬੰਦੇ ਕੋਲੋਂ ਹੈ ਨਾ ਮਤਲਬ ਮੈਂ ਗੋਲਮੋਲ ਜੀ ਕਰਕੇ ਦੱਸੂੰਗਾ ਵੀ ਜਿਹੜੀ ਸੌਖੀ ਸਮਝ ਵੀ ਆ ਜਾਵੇ ਅਤੇ ਉਹ ਉਹਦੇ ਕੋਲ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਪੈਸਿਆਂ ਦਾ ਅਤੇ ਉਹਦਾ ਟ੍ਰੀਟਮੈਂਟ ਨਹੀਂ ਹੋ ਪਾ ਰਿਹਾ ਅਤੇ ਦੈਨ ਮਤਲਬ ਉਹ ਚੀਜ਼ਾਂ ਫਿਰ ਤੁਹਾਨੂੰ ਪਤਾ ਅੱਗੇ ਤੋਂ ਅੱਗੇ ਫਿਰ ਉਹਦੇ 'ਚ ਕਨਵਰਸੇਸ਼ਨ ਚੱਲ ਪੈਂਦੀ ਹੈ ਫਿਰ ਆਪਾਂ ਡੀਕੋਡ ਕਰਦੇ ਹਾਂ ਵੀ ਕਿੱਥੇ ਕਿੱਥੇ ਕੀਤਾ ਵੀ ਇੱਦਾਂ ਕਿੱਦਾਂ ਹੋ ਗਿਆ ਹੈ ਨਾ ਇਹਦੇ ਮਾਂ ਪਿਓ ਕੋਲ ਨਹੀਂ ਹੈਗੇ ਇੱਦਾਂ ਕਿੱਦਾਂ ਹੋ ਗਿਆ ਮਤਲਬ ਇਹਨੇ ਹੁਣ ਤੱਕ ਇੱਥੇ ਕੁਛ ਕਮਾਇਆ ਹੀ ਨਹੀਂ ਆ ਹੈ ਨਾ ਇੱਦਾਂ ਕਿੱਦਾਂ ਹੋ ਗਿਆ ਇਹਦਾ ਕੋਈ ਯਾਰ ਦੋਸਤ ਨਹੀਂ ਹੈਗਾ ਇੱਦਾਂ ਕਿੱਦਾਂ ਹੋ ਗਿਆ ਇਹਦੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਮਤਲਬ ਨਿਕਲਿਆ ਵੀ ਯਾਰ ਰਿਸ਼ਤੇਦਾਰੀ ਵੀ ਹੈਗੀ ਆ ਯਾਰੀ ਦੋਸਤੀ ਵੀ ਹੈਗੀ ਅਫਕੋਰਸ ਹਰ ਇੱਕ ਦੀ ਹੁੰਦੀ ਆ ਹੈ ਨਾ ਮਾਂ ਪਿਓ ਵੀ ਹੈਗੇ ਸਾਰਾ ਕੁਛ ਠੀਕ ਆ ਹੁਣ ਬਾਕੀ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਮਾਂ ਪਿਓ ਵਾਲੇ ਚੈਪਟਰ ਦਾ ਸਾਨੂੰ ਨਹੀਂ ਪਤਾ ਲੱਗ ਸਕਦਾ ਹੈ ਨਾ ਵੀ ਚਲੋ ਉਹ ਤਾਂ ਹੋਰ ਕੋਈ ਕਰੀਬੀ ਹੋਊਗਾ ਤਾਂ ਉਹਨੂੰ ਪਤਾ ਲੱਗੂਗਾ ਪਰ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਇਹ ਨਿਕਲ ਕੇ ਆਇਆ ਵੀ ਉਹਨੇ ਸਾਰੀਆਂ ਯਾਰੀਆਂ ਦੋਸਤੀਆਂ ਅਤੇ ਰਿਸ਼ਤੇਦਾਰੀਆਂ ਉਹਨਾਂ ਸਾਰਿਆਂ ਨਾਲ ਵਿਗਾੜ ਲਈ ਇੱਕ ਸਮੇਂ ਜਿਹੜੀ ਉਹਦੀ ਮੰਨ ਲਓ ਦੌੜ ਚੱਲ ਰਹੀ ਸੀ ਪੈਸੇ ਦੀ ਦੌੜ ਜਾਂ ਕਾਰੋਬਾਰੀ ਦੌੜ ਉਹਦੇ ਵਿੱਚ ਉਹਨੂੰ ਲੱਗਾ ਵੀ ਨਹੀਂ ਮੈਨੂੰ ਮੇਰੇ ਆ ਵੀ ਨਹੀਂ ਮੈਨੂੰ ਜ਼ਰੂਰੀ ਮੇਰੇ ਲਈ ਪੈਸਾ ਜ਼ਰੂਰੀ ਆ ਵੀ ਨਹੀਂ ਜ਼ਰੂਰੀ ਮੇਰੇ ਲਈ ਪੈਸਾ ਜ਼ਰੂਰੀ ਦੈਨ ਤੁਸੀਂ ਇਸ ਸਿਨੈਰੀਓ ਦੇ ਵਿੱਚ ਰਿਲਾਈਜ਼ ਕਰੋ ਵੀ ਇੱਕ ਸਟੇਜ ਆ ਵੀ ਉਹ ਵਾਕਈ ਮੰਨ ਲਓ ਜੈਨੂਅਨ ਲੋੜ ਆ ਪਰ ਉਹਨੂੰ ਕਿਸੇ ਨੇ ਕੁਛ ਨਹੀਂ ਦਿੱਤਾ ਇਹਦਾ ਮਤਲਬ ਕਿ ਉਹਨੇ ਉਹ ਕਮਾਈ ਨਹੀਂ ਕੀਤੀ
1: ਕਿਉਂਕਿ ਮੈਨੂੰ ਤਾਂ ਲੱਗਦਾ ਕਈ ਵਾਰੀ ਆਪਾਂ ਸੋਚਦੇ ਹਾਂ ਮਤਲਬ ਜਦੋਂ ਆਪਾਂ ਬੜੇ ਬਿਜ਼ੀ ਹੁੰਦੇ ਹਾਂ ਕਿ ਹਾਂ ਇਹੀ ਟਾਈਮ ਹੈ ਮੈਂ ਮਤਲਬ ਪੈਸੇ ਕਮਾ ਲਾਂ ਭੱਜੀ ਜਾ ਰਹੇ ਹੋ ਤੁਸੀਂ ਫਿਰ ਤੁਸੀਂ ਸਾਈਮਨਟੇਨੀਅਸਲੀ ਜਿਹੜੇ ਰਿਸ਼ਤੇ ਹੁੰਦੇ ਨਾ ਉਹਨਾਂ ਨੂੰ ਧੀਰੇ ਧੀਰੇ ਤੁਸੀਂ ਭੁੱਲਦੇ ਜਾਂਦੇ ਹੋ ਕਈ ਵਾਰੀ ਤਾਂ ਨਾ ਚਾਹ ਕੇ ਵੀ ਮਤਲਬ ਤੁਸੀਂ ਬਿਜ਼ੀ ਹੀ ਨੇ ਆਪਣੇ ਆਪ ਨੂੰ ਉਲਝਾ ਲੈਂਦੇ ਹੋ ਨਾ ਚੀਜ਼ਾਂ ਦੇ ਵਿੱਚ ਫਿਰ ਉਹ ਦੂਰੀਆਂ ਬਣਦੀ ਜਾਂਦੀ ਹੈ ਫਿਰ ਹੈਜੀਟੇਸ਼ਨ ਬਣਦੀ ਜਾਂਦੀ ਹੈ ਫਿਰ ਇੱਕ ਸਟੇਜ ਦੇ ਵਿੱਚ ਅਸਲ ਦੇ ਵਿੱਚ ਜਦੋਂ ਤੁਹਾਨੂੰ ਲੋੜ ਵੀ ਹੁੰਦੀ ਤੁਹਾਨੂੰ ਪਤਾ ਵੀ ਹੈ ਕਿ ਹਾਂ ਇਹ ਇਸ ਬੰਦੇ ਨੂੰ ਜੇ ਮੈਂ ਕਾਲ ਕੀਤਾ ਇਹਨੇ ਮੇਰੀ ਸੁਣ ਲੈਣੀ ਲੇਕਿਨ ਫਿਰ ਉੱਥੇ ਇੱਕ ਜਿਹੜਾ ਗੈਪ ਤੁਸੀਂ ਵਿੱਚ ਪਾਤਾ ਨਾ ਉਹ ਹੈਜੀਟੇਸ਼ਨ ਦੇ ਵਿੱਚ ਕਨਵਰਟ ਹੋ ਜਾਂਦਾ
0: ਗੈਪ ਨਾਲ ਵੀ ਨਹੀਂ ਹੁੰਦਾ ਜਾਚੀ ਕਈ ਵਾਰੀ ਜੇ ਤੁਹਾਡੀ ਸੱਚੀ ਯਾਰੀ ਹੋਵੇ ਗੈਪ ਨਾਲ ਨਹੀਂ ਹੁੰਦਾ ਪਤਾ ਕਿੱਦਾਂ ਹੁੰਦਾ ਜਦੋਂ ਉਹਨੇ ਕਦੀ ਕੀਤੀ ਹੋਵੇ ਤੁਸੀਂ ਨਾ ਸੁਣੀ ਹੋਵੇ
1: ਹਾਂ ਉਹ ਵੀ
0: ਇਹ ਗੈਪ ਇਹ ਵਾਲਾ ਗੈਪ
1: ਹਾਂ ਇਹ ਬੜਾ ਖਤਰਨਾਕ ਹੈ
0: ਕਿ ਇਹ ਅਕਮਾਈ ਇਹ ਆ ਗੈਬ ਵੀ ਤੁਸੀਂ ਮੰਨ ਲਓ ਤੁਹਾਨੂੰ ਤੁਹਾਨੂੰ ਰੱਬ ਨਾ ਕਰੇ ਕੋਈ ਲੋੜ ਪੈ ਗਈ ਤੁਹਾਨੂੰ ਵੇਲੇ ਕਵੇਲੇ ਅਤੇ ਤੁਹਾਡੀ ਇੱਦਾਂ ਦੀ ਕਮਾਈ ਯਾਰੀ ਦੋਸਤੀ ਦੇ ਵਿੱਚ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਮਤਲਬ ਯਕੀਨ ਨਹੀਂ ਮਤਲਬ ਤੁਹਾਨੂੰ ਯਕੀਨ ਦੀ ਵੀ ਅਗਲੀ ਤੁਹਾਨੂੰ ਕੈਟੇਗਰੀ ਹੋਵੇ ਵੀ ਯਾਰ ਵੀ ਮੇਰਾ ਮਸਲਾ ਹੱਲ ਹੋਇਆ ਪਿਆ ਵਿਸ਼ਵਾਸ ਪੱਕਾ ਰੱਬ ਵਰਗਾ ਵੀ ਹਾਂ ਵੀ ਮੈਂ ਆਹ ਮੇਰੀ ਕਮਾਈ ਆ ਅਤੇ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਕੋਈ ਕਮਾਈ ਨਹੀਂ ਆ ਤੇ ਇਹਦਾ ਮਤਲਬ ਕਿ ਸਮਥਿੰਗ ਇਜ਼ ਮਿਸਿੰਗ ਅੱਜ ਹੀ ਇਹਨੂੰ ਦੁਬਾਰਾ ਫਿਕਸ ਕਰਨ ਦੀ ਕੋਸ਼ਿਸ਼ ਕਰੋ ਹਾਲੇ ਸ਼ਾਇਦ ਨਹੀਂ ਕੁਛ ਵਿਗੜਿਆ ਹੋਊਗਾ ਤੇ ਉਹ ਹਰਕ ਦੇ ਵਿੱਚੋਂ ਨਹੀਂ ਤੁਸੀਂ ਲੱਭ ਸਕਦੇ ਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਈਆਂ ਦੇ ਹੁਣ ਇਹ ਵੀ ਸਟੇਟਮੈਂਟ ਹੁੰਦੀ ਆ ਵੀ ਕੁਛ ਨਹੀਂ ਰੱਖਿਆ ਅੱਜ ਕੱਲ੍ਹ ਦੀਆਂ ਯਾਰੀਆਂ ਦੋਸਤੀਆਂ ਦੇ ਵਿੱਚ ਲੋੜ ਪੈਣ ਦੇ ਉੱਤੇ ਕੋਈ ਨਹੀਂ ਕੰਮ ਆਉਂਦਾ ਸਾਰੇ ਭੱਜ ਜਾਂਦੇ ਆ ਤੇ ਫਿਰ ਉਹਦਾ ਮਤਲਬ ਦੂਸਰਾ ਪਾਸਾ ਉਹਦਾ ਇਹ ਵੀ ਸੋਚਣ ਵਾਲਾ ਵੀ ਹੋ ਸਕਦਾ ਤੁਸੀਂ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਇੰਨੇ ਚਿਰ ਦੀ ਕਰਕੇ ਬੈਠੇ ਹੋ
1: ਔਰ ਦੋਸਤ ਉਹ ਕਹਿੰਦੇ ਨਾ ਮਤਲਬ ਪਹਿਲਾਂ ਆਪਣੇ ਮਾਂ ਪਿਓ ਵੀ ਆਪਾਂ ਨੂੰ ਇਹੀ ਕਹਿੰਦੇ ਸੀ ਨਾ ਹੁਣ ਜਿਹੜੀ ਬੜੀ ਸਾਰੀ ਤੁੱਕਾਂ ਵੀ ਸੰਗਤ ਮਤਲਬ ਕਹਿੰਦੇ ਤੁਹਾਡੀ ਜਿਹੜੀ ਤੁਹਾਡੇ ਤੁਹਾਡਾ ਸਰਕਲ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਤੁਹਾਡੀ ਤਰੱਕੀ ਦੇ ਵਿੱਚ ਤੁਹਾਡੀ ਸੋਚ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਸਰਕਲ ਫਰੈਂਡ ਸਰਕਲ ਕਹਿੰਦੇ ਨਾ ਸੋਚ ਸਮਝ ਕੇ ਰੱਖਣੇ ਚਾਹੀਦੇ ਈਵਨ ਕਈ ਵਾਰੀ ਹੁੰਦਾ ਸੀਗਾ ਕਿ ਹਾਂ ਜੇ ਤੁਸੀਂ ਮਤਲਬ ਵਿਆਹ ਦੀ ਗੱਲ ਕਰੀਏ ਜੇ ਦੇਖੋ ਕਿ ਹਾਂ ਉਹਦੇ ਬਾਰੇ ਜੇ ਮੁੰਡੇ ਦੇ ਬਾਰੇ ਜਾਣਨਾ ਤੇ ਉਹਦੇ ਫਰੈਂਡ ਸਰਕਲ ਨੂੰ ਦੇਖ ਲਓ ਹਨਾ ਇਹ ਇਹ ਸਾਰੇ ਇਹ ਐਗਜ਼ਾਮਪਲਸ ਉਸੇ ਤੋਂ ਹੀ ਮਿਲਦੇ ਨਾ ਕਿ ਤੁਸੀਂ ਆਪਣੀ ਕਿਸ ਤਰੀਕੇ ਦੀ ਯਾਰੀ ਰੱਖੀ ਉਹ ਵੀ ਡਿਪੈਂਡ
0: ਕਰਦਾ
1: ਜਿਵੇਂ ਹੁਣ ਸਟਾਰਟਿੰਗ 'ਚ ਇਹ ਗੱਲ ਉੱਥੇ ਆ ਗਈ ਸਟਾਰਟਿੰਗ 'ਚ ਜਦੋਂ ਤੁਸੀਂ ਕਿਹਾ ਸੀਗਾ ਕਿ ਜੇ ਤੁਸੀਂ ਹਰ ਕਿਸੇ ਨੂੰ ਇਹ ਮੇਰੀ ਸਹੇਲੀ ਹੈ ਮੇਰਾ ਯਾਰ ਹੈ ਕਹਿ ਉਸ ਕੈਟੇਗਰੀ 'ਚ ਪਾ ਰਹੇ ਹੋ ਕਿ ਤੁਸੀਂ ਸਹੀ ਕਰ ਰਹੇ ਹੋ ਫਿਰ ਤੁਹਾਡਾ ਇਹ ਬਹੁਤ ਜਿਗਰੀ ਯਾਰ ਕਿੱਥੇ ਗਿਆ ਤੇ ਇਹ ਸਾਰੇ ਯਾਰ
0: ਉਹੀ ਨਾ ਮੈਂ ਉਹ 'ਚ ਕੁਛ ਗਲਤ ਨਹੀਂ ਆ ਮਤਲਬ ਗਲਤ ਪਤਾ ਕਿੱਥੇ ਹੋ ਜਾਂਦੀ ਆ ਜਾ ਕੇ ਜਾਚੀ ਇੱਕ ਇੱਕ ਚੀਜ਼ ਹੋਰ ਮੈਂ ਇਹਦੇ ਨਾਲ ਜੋੜ ਦਿੰਦਾ ਹੋਰ ਕਲੀਅਰ ਕਰਨ ਦੇ ਲਈ ਮੰਨ ਲਓ ਤੁਸੀਂ ਤੁਸੀਂ ਇੱਕ ਉਹ ਜਿਗਰੀ ਯਾਰ ਵਾਲੀ ਹੈ ਨਾ ਭਰਾ ਭੈਣ ਟਾਈਪ ਵਾਲੀ ਇੱਕ ਸਹੇਲੀ ਕੋ ਖਲੋਤੇ ਹੋ ਉਹਦੇ ਲਾਗੇ ਕੋਈ ਸਿਰਫ ਫਰੈਂਡ ਟਾਈਪ ਖਲੋਤੀ ਹੈ ਜਸਟ ਫਰੈਂਡ ਖਲੋਤੀ ਹੈ ਹਨਾ ਪਰ ਇਹ ਆਪਾਂ ਭੈਣ ਵਾਲੀ ਅੱਗੇ ਐਗਜ਼ਾਮਪਲ ਦਿੱਤੀ ਸੀ ਹੁਣ ਸੋਚੋ ਤੁਸੀਂ ਉਹ ਕਹੂ ਵੀ ਅੱਛਾ ਇਹਦੇ ਨਾਲ ਭੈਣ ਵਾਲੀ ਜਾ ਰਹੀ ਚਲੋ ਭੈਣ ਵਾਲਾ ਤੁਹਾਨੂੰ ਲੱਗਾ ਵੀ ਨਹੀਂ ਭੈਣ ਨਹੀਂ ਇੱਦਾਂ ਦਾ ਮਨ 'ਚ ਲਿਆਊਗੀ ਚਲੋ ਮੈਂ ਛੱਡ ਦਿੰਦੇ ਉਹਨੂੰ ਪਰ ਆਹ ਜਿਹੜੀ ਉਰਲੇ ਪਾਸੇ ਖਲੋਤੀ ਆ ਇਹਨੂੰ ਵੀ ਲੱਗੂਗਾ ਅੱਛਾ ਉਹ ਭੈਣਾਂ ਵਰਗੀ ਸਹੇਲੀ ਆ ਤੇ ਮੈਂ ਮੈਂ ਚੁੱਕੂ ਫਿਰ ਕੱਲ ਬੱਚਾ ਤੇਰਾ ਕਿਤੇ ਨਾ ਕਿਤੇ ਤੇ ਅਸਰ ਉਹਦਾ
1: ਮੈਨੂੰ ਤਾਂ ਲੱਗਦਾ ਆਪਾਂ ਇਨਸਾਨ ਬਣਾਏ ਆਪਾਂ ਆਵੇ ਕਿ ਨਹੀਂ ਆਪਾਂ ਬਣ ਜਾਈਏ ਮਤਲਬ ਕਿ ਹਾਂ ਮੈਨੂੰ ਮੈਂ ਤੇ ਕਿਸੇ ਮਤਲਬ ਮੈਂ ਤੇ ਨਾ ਕਿਸੇ ਤੋਂ ਮਦਦ ਲੈਂਦਾ ਮੈਨੂੰ ਕੋਈ ਲੋੜ ਨਹੀਂ ਲੇਕਿਨ ਇਹ ਗਲਤ ਹੈ ਕਿਤੇ ਨਾ ਕਿਤੇ ਕਿਸੇ ਸਟੇਜ ਤੇ ਆਪਾਂ ਇੱਕ ਦੂਜੇ ਕਿਉਂਕਿ ਹੈ ਨਾ ਸੋਸ਼ਲ ਕਹਿ ਲਓ ਸੋਸ਼ਲ ਐਨੀਮਲ ਐਵੇਂ ਨਹੀਂ ਬਣਿਆ ਇਹ ਸਾਰੀ ਚੀਜ਼ਾਂ ਦੇ ਵਿੱਚ ਕਾਊਂਟ ਹੁੰਦੀ ਹੈ ਕਿ ਇਨਸਾਨ ਨੂੰ ਕਿਤੇ ਨਾ ਕਿਤੇ ਹਰ ਰਿਸ਼ਤੇ ਦੀ ਲੋੜ ਪੈਂਦੀ ਹੈ
0: ਰਿਸ਼ਤਿਆਂ ਦੀ ਤੇ ਆਪਾਂ ਉਹ ਜਖੜਾਂ ਪੁੱਟੀ ਹੈ ਨਾ ਜਾਚੀ ਮਤਲਬ ਇਹ ਤੇ ਚਲੋ ਇਨਸਾਨਾਂ ਦੀਆਂ ਉਦਾਹਰਨਾਂ ਨੇ ਆਪਾਂ ਤੇ ਮਤਲਬ ਕੁੱਤਿਆਂ ਨੂੰ ਵੀ ਆਪਾਂ ਆਧਾਰ ਬਣਾ ਕੇ ਮਾਸੀਆਂ ਫੁੱਫੜ ਭੂਏ ਮਾਮੇ ਪਤਾ ਨਹੀਂ ਕੀ ਆਪਾਂ ਬਣਾ ਦਿੱਤਾ ਪਰ ਚਲੋ ਖੈਰ ਇਹ ਚੀਜ਼ਾਂ ਜਦੋਂ ਵੈਸੇ ਤੇ ਵਿਅਰਥ ਬਹਿਸ ਹੁੰਦੀ ਹੈ ਪਰ ਜਦੋਂ ਜਦੋਂ ਜਿੱਦਾਂ ਜਿੱਦਾਂ ਤੁਹਾਨੂੰ ਚੀਜ਼ਾਂ ਉਹ ਸਮਝ ਆਉਣਗੀਆਂ ਜਾਂ ਸਮਝਣ ਦੀ ਕੋਸ਼ਿਸ਼ ਕਰੋਗੇ ਹਰ ਇੱਕ ਸ਼ਬਦ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ, ਹਰ ਇੱਕ ਰਿਸ਼ਤਾ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ ਅਤੇ ਉਹ ਉੱਥੇ ਹੀ ਰਹੇ ਤਾਂ ਜ਼ਿਆਦਾ ਜ਼ਿਆਦਾ ਬਿਹਤਰ ਰਹਿੰਦਾ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st July।
3: ਦੱਸੋ
5: ਰੇਡੀਓ ਹਾਂਜੀ 1674।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ।
6: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ।
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
10: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ, 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਇਹ ਹੁਣ ਉਹ ਹਿੱਸਾ ਜਿਹਦੇ ਵਿੱਚ ਤੁਸੀਂ ਵੀ ਸਾਂਝ ਪਾ ਸਕਦੇ ਹੋ ਤੁਸੀਂ ਵੀ ਕਾਲ ਕਰ ਸਕਦੇ ਹੋ 044-717-1600-44-7174-7174 ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਕਾਲ ਪਰ ਨਹੀਂ ਤੇ 93-56-03-44 ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਨਾਲ ਨੇ ਜਸ਼ਪ੍ਰੀਤ
1: ਹਾਂਜੀ ਬਿਲਕੁਲ ਕਿਉਂਕਿ ਜਦੋਂ ਅਸੀਂ ਕੋਈ ਟੋਪਿਕ ਲੈ ਕੇ ਆਉਂਦੇ ਨਾ ਜੇ ਤੁਸੀਂ ਸਾਂਝ ਨਾ ਪਾਓ ਕਹਿ ਲਓ ਇੱਕ ਅਧੂਰਾ ਪੰਜਾ ਲੱਗਦਾ ਕਿਉਂਕਿ ਇੱਕ ਅਸੀਂ ਤਾਂ ਆਪਣਾ ਪੱਖ ਰੱਖਤਾ ਅਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਕਿੱਥੇ ਉਸ 'ਚ ਐਡ ਔਨ ਕਰ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਹਾਂ ਇਹ ਗੱਲ ਸਹੀ ਹੈ ਜਾਂ ਨਹੀਂ ਸਹੀ ਹੈ ਅਤੇ ਉਹ ਤੁਸੀਂ ਕਿਵੇਂ ਦੱਸੋਗੇ ਮੈਸੇਜ ਰਾਹੀਂ ਜਾਂ ਫੋਨ ਕਰਕੇ ਅਤੇ ਤੁਸੀਂ ਵੀ ਜ਼ਰੂਰ ਸਾਂਝ ਪਾਓ ਆਪਣੀ ਪੱਕੀ ਯਾਰੀਆਂ ਦੇ ਬਾਰੇ ਦੱਸੋ ਜਾਂ ਇਹ ਦੱਸੋ ਕਿ ਜਿਹੜੇ ਤੁਹਾਡੇ ਫਰੈਂਡਸ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਦੇ ਫਰੈਂਡਸ ਹੈ ਉਹ ਰੀਅਲ ਲਾਈਫ 'ਚ ਵੀ ਇੰਨੇ ਰੀਅਲ ਫਰੈਂਡਸ ਹੈ ਕਿ ਨਹੀਂ
0: ਬਿਲਕੁਲ ਸੋ ਇਹ ਸਾਰੀਆਂ ਆਪਾਂ ਤਾਂ ਹੀ ਵੇਖ ਸਕਾਂਗੇ ਜਦੋਂ ਆਪਾਂ ਸੋਚਾਂਗੇ ਵੈਸੇ ਆਪਣਾ ਜਿਹੜਾ ਤਾਣਾ ਬਾਣਾ ਨਾ ਉਹ ਯਾਸ਼ੀ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਅਲੱਗ ਤਰੀਕੇ ਦਾ ਵੀ ਹੈ ਇਸ ਜਨਰੇਸ਼ਨ ਦਾ ਸਾਡੀਆਂ ਅਸੀਂ ਨਾ ਮਾਈਗ੍ਰੇਟ ਕਰਕੇ ਬਹੁਤੀਆਂ ਯਾਰੀਆਂ ਖੜੀਆਂ ਨੇ ਸੋਸ਼ਲ ਮੀਡੀਆ 'ਤੇ ਜਿੱਦਾਂ ਮੰਨ ਲਓ ਆਪਾਂ ਯਾਰ ਦੋਸਤ ਪਹਿਲਾਂ ਹੀ ਅਤੇ ਉਸ ਤੋਂ ਬਾਅਦ ਆਪਾਂ ਉੱਤੇ ਇੱਕ ਦੂਸਰੇ ਨੂੰ ਆਪਾਂ ਜੁਆਇਨ ਕਰਵਾਇਆ ਵਾ ਹੈ ਨਾ ਵੀ ਅੱਛਾ ਸ਼ੁਰੂ ਸ਼ੁਰੂ 'ਚ ਜੇ ਤੁਸੀਂ ਯਾਦ ਕਰੋ ਹੈ ਨਾ ਤੂੰ ਵੀ ਯਾਰ ਉੱਥੇ ਉਹ ਅਕਾਊਂਟ ਬਣਾ ਲਾ ਹੁਣ ਰੀਸੈਂਟ ਜੇ ਵੇਖੋ ਤਾਂ ਸਨੈਪਚੈਟ ਸਾਡਾ ਜਿਹੜਾ ਸਰਕਲ ਹੈ ਉਹ 'ਤੇ ਬਹੁਤ ਕਰਦਾ ਹੈ ਨਾ ਵੀ ਉਹਦੇ ਤੂੰ ਵੀ ਉਹਦੇ 'ਤੇ ਬਣਾ ਲਾ ਅਕਾਊਂਟ ਮਤਲਬ ਯਾਰੀ ਪਹਿਲਾਂ ਹੀ ਬਾਅਦ 'ਚ ਤੁਸੀਂ ਉਹਦੇ 'ਤੇ ਕਨੈਕਟੀਵਿਟੀ ਤੁਸੀਂ ਬਣਾ ਲਈ ਪਰ ਅੱਜ ਕੱਲ੍ਹ ਜਿੱਦਾਂ ਜਿੱਦਾਂ ਰੁਝੇਵੇਂ ਜ਼ਿਆਦਾ ਨੇ ਹੁਣ ਵੇਖੀ ਤਾਂ ਹੁਣ ਦੀ ਜਨਰੇਸ਼ਨ ਮਤਲਬ ਇਹ ਉਹ ਜਿਹੜਾ ਪਹਿਲੇ ਵੀ ਸਾਡੇ ਵਾਲਾ ਵੀ ਆ ਉਹ 100% ਨਹੀਂ ਪਰ ਜ਼ਿਆਦਾਤਰ ਇੱਦਾਂ ਪਰ ਅੱਜ ਕੱਲ੍ਹ ਇਹ ਵੇਖੀਦਾ ਵਾ ਵੀ ਉਹ ਬਹੁਤੇ ਜਿਹੜੇ ਨੇ ਕਿਉਂਕਿ ਟਾਈਮ ਜ਼ਿਆਦਾ ਸਪੈਂਡ ਔਨਲਾਈਨ ਤੁਸੀਂ ਬਿਤਾਉਂਦੇ ਹੋ ਅਤੇ ਉਹਦੇ ਵਿੱਚੋਂ ਵੀ ਤੁਹਾਨੂੰ ਕਨਵਰਟ ਹੋ ਜਾਂਦਾ ਫਿਰ
1: ਹਾਂ ਬਿਲਕੁਲ ਸਹੀ ਗੱਲ ਹੈ ਸੋਸ਼ਲ ਮੀਡੀਆ ਹੈ ਹੀ ਨਹੀਂ ਹੁਣ ਕਈ ਵਾਰੀ ਤੁਹਾਡੇ ਕੋਲ ਇੱਕ ਰੈਂਡਮ ਰਿਕੁਐਸਟ ਜਦੋਂ ਆਉਂਦੀ ਹੈ ਅਤੇ ਤੁਸੀਂ ਚੈੱਕ ਕਰਦੇ ਹੋ ਕਿ ਹਾਂ ਮਿਊਚੁਅਲ ਕੌਣ ਹੈ ਫਿਰ ਤੁਸੀਂ ਤੁਹਾਨੂੰ ਲੱਗੇਗਾ ਹਾਂ ਮੇਰੇ ਸਰਕਲ ਤੋਂ ਇੰਨੇ ਲੋਕ ਇਹਨੂੰ ਜਾਣਦੇ ਹਾਂ ਮੈਂ ਮੇ ਵੀ ਹੁਣ ਨਹੀਂ ਸਮਝ ਆ ਰਿਹਾ ਅਤੇ ਉਹ ਸੋਚ ਕੇ ਵੀ ਆਪਾਂ ਐਡ ਕਰ ਲੈਂਦੇ ਹਾਂ ਕਿ ਹਾਂ 15 ਬੰਦੇ ਮੇਰੇ ਜਾਣਨ ਵਾਲੇ ਇਹਨੂੰ ਜਾਣਦੇ
0: ਇਹ ਹੁੰਦਾ ਸ਼ੁਰੂ ਸ਼ੁਰੂ 'ਚ ਮਤਲਬ ਮੇਰੇ ਵੀ ਚਲੋ ਹੁਣ ਤਾਂ ਮੈਂ ਯੂਜ਼ ਹੀ ਨਹੀਂ ਕਰਦਾ ਪਰ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਗਿਣਤੀ ਵਧਾਉਣ ਵਾਲਾ ਐਵੇਂ ਚੁੱਕ ਚੁੱਕ ਕੇ ਐਡ ਕਰੀ ਜਾਣੇ ਹੈ ਨਾ ਵੀ ਆਮ ਇੰਨੇ ਜਿਹਦੀ ਮਾੜੀ ਜਿਹੀ ਕਿਸੇ ਦੀ ਹੋਣੀ ਉਹਨੂੰ ਵਿੱਚ ਐਡ ਕਰ ਉਹ ਪਤਾ ਹੀ ਨਹੀਂ ਹੁੰਦਾ ਵੀ ਇਹਦੀ ਸੈਂਸ ਕੀ ਹੈ ਹਨਾ ਉਹ ਤਾਂ ਮੈਨੂੰ ਇੱਕ ਦੋ ਵਾਰੀ ਬਾਅਦ 'ਚ ਮੈਨੂੰ ਰਿਲਾਈਜ਼ ਹੋਇਆ ਵੀ ਇਹ ਕਿੱਡੀ ਵੱਡੀ ਗਲਤੀ ਹੈ ਜਿੱਦਾਂ ਮੈਨੂੰ ਮਤਲਬ ਇੱਕ ਦੋ ਵਾਰੀ ਕਿਸੇ ਦੀ ਕਾਲ ਆਈ ਵੀ ਇੱਦਾਂ ਫਲਾਣਾ ਫਲਾਣਾ ਬੰਦਾ ਇੱਦਾਂ ਅਤੇ ਤੁਹਾਡੇ ਯਾਰ ਦੋਸਤ ਆ ਅਤੇ ਇਹਦੇ ਬਾਰੇ ਪਤਾ ਕਰਨਾ ਹੈ ਨਾ ਅਤੇ ਮੈਂ ਵੀ ਯਾਰ ਮੈਂ ਮਤਲਬ ਹੈ ਨਾ ਪਤਾ ਨਹੀਂ ਤਾਂ ਉਹਨਾਂ ਉਹਨਾਂ ਮੈਨੂੰ ਸਕਰੀਨਸ਼ੋਟ ਭੇਜਿਆ ਅਤੇ ਵੀ ਆਹ ਤੁਹਾਡੇ ਫਰੈਂਡ ਸਰਕਲ 'ਚ ਹੈ ਨਾ ਮਤਲਬ ਇਸ ਚੀਜ਼ ਨੂੰ ਆਪਾਂ ਆਧਾਰ ਬਣਾਉਂਦੇ ਹਾਂ
1: ਬੇਸ ਮਿਲ ਗਿਆ ਨਾ ਉਹਨਾਂ ਨੂੰ ਇਸ ਚੀਜ਼ ਦਾ
0: ਪਰ ਉਦੋਂ ਮੈਨੂੰ ਲੱਗਾ ਵੀ ਮਤਲਬ ਤੁਸੀਂ ਫੇਸਬੁੱਕ ਤੋਂ ਬੰਦਾ ਵੇਖ ਕੇ ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਵੀ ਮੇਰਾ ਜ਼ਰੂਰੀ ਥੋੜ੍ਹੀ ਮੇਰਾ ਯਾਰ ਦੋਸਤ ਹੈ ਨਾ ਉਦੋਂ ਤਾਂ ਉਦੋਂ ਤੱਕ ਤਾਂ ਨਹੀਂ ਸੋਚਿਆ ਪਰ ਬਾਅਦ 'ਚ ਮੈਂ ਸੋਚਿਆ ਯਾਰ ਵਾਕਈ ਗੱਲ ਸਹੀ ਆ ਵੀ ਇਹ ਤਾਂ ਹੈਗੀ ਇਸੇ ਲਈ ਆ ਵੀ ਤੁਹਾਡੀ ਜਾਣ ਪਛਾਣ ਵਾਲਾ ਤੁਹਾਡੇ ਫਰੈਂਡ ਆ ਅਤੇ ਫਿਰ ਹੀ ਤੁਸੀਂ ਐਡ ਕੀਤਾ ਜਿਹਨੂੰ
1: ਆਪਾਂ ਆਪਣੀ ਕਮਿਊਨਿਟੀ ਬਿਲਡਅਪ ਕਰਦੇ ਹੋ ਹੈ ਨਾ ਦੇਖਿਆ ਜਾਵੇ ਸੋਸ਼ਲ ਮੀਡੀਆ ਦਾ
0: ਵੀ ਉਹ ਤਾਂ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਜਸਟ ਵੈਸੇ ਹੀ ਯਾਰ ਐਡ ਕਰ ਲਿਆ ਮਤਲਬ ਇਹ ਚੀਜ਼ ਪਬਲਿਕਲੀ ਕਹਿਣੀ ਕਿੱਡੀ ਔਖੀ ਆ ਵੀ ਯਾਰ ਅਸੀਂ ਤਾਂ ਉੱਦਾਂ ਹੀ ਮਤਲਬ ਨੰਬਰ ਵਧਾਉਣੇ ਸੀ ਆਪਾਂ ਐਡ ਕਰ ਲਿਆ ਹਨਾ ਇੱਦਾਂ ਕੌਣ ਕਹਿੰਦਾ
1: ਡਾਇਰੈਕਟ ਕਹੇਗਾ ਨਹੀਂ ਪਰ ਰਿਐਲਿਟੀ ਸ਼ੁਰੂਆਤ 'ਚ ਜਦੋਂ ਤੁਸੀਂ ਬਣਾਉਂਦੇ ਹੋ ਸਪੈਸ਼ਲੀ ਹੁਣ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਮੇਰੇ ਪਾਪਾ ਨੇ ਫੇਸਬੁੱਕ 'ਤੇ ਬਣਾਇਆ ਸੀ ਅਕਾਊਂਟ ਸਾਰਿਆਂ ਨੂੰ ਭੇਜਣਾ ਹੁਣ ਜੇ ਅਤੇ ਮੇਰੀ ਸਿਸਟਰ ਦਾ ਕਹਿੰਦੀ ਪਾਪਾ ਦਾ ਇਹ ਵਾਲੀ ਆਈਡੀਆ ਬਲੌਕ ਕਰ ਦੇ ਪਹਿਲੇ ਕਿਉਂਕਿ ਓਬਵੀਅਸਲੀ ਤੁਸੀਂ ਆਪਣੀ ਚੀਜ਼ਾਂ ਦੱਸਣੀ ਨਹੀਂ ਹੁੰਦੀ ਮਾਂ ਪਿਓ ਨੂੰ ਮਤਲਬ ਫਿਰ ਉਹਨਾਂ ਨੇ ਬਾਰ ਬਾਰ ਵਿਚਾਰੇ ਉਹਨੂੰ ਉਹਨਾਂ ਨੂੰ ਸਮਝ ਲਿਆ ਕਿ ਬਲੌਕਡ ਹੈ ਫਿਰ ਇੱਕ ਵਾਰੀ ਮੈਂ ਕੋਟਾ ਗਈ ਕਹਿੰਦੇ ਤੂੰ ਇਹ ਫੇਸਬੁੱਕ ਵਗੈਰਾ ਨਹੀਂ ਯੂਜ਼ ਕਰਦੀ ਅਤੇ ਮੈਂ ਕਿਹਾ ਹਾਂ ਨਹੀਂ ਮੈਂ ਨਹੀਂ ਯੂਜ਼ ਕਰਦੀ ਕਹਿੰਦੇ ਫਿਰ ਇਹ ਫੋਟੋ ਤਾਂ ਤੇਰੀ ਆ ਰਹੀ ਹੈ ਪਰ ਮੈਂ ਜਦੋਂ ਕਹਿੰਦਾ ਰਿਕੁਐਸਟ ਜਾਂਦੀ ਨਹੀਂ
0: ਕੁਛ ਨਾ ਕੁਛ ਦੋਨਾਂ ਵੀ ਲੱਭਿਆ ਹੀ ਹੁੰਦਾ ਵਾ ਮਾਂ ਪਿਓ ਨੇ
1: ਓਹੋ ਫਿਰ ਮੈਂ ਕਿਹਾ ਹਾਂ ਹਾਂ ਐਡ ਕਰ ਲੈਂਦੀ ਹਾਂ ਫਿਰ ਉਹਦੇ ਵਿੱਚ ਵੀ ਫਿਰ ਇਹ ਹੁੰਦਾ ਅੱਗੇ ਚੱਲ ਕੇ ਕਸਟਮ ਵਾਲਾ ਹੁੰਦਾ ਤੁਸੀਂ ਕਸਟਮ ਕਰ ਦਿੰਦੇ ਹੋ ਮਤਲਬ ਭਾਵੇਂ ਤੁਸੀਂ ਐਡ ਕੀਤਾ ਹੋਇਆ ਪਰ ਤੁਸੀਂ ਕਸਟਮ ਕੁਝ ਦੇਖਿਆ
0: ਫਿਰ ਉਹੀ ਹੋ ਗਿਆ ਨਾ ਉਹਲਾ ਹੀ ਹੋ ਗਿਆ ਫਿਰ ਕੰਦ ਉਹਲੇ ਪਰ ਤੇਜ਼ ਹੀ ਹੋ ਗਿਆ ਸੋ ਇੱਕ ਉਹ ਆ ਫਿਰ ਜਿਹੜਾ ਮਤਲਬ ਉੱਥੋਂ ਤੱਕ ਹੀ ਰਹਿ ਜਾਣਾ ਰਿਲੇਸ਼ਨ, ਹੈ ਨਾ, ਜਿਹੜਾ ਤੁਸੀਂ ਸਿਰਫ ਸਟੇਟਸ ਵੇਖਣਾ ਤੇ ਤੁਹਾਨੂੰ ਸੁੱਖ ਦੁੱਖ ਪਤਾ ਲੱਗ ਜਾਣਾ ਵੀ ਉਹ ਅੱਜ ਉਹ ਵਿਚਾਰੇ ਬੜੀ ਸੈਡ ਹੈ, ਵਿਚਾਰਾ ਬੜਾ ਸੈਡ ਹੈ, ਮਤਲਬ ਉਹਦੇ ਅੱਜ ਉਹ ਉੱਥੇ ਘੁੰਮਣ ਗਿਆ ਸੀ, ਹੈ ਨਾ, ਉਹ ਸਿਰਫ ਇੱਥੋਂ ਤੱਕ ਦੀ ਹੈ। ਤੇ ਬਾਕੀ ਜਿਹੜੀ ਆ ਰੀਅਲ ਦੇ ਵਿੱਚ ਸਾਡੀ ਜਿਹੜੀ ਗੱਲਬਾਤ ਹੁੰਦੀ ਹੈ ਜਾਂ ਆਪਾਂ ਮੇਲ ਮਿਲਾਪ ਹੁੰਦਾ, ਅਸਲ ਦੇ ਵਿੱਚ ਉਹ ਆ ਜਿਹੜੀ ਸਾਡੇ ਕੰਮ ਆਉਂਦੀ ਹੈ।
1: ਔਰ ਮੈਂ ਸੱਚੀ ਮਤਲਬ ਮੈਂ ਗਰੰਟੀ ਲੈਂਦੀ ਹਾਂ ਬਹੁਤ ਲੋਕ ਇਸ ਚੀਜ਼ ਤੋਂ, ਈਵਨ ਤੁਸੀਂ ਵੀ ਉਹ ਕਰੋਗੇ, ਮੈਨੂੰ ਲੱਗਦਾ ਹੈ ਕਿ ਜਿਹੜੇ ਤੁਹਾਡੇ ਬਿਲਕੁਲ ਰੀਅਲ 'ਚ ਬਹੁਤ ਜ਼ਿਆਦਾ ਕਲੋਜ਼ਡ ਫਰੈਂਡਸ ਹੈ ਨਾ, ਜਾਂ ਮਤਲਬ ਬਿਲਕੁਲ ਪੱਕੇ ਆ, ਜਿਹਨਾਂ ਨੂੰ ਤੁਸੀਂ ਹਰ ਇੱਕ ਉਸ 'ਚ ਕਾਊਂਟ ਕਰ ਸਕਦੇ ਹੋ ਕਿ ਹਾਂ ਇਹ ਖੜਾ ਹੈ ਮੇਰੇ ਲਈ, ਲੇਕਿਨ ਉਹਨਾਂ ਦੇ ਨਾਲ ਤੁਹਾਡੇ ਫੋਟੋ ਨਹੀਂ ਹੋਣਗੇ ਜ਼ਿਆਦਾ।
0: ਹਾਂ,
1: ਟਾਈਮ ਹੀ ਨਹੀਂ ਹੁੰਦਾ, ਕਿਸੇ ਨੂੰ ਬੋਦਰ ਹੀ ਨਹੀਂ ਕਰਦਾ ਕੋਈ,
0: ਟਾਈਮ ਨਹੀਂ ਜੀ, ਹੋਰ ਰੀਜ਼ਨ ਹੈ ਉਹਦੇ ਪਿੱਛੇ, ਇੱਕ ਇਹ ਰੀਜ਼ਨ ਆ ਵੀ ਜਿਹੜੇ ਪਤਾ ਹੀ ਆ ਨਾ ਵੀ ਸਾਡੇ ਆਪਣੇ ਆ,
1: ਇਹਨਾਂ ਨਾਲ
0: ਯਾਰ ਸਾਨੂੰ ਕਿਸੇ ਨੂੰ ਉਹ ਤੁਹਾਡੀ ਗੱਲ ਆ ਗਈ ਵੀ ਭੈਣ ਨੂੰ ਥੋੜੀ, ਭੈਣ ਥੋੜੀ ਇੱਦਾਂ ਕਹੂਗੀ, ਇਹ ਉੱਦਾਂ ਦੀ ਗੱਲ ਆ ਵੀ ਸਾਨੂੰ ਕਿਸੇ ਨੂੰ ਪ੍ਰੂਫ ਥੋੜੀ ਕਰਨਾ ਵਾ ਵੀ ਇਹ ਸਾਡਾ ਯਾਰ ਦੋਸਤ ਹੈ ਜਾਂ ਕਿਦਾਂ,
1: ਇਸ ਕਰਕੇ ਸਟੇਟਸ ਪਾਣਾ
0: ਬਹੁਤੀਆਂ ਆਪਾਂ ਉਹਨਾਂ ਨਾਲ ਹੀ ਖਿਚਾਉਂਦੇ ਹਾਂ ਨਾ ਜਿਹਨਾਂ ਨੂੰ ਪਤਾ ਵਾ ਵੀ ਅੱਜ ਮਿਲੇ ਪਤਾ ਨਹੀਂ ਕੱਲ ਮਿਲਣਾ ਕਿ ਨਹੀਂ ਮਿਲਣਾ, ਜਾਂ ਫਿਰ ਅਗਲੇ ਦਾ ਸਟੇਟਸ ਵੇਖ ਕੇ ਅਗਲੇ ਦੀ ਤਿਆਰ ਸ਼ਿਆਰ ਹੋਇਆ ਵੇਖ ਕੇ ਕੁਛ ਨਾ ਕੁਛ ਮਤਲਬ ਕਿਸੇ ਨਾ ਕਿਸੇ ਤਰੀਕੇ, ਜਾਂ ਕਿਸੇ ਨੂੰ ਵਿਖਾਉਣ ਦੇ ਲਈ।
1: ਜਿਹੜੇ ਘਰ ਦੇ ਲੋਕ ਹੁੰਦੇ, ਜਿਹੜੇ ਭੈਣ ਭਰਾ, ਜਿਹੜੇ ਪੱਕੇ ਦੋਸਤ ਹੁੰਦੇ, ਇਹ ਤੇ ਰੋਜ਼ ਮਿਲਦੇ ਆ ਨਾ, ਮਤਲਬ ਫੋਟੋ ਨੀ ਤੁਸੀਂ ਇੰਨਾ ਧਿਆਨ ਦਿੰਦੇ ਫੋਟੋ ਖਿੱਚਣ ਦੇ ਉੱਤੇ?
0: ਨਹੀਂ ਨਹੀਂ ਹੁੰਦਾ, ਬਿਲਕੁਲ ਤੁਹਾਡੀ ਗੱਲ ਵਾਜਬ ਆ। ਤੁਸੀਂ ਵੇਖੋਗੇ ਕਈ ਵਾਰੀ ਬਹੁਤ ਤੁਹਾਡੇ ਕਰੀਬੀ ਰਿਸ਼ਤੇ ਤੁਹਾਡੀ ਉਹਨਾਂ ਦੇ ਨਾਲ ਕੋਈ ਉਸ ਢੰਗ ਦੀ ਕੋਈ ਫੋਟੋ ਹੀ ਨਹੀਂ ਹੁੰਦੀ ਤੁਹਾਡੀ,
1: ਕੋਈ ਚੱਜਦੀ ਤੁਸੀਂ ਸੋਚੋ ਕਿ ਤੁਸੀਂ ਤੁਹਾਨੂੰ ਲੱਭੋ, ਨਹੀਂ ਮਿਲੇਗੀ ਤੁਹਾਨੂੰ।
0: ਹਾਂ, ਉਹ ਜੇ ਹੋਊਗੀ ਵੀ ਨਾ ਤੇ ਉਹ ਆਨੇ ਬਾਨੇ ਵਾਲੀ ਹੋਊਗੀ, ਜਿੱਦਾਂ ਮੰਨ ਲਓ ਕਿਸੇ ਤੁਸੀਂ ਫੰਕਸ਼ਨ 'ਚ ਹੋ ਤੇ ਉੱਥੇ ਕਿਸੇ ਨੇ ਆਵਾਜ਼ ਮਾਰ ਕੇ ਭਾਜੀ ਆ ਮਾੜਾ ਜਿਹਾ ਇੱਧਰ ਵੇਖੋ, ਉਹਨੇ ਹੈ ਨਾ ਫੋਟੋਗ੍ਰਾਫਰ ਨੇ ਖਿੱਚਤੀ ਜਾਂ ਕਿੱਦਾਂ, ਮਤਲਬ ਇੱਕ ਹੁੰਦੀ ਆ ਜਿਹੜੀ ਤੁਸੀਂ ਮਿੱਥ ਕੇ ਖਿਚਾਈ ਆ, ਹੈ ਨਾ ਵੀ ਆ ਯਾਰ ਵਾ ਫੋਟੋ, ਹਾਲਾਂਕਿ ਅੱਜ ਕੱਲ੍ਹ ਹੁਣ ਸ਼ੁਰੂ ਹੋ ਗਿਆ ਕੰਮ, ਪਰ ਉਹ ਵੀ ਤਾਂ ਸ਼ੁਰੂ ਹੋਇਆ ਵਾ ਕਿਉਂਕਿ ਉਹ ਜਿਨ ਉਹ ਉਹਨਾਂ ਦੇ ਵੱਲੋਂ ਹੀ ਸ਼ੁਰੂ ਹੋਇਆ ਜਾਂ ਉਹੀ ਕਰਦੇ ਜਿਨ੍ਹਾਂ ਨੇ ਪੇਜਾਂ 'ਤੇ ਪਾਉਣੀ ਹੁੰਦੀ ਆ, ਜਿੱਦਾਂ ਪਤਾ ਵਾ ਵੀ ਡੇਲੀ ਮੈਨੂੰ ਕੁਛ ਨਾ ਕੁਛ ਪਾਉਣ ਲਈ ਚਾਹੀਦਾ, ਜਾਂ ਮੈਂ ਦੱਸਣਾ ਵੀ ਅੱਜ ਮੈਂ ਇੱਥੇ ਵੀ ਗਿਆ ਸੀ ਅਤੇ ਅੱਜ ਮੈਂ ਆਹ ਪਾਤਾ, ਉਹ ਇੱਕ ਮਤਲਬ ਹਾਂ ਕੰਟੈਂਟ ਟਾਈਪ ਉਹ ਆ ਜਾਂਦੀ ਫੀਲ, ਅਦਰਵਾਈਜ਼ ਵੈਸੇ ਹੀ ਮਤਲਬ ਤੁਸੀਂ ਉੱਦਾਂ ਹੀ ਖਿੱਚ ਕੇ ਰੱਖਣੀ ਆ ਫੋਟੋ, ਅਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਖੁਦ ਹੀ ਇਹ ਤੁਸੀਂ ਤਾਂ ਰਿਲਾਈਜ਼ ਕਰ ਸਕਦੇ ਹੋ ਜਦੋਂ ਤੁਸੀਂ ਨਹੀਂ ਸੋਸ਼ਲ ਮੀਡੀਆ ਵਰਤ ਰਹੇ ਹੋਗੇ, ਫਿਰ ਕਿੰਨਾ ਕੁ ਤੁਸੀਂ ਕਿਸੇ ਨੂੰ ਕਿਤੇ ਕਹਿੰਦੇ ਹੋ ਵੀ ਉਰੇ ਆਈ ਯਾਰ ਫੋਟੋ 'ਤੇ ਕਰ ਲਈਏ ਆਪਾਂ।
1: ਅੱਛਾ, ਪਹਿਲੇ ਦੇ ਟਾਈਮ ਦੀ ਜੇ ਗੱਲ ਕਰੀਏ ਆਪਣੇ ਸਕੂਲ ਕਾਲਜ ਵਾਲਾ ਟਾਈਮ, ਜਦੋਂ ਇੰਨਾ ਫੋਨ ਸਕੂਲ ਟਾਈਮ 'ਤੇ ਤਾਂ ਖੈਰ ਮਿਲਦੇ ਹੀ ਨਹੀਂ ਸੀਗੇ, ਹੁਣ ਜਿਵੇਂ ਬੱਚਿਆਂ ਨੂੰ ਮਿਲ ਜਾਂਦੇ ਨੇ, ਲੇਕਿਨ ਉਸ ਟਾਈਮ 'ਚ ਆਪਣੇ ਕੋਲ ਜਿਹੜੇ ਉਸ ਟਾਈਮ ਦੇ ਤੁਹਾਡੇ ਦੋਸਤ, ਮਤਲਬ ਪੱਕੀ ਦੋਸਤੀ ਜਿਹੜੀ ਹੁੰਦੀ ਸੀ ਨਾ, ਉਹ ਰੀਅਲ ਹੁੰਦੀ ਸੀ ਉਸ 'ਚ, ਕੋਈ ਤੁਹਾਨੂੰ ਮਤਲਬ ਇਹ ਨੋਟਸ ਤੋਂ ਜ਼ਿਆਦਾ ਕੁੜੀਆਂ ਦਾ ਤਾਂ ਇਹ ਹੁੰਦਾ ਸੀਗਾ ਹਾਂ ਇਹ ਮੇਰੀ ਫਰੈਂਡ ਹੈ ਮੈਨੂੰ ਨੋਟਸ ਦੇ ਦੇਈ, ਬਾਕੀ ਲੇਕਿਨ ਹੋਰ ਕੀ ਹੈ ਨਾ, ਕੋਈ ਲਾਲਚ, ਉਹ ਪਿਓਰ ਦੋਸਤੀ ਹੁੰਦੀ ਸੀਗੀ,
0: ਯਾਰੀ ਦੋਸਤੀ ਆਪਾਂ ਡਿਸਕਸ ਕਰ ਰਹੇ ਹਾਂ। ਪਰ ਤੁਹਾਨੂੰ ਪਤਾ ਇੱਕ ਸਮਾਂ ਸੀ, ਜਿੱਦਾਂ ਮੈਨੂੰ ਤੁਹਾਡੇ ਤੇ ਪਤਾ ਨਹੀਂ, ਪਰ ਸਾਡਾ ਇੱਕ ਸਮਾਂ ਸੀ ਜਦੋਂ ਫਰੈਂਡਸ਼ਿਪ ਦਾ ਮਤਲਬ ਇਹ ਹੁੰਦਾ ਸੀ ਵੀ ਮੁੰਡਾ ਤੇ ਕੁੜੀ।
1: ਅੱਛਾ, ਇਹਨਾਂ ਦੀ ਗੱਲ ਹੈ,
0: ਮਤਲਬ ਇਹ ਆ ਤੇ ਸਾਨੂੰ ਮਤਲਬ ਹੁਣ ਜਾ ਕੇ ਪਤਾ ਲੱਗਾ ਵੀ ਮੁੰਡਾ ਤੇ ਮੁੰਡੇ ਮੁੰਡੇ ਦੀ ਵੀ ਫਰੈਂਡਸ਼ਿਪ ਹੁੰਦੀ ਆ, ਹੁਣ ਤੇ ਚਲੋ ਖੈਰ ਹੋਰ ਮੈਨੇਜ ਬਥੇਰਾ ਕੁਛ ਹੁੰਦਾ, ਪਰ ਜਿੱਦਾਂ ਮੰਨ ਲਓ ਦੋ ਦੋਸਤ ਨੇ ਤੇ ਆਪਾਂ ਉਹਨੂੰ ਵੀ ਇੱਦਾਂ ਕਹਾਂਗੇ ਵੀ ਸਾਡੀ ਫਰੈਂਡਸ਼ਿਪ ਬੜੀ ਪੁਰਾਣੀ ਹੈ ਨਾ, ਪਰ ਇੱਕ ਸਮਾਂ ਸੀ ਜਦੋਂ ਇਹ ਸ਼ਬਦ ਸਿਰਫ ਸਾਡੇ ਲਈ ਇਹ ਸੀ ਵੀ ਓਏ ਇਹਦੀ ਉਹਦੇ ਨਾਲ ਫਰੈਂਡਸ਼ਿਪ,
1: ਕਿਉਂਕਿ ਬੇਸ ਮੰਨਿਆ ਜਾਂਦਾ ਸੀ ਨਾ ਫਰੈਂਡਸ਼ਿਪ ਨੂੰ, ਸ਼ੁਰੂਆਤ
0: ਉਸ ਰਿਸ਼ਤੇ ਦੇ ਲਈ ਇਹ ਸ਼ਬਦ ਹੀ ਫਰੈਂਡਸ਼ਿਪ ਹੈ ਨਾ, ਤੇ ਦੂਰ ਕੀ ਜਾਣਾ ਇੱਕ ਸਟੇਜ ਤੱਕ, ਮਤਲਬ ਆਪਾਂ ਰਿਸ਼ਤਿਆਂ ਦਾ ਤੇ ਏਡਾ ਕੁ ਨਾਸ਼ ਮਾਰਿਆ ਵਾ, ਇੱਕ ਸਟੇਜ ਤੱਕ ਕਜ਼ਨ ਸ਼ਬਦ ਇਹ ਵੀ ਇੱਦਾਂ ਹੁੰਦਾ ਸੀ ਵੀ
1: ਡਾਊਟਫੁਲ,
0: ਮਤਲਬ ਮੰਨ ਲਓ ਕਿਸੇ ਕੁੜੀ ਨੇ ਕਹਿ ਦੇਣਾ ਵੀ ਇਹ ਮੇਰਾ ਕਜ਼ਨ ਆ, ਤੇ ਇਹਦਾ ਮਤਲਬ ਆ ਵੀ
1: ਜਿਹੜੇ ਸਪੈਸ਼ਲ ਹੋਸਟਲ, ਕਿਉਂਕਿ ਕਈ ਵਾਰੀ ਹੁੰਦਾ ਤੁਸੀਂ ਡਰੋ, ਮਤਲਬ ਇਹੀ ਹੁੰਦਾ ਨਾ ਕਿ ਤੁਹਾਨੂੰ ਤੁਸੀਂ ਨਹੀਂ ਦੱਸ ਸਕਦੇ ਡਾਇਰੈਕਟ, ਐਕਸੈਪਟੈਂਸ ਨਹੀਂ ਹੈ ਨਾ, ਤੇ ਤੁਸੀਂ ਇਹੀ ਕਹਿਣਾ ਹੁਣ ਬਚਣ ਵਾਸਤੇ ਕੀ ਕਹੋਗੇ ਕਜ਼ਨ,
0: ਤੇ ਪਰ ਉਹ ਵਿਗਾੜ ਕਿੰਨਾ ਹੋ ਗਿਆ,
1: ਤੁਸੀਂ
0: ਕਹਿਣਾ ਨੀ ਕਜ਼ਨ ਹੀ ਕਹੋਗੇ, ਹੁਣ ਜਦੋਂ ਵਾਜਬ ਤੁਹਾਡੇ ਲਾਗੇ ਤੁਹਾਡਾ ਭਰਾ ਖੜਾ ਵਾ ਤੇ ਉਦੋਂ ਤੁਸੀਂ ਸਗੋਂ ਝੱਕੋਗੇ ਕਹਿਣਾ ਕਜ਼ਨ। ਕਿਉਂਕਿ ਉਹ ਸ਼ਬਦ ਹੀ ਬੜਾ ਉਹ ਹੋ ਗਿਆ। ਸੋ ਇਹ ਚਲੋ ਖੈਰ ਵਾਪਸ ਫਰੈਂਡਸ਼ਿਪ ਤੇ ਆਉਂਦੇ ਵੀ ਫਰੈਂਡਸ਼ਿਪ ਸਾਡੇ ਲਈ ਜਾਂ ਸਾਡੇ ਟਾਈਮ ਸਕੂਲ ਕਾਲਜਾਂ ਦੇ ਟਾਈਮ ਦੇ ਉੱਤੇ ਫਰੈਂਡਸ਼ਿਪ ਦਾ ਤਾਂ ਮਤਲਬ ਹੀ ਕੁਛ ਹੋਰ
1: ਫਿਰ ਤਾਂ ਹੀ ਤੇ ਉਸ ਤੋਂ ਫਿਲਮਾਂ ਬਣੀ ਸੀ ਕਿ ਇੱਕ ਲੜਕਾ ਲੜਕੀ ਦੋਸਤ ਨਹੀਂ ਬਣ ਸਕਦੇ
0: ਬਾਲੀਵੁੱਡ ਨੇ ਤਾਂ ਬਥੇਰਾ ਕੁਛ ਕਿਹਾ ਵਾ ਜਿਸ ਤੋਂ ਪਿਆਰ ਹੋ ਨਾ ਉਸ ਦੋਸਤੀ ਨਹੀਂ ਹੋ ਸਕਦੀ ਬੇੜਾ ਤੇ ਸਾਰਾ ਫਿਲਮ ਕੀਤਾ ਹਾਂਜੀ ਮੈਨੂੰ ਲੱਗਦਾ ਮੈਂ ਰਾਜ ਦੇ ਮੰਮਾ ਹੀ ਆਏ ਹੋਣੇ ਆ ਤੇ ਹੈਲੋ
2: ਹੈਲੋ
0: ਜੀ ਸਤਿ ਸ੍ਰੀ ਅਕਾਲ ਜੀ
2: ਪਰ ਵੀਰ ਜੀ ਅੱਜ ਮੈਂ 100% ਐਗਰੀ ਆ ਤੁਹਾਡੇ ਨਾਲ ਇਹ ਟੌਪਿਕ ਦੇ ਉੱਤੇ ਕਿਉਂਕਿ ਹੁਣ ਰਿਸ਼ਤਿਆਂ ਦਾ ਰੂਪ ਰੇਖਾ ਹੀ ਬਦਲ ਗਈ ਹੈ। ਸਾਡੇ ਬਜ਼ੁਰਗਾਂ ਨੂੰ ਤਾਂ ਅਕਲ ਹੀ ਨਹੀਂ ਸੀ ਔਰ ਅਸੀਂ ਸਾਰਾ ਕੁਛ ਆ ਤੇ ਜਿਹੜਾ ਮੈਨੂੰ ਲੱਗਦਾ ਆਪਣੀ ਪੀੜ੍ਹੀ ਆ ਜਿਹੜੀ ਸਾਰਾ ਕੁਛ ਡਿਸਟਰੋਏ ਕਰਕੇ ਆਪ ਹੀ ਦੇਖ ਲੇਗੀ ਐਂਡ ਵਿੱਚ ਅਖੀਰ ਚ ਆ ਕੇ ਉਹਨੂੰ ਪਤਾ ਲੱਗੇਗਾ ਕਿ ਮੇਰੀਆਂ ਹੀ ਗਲਤੀਆਂ ਨੇ।
0: ਨਹੀਂ ਹੁਣ ਦੇਖਣ ਲੱਗ ਪਈਆਂ ਵੇਖੋ ਜਿਨ੍ਹਾਂ ਦੇ ਬੱਚੇ ਥੋੜੇ ਥੋੜੇ ਜੇ ਤਾਂ ਹੋ ਗਏ ਆ ਨਾ ਉਹਨਾਂ ਨੂੰ ਤੇ ਉਹ ਦੇਖਣ ਲੱਗ ਪਈਆਂ ਵੱਖਰੀ ਗੱਲ ਹੈ ਵੀ ਉਹ ਐਕਸੈਪਟ ਨਾ ਕਰਨ ਜਾਂ ਉਹਨਾਂ ਚ ਮਾਦਾ ਨਾ ਹੋਵੇ ਇਹ ਚੀਜ਼ ਸਮਝਣ ਦਾ ਅਦਰਵਾਈਜ਼ ਸਾਹਮਣੇ ਸਾਰਾ ਕੁਛ ਸਾਹਮਣੇ ਹੀ ਆ ਹੁਣ।
2: ਹਾਂਜੀ ਮੈਂ ਥੋੜਾ ਜਿਹਾ ਆਪਣੀ ਸੋਚ ਦੇ ਅਕੋਰਡਿੰਗ ਦੱਸਦੀ ਹਾਂ ਜਿੰਨਾ ਕਿ ਮੈਂ ਸਮਝੀ ਟੌਪਿਕ ਨੂੰ। ਮੇਰੀ ਇੱਕ ਫਰੈਂਡ ਆ 15 ਈਅਰਸ ਹੋ ਗਏ ਇੱਥੇ ਆਸਟ੍ਰੇਲੀਆ ਉਹ ਮੇਰੇ ਮਦਰ ਇਨ ਲਾਅ ਆਏ ਸੀਗੇ ਉਹਨਾਂ ਨੇ ਇੰਟਰੋਡਿਊਸ ਕਰਾਇਆ ਮੈਨੂੰ ਕਿਉਂਕਿ ਉਦੋਂ ਮੈਨੂੰ ਡਰਾਈਵਿੰਗ ਨਹੀਂ ਸੀ ਆਉਂਦੀ ਉਹ ਪਾਰਕ ਚ ਮਿਲਦੇ ਸੀ ਮੇਰੇ ਮਦਰ ਇਨ ਲਾਅ ਨੂੰ ਗੱਲ ਕਰਦੇ ਸੀ ਤੇ ਅੱਜ ਤੱਕ ਮੇਰੀ ਫਰੈਂਡ ਆ ਅਸੀਂ ਜਦੋਂ ਵੀ ਮਿਲਦੇ ਹਾਂ ਜ਼ਿਆਦਾਤਰ ਆਪਣੇ ਬੱਚਿਆਂ ਦੀਆਂ ਗੱਲਾਂ ਉਹਨਾਂ ਦੇ ਫਿਊਚਰ ਦੀਆਂ ਗੱਲਾਂ ਜਾਂ ਆਪਣੇ ਆਪ ਦੀਆਂ ਗੱਲਾਂ ਈਵਨ ਅਸੀਂ ਆਪਣੇ ਹਸਬੈਂਡ ਦੀਆਂ ਗੱਲਾਂ ਵੀ ਬਹੁਤ ਘੱਟ ਕਰਦੇ ਕਿਉਂਕਿ ਸਾਨੂੰ ਇਹ ਹੁੰਦਾ ਵੀ ਜਦ ਮਿਲੇ ਤਾਂ ਕਿਉਂਕਿ ਦੋਸਤੀ ਇਹ ਕਿ ਜਿਹਦੇ ਵਿੱਚ ਤੁਸੀਂ ਆਪਣਾ ਆਪ ਜ਼ਾਹਰ ਕਰੋ ਨਾ ਕਿ ਤੁਹਾਨੂੰ ਇਹ ਦੱਸਣਾ ਪਵੇ ਕਿ ਹਾਂ ਮੈਂ ਤੇਰੀ ਦੋਸਤ ਆ ਤੂੰ ਮੇਰਾ ਦੋਸਤ ਆ ਆਪਾਂ ਹਲੇ ਹੈਗੇ ਹਾਂ। ਗੱਲ ਇਹ ਆ ਕਿ ਦੂਰ ਤੋਂ ਹੀ ਚਾਹੇ ਤੁਸੀਂ ਕਈ ਮਹੀਨਿਆਂ ਬਾਅਦ ਮਿਲੋ ਪਰ ਉਹ ਅੰਡਰਸਟੈਂਡ ਕਰਦੇ ਆ ਕਿ ਹਾਂ ਨਹੀਂ ਬਈ ਇੰਨੀ ਦੇਰ ਬਾਅਦ ਮਿਲੇ ਆ ਕੋਈ ਗਿਲਾ ਸ਼ਿਕਵਾ ਨਹੀਂ। ਜਿੱਦਾਂ ਹੁਣ ਆਪਾਂ ਜਿੱਦਾਂ ਮਿਲਦੇ ਹਾਂ ਕਿਸੇ ਨੂੰ ਵੀ ਤਾਂ ਅਗਲਾ ਕਹਿੰਦਾ ਇਹ ਤੇਰੀ ਮਾਸੀ ਹੈ ਬੱਚਾ ਐਂ ਦੇਖਦਾ ਇਹ ਮੇਰੀ ਮਾਸੀ ਹੈ ਤੁਹਾਡੀ ਗੱਲ ਨਾਲ ਮੈਂ ਉਹੀ ਕਹਿੰਦੀ ਹਾਂ ਫਿਰ ਜਿਹੜੀ ਉਹ ਘਰ ਸੀਗੀ ਉਹ ਕੌਣ ਆ
0: ਉਹ ਕੌਣ ਹੈ ਉਹ ਕੌਣ ਹੈ
2: ਜਿਹਦੇ ਨਾਲ ਮੇਰੀ ਨਾਨੀ ਦੀ ਬੱਚੀ ਆ ਹਾਂਜੀ
0: ਜਿੰਨਾ ਮੰਮੀ ਲੱਗੀ ਰਹਿੰਦੀ ਨਾ ਚਿਰ ਉਹ ਕੌਣ ਹੈ
2: ਹਾਂ ਨਹੀਂ ਗੱਲ ਸਹੀ ਆ ਦੇਖੋ ਜਿਹੜੇ ਮਾਮਾ ਮਾਸੀ ਭੂਆ ਆਪਾਂ ਰਿਸ਼ਤੇ 2 ਮਿੰਟ ਚ ਬਣਾ ਲੈਂਦੇ ਹਾਂ ਤੇ ਝੱਟ ਤੋੜ ਦਿੰਦੇ ਹਾਂ ਤੇ ਬੱਚੇ ਕਿਵੇਂ ਸਿੱਖਣਗੇ ਕਿ ਇਹ ਸਾਡਾ ਗੂੜਾ ਰਿਸ਼ਤਾ ਹੈ ਕਿ ਨਹੀਂ। ਅੱਜ ਕੱਲ ਮਾਸੀਆਂ ਹੀ ਬਹੁਤ ਹੁੰਦੀਆਂ ਨੇ ਕਦੇ ਉਹ ਇਹ ਨੀ ਕਹਿਣਗੇ ਸਾਡੇ ਮੰਮਾ ਦੇ ਫਰੈਂਡ ਨੇ ਉਹ ਮਾਸੀ ਆਈ ਆ ਆਈ ਪਰ ਗੱਲ ਇਹ ਆ ਵੀ ਜਿਹੜਾ ਰਿਸ਼ਤਾ ਹੈ ਇਹ ਸਿਦਕ ਨਾਲ ਨਿਭਾਇਆ ਜਾਂਦਾ ਸੀ ਤੇ ਹੁਣ ਇਹ ਆ ਵੀ ਇਹ ਜਸਟ ਇੱਕ ਜੋਕ ਬਣ ਗਿਆ ਜਿਹਨੂੰ ਲੱਗਦਾ ਉੱਥੇ ਲਫ਼ਜ਼ ਯੂਜ਼ ਕਰ ਲਓ
0: ਨਹੀਂ ਉਹ ਕਹਿ ਲਓ ਮੈਂ ਕਹਿੰਦਾ ਵੀ ਕਹਿਣ ਚ ਕੋਈ ਹਰਜ ਨਹੀਂ ਆ ਪਰ ਇਹ ਆ ਕਿ ਉਹਦੇ ਨਾਲ ਜਿਹੜੇ ਬਾਕੀ ਦੇ ਵਿਗਾੜ ਆ ਉਹ ਨਾ ਪੈਦਾ ਹੋਣ ਮਤਲਬ ਆਪਾਂ ਗੱਲ ਸਿਰਫ ਕਹਿਣ ਦਾ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਕਹਿਣ ਚ ਕੋਈ ਹਰਜ ਨਹੀਂ ਆ ਮਤਲਬ ਆਪਾਂ ਵੱਧ ਤੋਂ ਵੱਧ ਭੈਣਾਂ ਬਣਾਈਏ ਵੱਧ ਤੋਂ ਵੱਧ ਭਰਾ ਬਣਾਈਏ ਪਰ ਮਸਲਾ ਉੱਥੇ ਜਾ ਕੇ ਪੈਂਦਾ ਵਾ ਜਦੋਂ ਅਸੀਂ ਉਹਦੀ ਉਹਨਾਂ ਨੂੰ ਲਾਗੇ ਕਰਕੇ ਆਪਣਿਆਂ ਨੂੰ ਕਿਉਂਕਿ ਸਮਾਂ ਤੇ ਸਾਡੇ ਕੋਲ ਵੇਖੋ ਉਹੀ ਹੁੰਦਾ ਆਪਾਂ ਉਸ ਸਮੇਂ ਦੇ ਵਿੱਚ ਇੱਕ ਰਿਸ਼ਤਾ ਫਿਲ ਕਰਨਾ ਤੇ ਇੱਕ ਤੁਹਾਨੂੰ ਕੱਢਣਾ ਪੈਣਾ ਹਨਾ ਇੱਕ ਸੱਚਾਈ ਇਹੋ ਹੀ ਆ ਸਾਡੇ ਕੋਲ ਬੜਾ ਥੋੜਾ ਥੋੜਾ ਜਿਹਾ ਸਮਾਂ ਆ ਹਨਾ ਤੇ ਆਪਾਂ ਇੱਕ ਪਾਸਿਓਂ ਇਹ ਵੇਖੀਏ ਵੀ ਆਪਾਂ ਗਵਾ ਕੀ ਰਹੇ ਹਾਂ ਜੋ ਆਪਾਂ ਪਾਇਆ ਉਹਨੂੰ ਪਾ ਕੇ ਤੇ ਦੂਸਰੇ ਪਾਸਿਓਂ ਗਵਾਇਆ ਕੀ ਆ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ ਉੱਥੇ ਇਹਨਾਂ ਚੀਜ਼ਾਂ ਦੇ ਕਰਕੇ ਹੀ ਕਈ ਵਾਰੀ ਬੜੀ ਤੁਹਾਡੀ ਗੱਡੀ ਦੂਰ ਤੱਕ ਚੱਲ ਜਾਂਦੀ ਹੈ
1: ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਕੋਈ ਫਰਕ ਨਹੀਂ ਪੈਗਾ ਪਰ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ
2: ਪਰ ਇੱਕ ਵਾਰ ਇੱਕ ਵੀਰ ਜੀ ਮਿਲੇ ਜਿੱਦਾਂ ਹੁਣ ਅਸੀਂ ਪਾਰਟੀ ਚ ਮਿਲੇ ਉਹ ਕਹਿੰਦੇ ਮੈਂ ਵੀ ਗਿੱਲ ਹੈ ਤੇ ਮਨਰਾਜ ਨੂੰ ਕਹਿੰਦੇ ਮੈਂ ਤੇਰਾ ਮਾਮਾ ਮੈਂ ਕਿਹਾ ਵੀਰ ਜੀ ਮਾਮਾ ਕਹਿਣਾ ਤੇ ਮਾਮਾ ਬਣਨਾ ਚ ਬਹੁਤ ਫਰਕ ਹੁੰਦਾ ਕਿਉਂਕਿ ਜੇ ਤੁਸੀਂ ਮੇਰੇ ਭਰਾ ਬਣੇ ਹੋ ਤਾਂ ਮੇਰੇ ਭਰਾ ਵਾਂਗੂ ਬਣੋ ਇਹ ਨਹੀਂ ਕਿ ਅੱਜ ਤੁਸੀਂ ਹੁਣ ਭਰਾ ਹੈ ਤੇ ਫਿਰ ਜਾ ਕੇ ਟੀਚਰਾਂ ਕਰੋ ਭਰਾ ਹੁੰਦਾ ਨਾ ਕਿ ਆਪਣੀ ਭੈਣ ਲਈ ਸਪੋਰਟ ਏਡਾ ਖੜਾ ਹੁੰਦਾ, ਕਹਿ ਨੀ ਸਕਦਾ ਤੁਸੀਂ ਮੈਨੂੰ ਮੈਂ ਸੁਨਾਰਾ ਦੇਣਾ ਉਹ ਸੌਣ ਦੇ ਵਿੱਚ ਤਾਂ ਮੈਂ ਭਰਾ ਮੰਨੂਗੀ, ਅਦਰਵਾਈਜ਼ ਏਦਾਂ ਕਹਿ ਲੈਣਾ ਕਿਸੇ ਨੂੰ ਵੀ ਭਾਈ ਬਹੁਤ ਔਖਾ ਹੈ, ਤੇ ਕਿਸੇ ਨੂੰ ਵੀ ਆਪਦੀ ਭੈਣ ਬਣਾਉਣਾ ਤੇ ਅਗਲੇ ਦਾ ਵੀ ਭੈਣ ਬਣਨਾ ਚਾਹੀਦਾ ਓਦਾਂ ਦਾ, ਇਹ ਨੀ ਕਿ ਜਸਟ ਇਹ ਨਾਂ ਦੇ ਰਿਸ਼ਤੇ ਹੀ ਰਹਿ ਜਾਣ। ਪਤਾ ਨੀ ਤਾਂ ਮੈਂ ਸੋਚਦੀ ਹਾਂ, ਮੈਨੂੰ ਇਹ ਹੁੰਦਾ ਕਿ ਬੱਚਿਆਂ ਨੂੰ ਆਪਾਂ ਸਹੀ ਦਿਸ਼ਾ ਹੀ ਨਹੀਂ ਦੇ ਰਹੇ, ਉਹ ਕਨਫਿਊਜ਼ ਰਹਿੰਦੇ ਨੇ, ਇੱਕ ਤਾਂ ਦੋ ਕਲਚਰ ਚ ਫਸੇ ਹੋਏ ਆ, ਦੂਜਾ ਉਹਨਾਂ ਨੂੰ ਰਿਸ਼ਤੇ ਨੀ ਸਮਝ ਆਉਂਦੇ, ਹਰ ਕੋਈ ਲੱਕੀ ਨੀ ਹੁੰਦਾ ਕਿ ਜਿਹਦੇ ਕੋਲ ਜੁਆਇੰਟ ਫੈਮਿਲੀ ਇੰਡੀਆ ਹੋਵੇ ਤੇ ਉਹਨਾਂ ਦੇ ਬੱਚਿਆਂ ਨੂੰ ਰਿਸ਼ਤਿਆਂ ਨੂੰ ਨੇੜੇ ਤੋਂ ਦੇਖਣ। ਤੀਜਾ ਮੈਂ ਇਹ ਸਮਝਿਆ ਵੀਰ ਜੀ, ਇਹ ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ ਇੱਕ ਟਰੂ ਫਰੈਂਡ ਤੇ ਫਰੈਂਡ ਵਿੱਚ ਡਿਫਰੈਂਸ ਪਤਾ ਹੈ। ਮੈਂ ਆਪਣੇ ਬੱਚਿਆਂ ਤੋਂ ਦੇਖਿਆ ਕਿ ਜਿੱਦਾਂ ਉਹਨਾਂ ਨਾਲ ਪੜ੍ਹਦੇ ਨੇ, ਜੇ ਮੈਂ ਕਹੂੰਗੀ ਇਹ ਫਰੈਂਡ ਹੈ, ਨਹੀਂ ਮੰਮਾ ਜਸਟ ਗੱਲ ਕਰਦੇ ਆ ਕਲਾਸ ਵਿੱਚ ਆ, ਪਰ ਮੇਰਾ ਫਰੈਂਡ ਨਹੀਂ।
0: ਵੇਖ ਉਹਨਾਂ ਨੂੰ ਐਟ ਲੀਸਟ ਕਲੀਅਰ ਆ ਹੋਇਆ,
1: ਕਿਉਂਕਿ ਬੱਚੇ ਬੜੇ ਡਾਇਰੈਕਟ ਹੈ, ਮਤਲਬ ਉਹ ਨਹੀਂ ਇਦਾਂ ਦਾ ਕੋਈ।
2: ਤੇ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਉਹਨਾਂ ਨੂੰ ਪਤਾ ਹੈ ਤੇ ਆਪਾਂ ਨੂੰ ਹਾਲੇ ਤੱਕ ਨਹੀਂ ਪਤਾ। ਹਾਂਜੀ,
3: ਬੜਾ ਸ਼ਾਂਤ ਆ, ਜਦ ਧੁੱਪ ਨੀ ਨਿਕਲੀ ਹੈਗੀ ਤੇ ਉਹ ਫਿਰ ਮੰਨ ਜਾਵੀ, ਫਿਰ ਥੋੜਾ ਜਾ ਉਦਾਂ ਦਾ ਹੋ ਜਾਂਦਾ, ਕੁਛ ਸਫਾਈਆਂ ਸਫੂਈਆਂ ਕੀਤੀਆਂ ਲਾਸਟ ਵੀਕ ਰਿਟਾਇਰਡ, ਪਰ ਮੈਂ ਕਿਹਾ ਨਹੀਂ ਜਿੰਨੀ ਕੁ ਵੀ ਸਾਂਝ ਹੈਗੀ ਆ ਮੈਂ ਜ਼ਰੂਰ ਪਾਉਂਦੀ ਹਾਂ।
0: ਨਹੀਂ ਤੁਹਾਡੇ ਧੁੱਪ ਨਿਕਲੀ ਆ ਜਾਂ ਨਹੀਂ ਨਿਕਲੀ?
3: ਨਹੀਂ ਨਿਕਲੀ
0: ਓਕੇ ਓਕੇ ਠੀਕ।
3: ਹਾਂ ਫਿਰ ਧੁੱਪ ਖਿਲੀ ਆਉਂਦੇ
0: ਨਾ, ਕਹਿ ਕੇ ਗਈ ਹੀ ਨਿਕਲੂਗੀ
1: ਧੋਖਾ ਦੇ ਗਈ।
3: ਉਹ ਵੀ ਨਹੀਂ, ਉਹ ਵੀ ਅੱਜ ਆਪਣੇ ਦੋਸਤ ਨਾਲ ਕਿਤੇ ਘੁੰਮਣ ਗਏ ਹੋਣੀ, ਫਰੈਂਡਸ ਬੜੇ ਬਣਾ ਰਹੇ ਹੋਣੇ ਸੂਰਜ।
0: ਸਾਡੇ ਪਤਾ ਨੀ ਅਸੀਂ ਨਿਕਲੀ,
1: ਪਤਾ ਹੀ ਨੀ ਚੱਲਦਾ ਅੰਦਰ ਬਹਿ ਕੇ।
3: ਹਾਏ ਨਹੀਂ, ਅੱਜ ਤਾਂ ਇੰਨੀ ਤਾਂ ਇੱਥੇ ਤਾਂ ਨੀ ਨਿਕਲੀ ਹੈਗੀ ਸਾਡੀ ਏਰੀਏ ਚ। ਤੇ ਵੀਰ ਜੀ ਦੋਸਤੀ ਦੀ ਜਿਵੇਂ ਆਵਾਂ ਨਾ, ਮੈਂ ਥੋੜੇ ਦਿਨ ਪਹਿਲਾਂ ਹੀ ਕਿੱਥੇ ਪੜਿਆ ਸੀ ਇੱਕ ਲਾਈਨ, ਮੈਨੂੰ ਬੜੀ ਵਧੀਆ ਲੱਗਿਆ। ਕਹਿੰਦੀ ਮਤਲਬ ਦੋਸਤੀ ਲਗਾ ਲਓ, ਹਰ ਇੱਕ ਰਿਸ਼ਤਾ ਲਗਾ ਲਓ, ਹਰ ਇੱਕ ਰਿਸ਼ਤੇ ਦੇ ਵਿੱਚ ਏਦਾਂ ਹੁੰਦਾ ਕਿ ਜਿੱਦਾਂ ਰੋਟੀ ਅਗਰ ਦੋਨੋਂ ਪਾਸੇ ਸਿੱਕੀ ਹੋਵੇ ਨਾ, ਵੀ ਫੇਰ ਹੀ ਖਾਣ ਦਾ ਸਵਾਦ ਆਉਂਦਾ। ਵੀ ਦੋਸਤੀ ਵੀ ਦੇਖੋ ਨਾ, ਇਸ ਤਰ੍ਹਾਂ ਦਾ ਰਿਸ਼ਤਾ ਹੈਗਾ ਜਾਂ ਕੋਈ ਰਿਲੇਸ਼ਨ ਵੀ ਦੋਨੋਂ ਪਾਸੇ ਹੋਵੇ ਨਾ, ਫੇਰ ਹੀ ਸਵਾਦ ਆਉਂਦਾ ਬੰਦੇ ਨੂੰ ਨਾ,
1: ਇੱਕ ਤਰਫਾ ਦੋਸਤੀ।
3: ਹਾਂ ਤੇ ਬਾਕੀ ਮੈਨੂੰ ਜਿਹੜਾ ਆਪਣਾ ਲੱਗਦਾ ਕਿ ਦੋਸਤੀ ਸਿਰਫ ਮਤਲਬ ਅਗਰ ਮੈਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰਾਂ ਨਾ, ਤੇ ਦੋਸਤੀ ਮੈਨੂੰ ਲੱਗਦਾ ਸਿਰਫ ਜਸਟ ਇੱਕ ਆਪਣਾ ਇੱਕ ਅਹਿਸਾਸ ਹੈ, ਉਸ ਅਹਿਸਾਸ ਦੇ ਵਿੱਚ ਉਹ ਆਪਣਾਪਨ ਹੈ ਨਾ, ਤੇ ਉਹ ਜਿਹੜੀ ਦੋਸਤੀ ਹੈ ਉਹਦੇ ਵਿੱਚ ਮੇਰੇ ਨਾਲ ਜਿਹੜਾ ਰਿਲੇਟ ਕਰਦਾ ਕਿ ਉਹਦੇ ਵਿੱਚ ਨਾ ਉਮਰ ਦਾ ਤਕਾਜ਼ਾ ਨਹੀਂ ਰੱਖਦਾ, ਕਿਉਂਕਿ ਮੇਰੇ ਜਿਹੜੇ ਦੋਸਤ ਬਣਦੇ ਆ ਨਾ ਤੇ ਉਹ ਮੇਰੀ ਉਮਰ ਤੋਂ ਜ਼ਿਆਦਾ ਦੇ ਬਣਦੇ ਆ ਨਾ। ਤੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਦੋਸਤੀ ਦੇ ਵਿੱਚ, ਸਾਨੂੰ ਸੋਚਣਾ ਨਹੀਂ ਪੈਂਦਾ, ਜਿੱਥੇ ਆਪਣਾਪਨ ਹੁੰਦਾ ਹੈ ਨਾ, ਕੋਈ ਸ਼ਿਕਾਇਤ ਨਹੀਂ ਹੁੰਦੀ। ਜੇ ਮੰਨ ਲਓ ਕਿਸੇ ਨਾਲ 1 ਈਅਰ ਵੀ ਹੋ ਜਾਂਦਾ ਨਾ, ਗੱਲ ਹੋ ਜਾਂਦੀ ਨਹੀਂ ਹੋ ਪਾਉਂਦੀ, ਤਾਂ ਗੱਲ ਸਾਡੀ ਉੱਥੋਂ ਹੀ ਸ਼ੁਰੂ ਹੁੰਦੀ ਹੈ। ਗੱਲ ਇਹ ਨਹੀਂ ਕਿ ਮੈਂ ਆਪਣੀ ਗੱਲ ਕਰਾਂ ਜੀ ਮੈਂ ਇੱਦਾਂ ਦੀ ਹਾਂ, ਨਹੀਂ, ਮੈਂ ਬਹੁਤ ਆਪਣੇ ਆਪ ਨੂੰ ਬਲੈਸਡ ਮੰਨਦੀ ਹਾਂ ਕਿ ਮੇਰੇ ਆਲੇ ਦੁਆਲੇ ਆ ਜਿੰਨੇ ਵੀ ਮੈਨੂੰ ਲੋਕ ਮਿਲੇ ਆ ਨਾ, ਸਾਰੇ ਬੜੇ ਵਧੀਆ। ਬਾਕੀ ਇਹ ਜਿਹੜੀ ਆਪਾਂ ਰਿਸ਼ਤੇ ਬਣਾਉਂਦੇ ਹਾਂ ਨਾ, ਮੈਂ ਵੀ ਇੱਦਾਂ ਜਿਹੜੀ ਹੁਣ ਲਾਸਟ ਕਾਲਰ ਕਹਿ ਕੇ ਗਈ ਹੈ ਨਾ ਕਿ ਵੀ ਆਪਾਂ ਬਣਾ ਲੈਂਦੇ ਹਾਂ, ਮੈਂ ਸਿਰਫ ਉਹਨਾਂ ਨੂੰ ਹੀ ਕਲੋਜ਼ ਵਨ ਨੂੰ ਮਤਲਬ ਮਾਸੀ ਕਹਿੰਦੇ ਹੈਗੇ ਆ ਕਿ ਜਿਹੜੇ ਜਿੱਥੇ ਮੈਨੂੰ ਪਤਾ ਕਿ ਉੱਦਾਂ ਦੇ ਵਾਰ ਤਿਉਹਾਰ ਆਪਾਂ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ। ਮੈਂ ਰੀਸੈਂਟਲੀ, ਮੇਰੀ ਇੱਕ ਬ੍ਰਦਰ ਰਹਿੰਦੇ ਸਾਡੀ ਗੁਆਂਢ 'ਚ, ਮੁੰਡਾ ਇੱਥੇ ਰਹਿੰਦਾ ਨਾ, ਵੀਰਾ ਹੀ ਆ ਮੇਰਾ, ਉਹ ਮੈਨੂੰ 1 ਸਾਲ ਹੋ ਗਏ ਕਹਿੰਦੇ ਕਿ ਮੈਂ ਰੱਖੜੀ ਬੰਨੀ ਆ, ਮੈਂ ਰੱਖੜੀ ਨਹੀਂ ਬਣਾਈ ਹੈਗੀ ਹੈ ਨਾ ਬੰਦੀ, ਕਿਉਂਕਿ ਭਾਬੀ ਵੀ ਇੱਥੇ। ਮਤਲਬ ਗੱਲ ਮੈਨੂੰ ਇੱਦਾਂ ਲੱਗਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਇਹ ਧੰਦਾ ਬੰਨਣ ਦੇ ਨਾਲ ਹੀ ਹੁੰਦਾ ਹੈ ਨਾ ਸਾਰਾ। ਮੈਨੂੰ ਲੱਗਦਾ ਆਪਾਂ ਵੈਸੇ ਫਿਰ ਬਹੁਤ ਅੱਗੇ ਤੱਕ ਚੱਲਣਾ ਪੈਂਦਾ ਇਨਸਾਨ ਨੂੰ ਹਨਾ, ਵੈਸੇ ਪਿਆਰ ਹੈਗਾ ਉੱਥੇ ਤੱਕ ਠੀਕ ਹੈਗਾ। ਤੇ ਜਿੱਦਾਂ ਮੰਨ ਲਓ ਹੁਣ ਮੇਰੇ ਮਦਰ ਦੀ ਉਮਰ ਦੇ ਨੇਗੇ, ਮੈਨੂੰ ਉਹਨਾਂ ਦੇ ਨਾਲ ਦੋਸਤੀ ਕਰਨੀ, ਹੁਣ ਅਕਲਾ ਕਵੇ ਨਹੀਂ ਜੀ ਉਹ ਤਾਂ ਤੁਹਾਡੀਆਂ ਮਾਵਾਂ ਹੀ ਨੇ ਹਨਾ, ਉਹ ਕਿੱਦਾਂ ਤੁਹਾਡੇ ਦੋਸਤ ਬਣ ਸਕਦੇ ਆ ਹਨਾ। ਮੈਨੂੰ ਮੈਨੂੰ ਅਹਿਸਾਸ ਹੁੰਦਾ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ, ਮੈਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਮੇਰੀ ਇੱਕ ਆਂਟੀ ਨਾ, ਤੇ ਉਹਨਾਂ ਨੇ ਨਾ ਆਪਣੀ ਲਾਈਫ 'ਚ ਜੋ ਵੀ ਕੁਛ ਦੇਖਿਆ ਜੋ ਵੀ ਹੈ ਉਹ ਸਾਰੀ ਉਹਨਾਂ ਨੇ ਨਾ ਸਟੋਰੀ ਲਿਖੀ ਹੋਈ ਆ। ਉਹ ਸਟੋਰੀ ਅੱਜ ਵੀ ਨਾ ਮੇਰੇ ਕੋਲ ਪਈ ਹੈ, ਮਤਲਬ ਹੈ ਤਾਂ ਮਤਲਬ ਮੇਰੇ ਸੰਗਰੂਰ ਹੀ ਹੈਗੀ ਆ, ਤੇ ਉਹ ਜਿੰਨੀ ਵੀ ਗੱਲਾਂ ਕਰਦੇ ਉਹਨਾਂ ਕੋਲ ਬੇਟੀ ਨਹੀਂ ਹੈ ਨਾ, ਤੇ ਉਹ ਮੈਨੂੰ ਏਦਾਂ ਬੇਟੀ ਦੀ ਤਰ੍ਹਾਂ ਮੰਨਦੀ, ਉਹ ਆਪਣੀ ਹਰ ਦੁੱਖ ਸੁੱਖ ਹਰ ਇੱਕ ਚੀਜ਼ ਮੇਰੇ ਨਾਲ ਸ਼ੇਅਰ ਕਰਦੇ, ਮੈਨੂੰ ਕਾਲ ਵੀ ਕਰ ਲੈਂਦੇ ਨਾ, ਤਾਂ ਮੈਨੂੰ ਏਦਾਂ ਲੱਗਦਾ ਕਿ ਕਿੰਨਾ ਪਿਆਰਾ ਹੀ ਰਿਸ਼ਤਾ ਹੈ ਨਾ। ਅਸੀਂ ਮੈਂ ਇੰਡੀਆ ਚ ਕਿੰਨਾ ਚਿਰ ਹੋ ਗਿਆ ਗਏ ਨੀ, ਇੰਨਾ 20 ਸਾਲ ਹੋ ਗਿਆ ਮਤਲਬ ਕਿ ਸਾਡੇ ਰਿਸ਼ਤੇ ਨੂੰ ਨਾ, ਕਿ ਉਹ ਜਦੋਂ ਗੱਲਾਂ ਕਰਦੇ ਉਹਨਾਂ ਦਾ ਮਨ ਇੰਨਾ ਹਲਕਾ ਹੁੰਦਾ, ਉਹਨਾਂ ਨੂੰ ਵੀ ਇੱਕ ਫੀਲ ਆਉਂਦਾ ਕਿ ਇਹ ਮੇਰੀ ਦੋਸਤ ਹੈ
1: ਜੀ।
3: ਮਤਲਬ ਕਈ ਵਾਰ ਮੈਨੂੰ ਇਦਾਂ ਲੱਗਦਾ ਇੱਕ ਡਾਕਟਰ ਦੀ ਤਰ੍ਹਾਂ, ਜਿੱਦਾਂ ਹੁਣ ਫੋਰ ਐਗਜਾਮਪਲ ਆਪਾਂ ਜਾਂਦੇ ਹਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਛੋਟੀ ਏਜ ਦਾ ਵੀ ਹੁੰਦਾ, ਵੱਡਾ ਵੀ ਹੁੰਦਾ, ਲੇਕਿਨ ਆਪਾਂ ਉਹਦੇ ਕੋਲ ਜਾ ਕੇ ਆਪਣਾ ਕਿੰਨਾ ਮਨ ਹਲਕਾ ਕਰਦੇ ਹਾਂ ਨਾ, ਕਿੰਨਾ ਰਿਲੈਕਸ ਹੋ ਜਾਂਦੇ ਹਾਂ। ਤੇ ਮੈਨੂੰ ਲੱਗਦਾ ਬਸ ਇਸ ਦੋਸਤੀ ਦੇ ਵਿੱਚ ਇਹ ਵੀ ਇੱਕ ਅਹਿਸਾਸ ਹੈ, ਜਿੱਥੇ ਤੁਹਾਨੂੰ ਆਪਣਾਪਨ ਲੱਗੇ, ਤੁਹਾਨੂੰ ਕੁਛ ਸੋਚਣਾ ਨਾ ਪਵੇ, ਬਸ ਉਹ ਦੋਸਤੀ ਹੈ। ਜਿੱਦਾਂ ਮੈਂ ਆਪਣੀ ਰੇਡੀਓ ਹਾਂਜੀ ਦੀ ਜਿੰਨੀ ਵੀ ਕਾਲਰਸ ਆਉਂਦੇ ਆ, ਕਾਲ ਕਰਦੇ ਆ, ਮੈਂ ਕਿਸੇ ਨੂੰ ਦੇਖੋ ਮਿਲੀ ਨੀ ਹੈਗੀ ਹੈ ਨਾ, ਪਰ ਉਹ ਜਦੋਂ ਵੀ ਗੱਲਾਂ ਕਰਦੇ ਆ, ਮੈਨੂੰ ਲੱਗਦਾ ਮੈਂ ਜਦੋਂ ਵੀ ਉਹਨਾਂ ਨੂੰ ਮਿਲਾਂਗੀ ਨਾ, ਮੈਂ ਉਹਨਾਂ ਨੂੰ ਕੁਛ ਵੀ ਕਵਾਂਗੀ, ਮੈਨੂੰ ਉਹਨਾਂ ਦਾ ਵੀ ਪਤਾ ਹੈ ਜੀ ਮੈਂ ਉਹਨਾਂ ਨੂੰ ਕਵਾਂਗੀ, ਉਹਨਾਂ ਨੂੰ ਸ਼ਾਇਦ ਮੇਰਾ ਵੀ ਪਤਾ ਮੈਂ ਜਾ ਕਰ ਲੈਣਗੀ ਹਨਾ, ਜਾਂ ਕੁਛ ਏਦਾਂ, ਤਾਂ ਉਹ ਮੈਨੂੰ ਆਪਣਾਪਨ ਲੱਗਦਾ। ਮੈਂ ਮਿਲਾਂ ਪਤਾ ਨੀ ਕਦੋਂ ਮਿਲਣਾ, ਪਰ ਮੈਂ ਆਪਣੇ ਥੋਟ ਪ੍ਰੋਸੈਸ ਚ ਸੋਚਦੀ ਰਹਿੰਦੀ ਹਾਂ, ਹਾਈ ਕਿੰਨੇ ਪਿਆਰੇ ਲੋਕ ਨੇ ਜਿਹੜੇ ਉਹ ਗੱਲਾਂ ਕਰਦੇ, ਜਦੋਂ ਮੈਂ ਕਦੀ ਮਿਲਾਂਗੀ ਉਹ ਫੀਲਿੰਗ ਕਿੰਨੀ ਵਧੀਆ ਆਏਗੀ।
0: ਕੁਛ ਹੋਰ ਵੀ ਤੇ ਦੇ ਸਕਦੇ ਸੀ, ਵਾਹ ਮਤਲਬ ਵਾਹ ਦੋਸਤ ਤੁਹਾਡੇ ਜੇ ਮੰਮੀ ਦੇ ਉਮਰ ਦੇ ਆ, ਤੇ ਤੁਸੀਂ ਤੇ ਮਾਸੀ ਵੀ ਕਹਿ ਸਕਦੇ ਹੋ, ਤੁਸੀਂ ਭੂਆ ਕਹਿ ਸਕਦੇ ਹੋ, ਮਾਂ ਵਰਗੀ ਕਹਿ ਸਕਦੇ ਹੋ, ਮਾਂ ਕਹਿ ਸਕਦੇ ਹੋ।
3: ਉਹਦਾ ਰੀਜ਼ਨ ਵੀ ਇਹ ਹੈ ਵੀਰ ਜੀ, ਉਹਨਾਂ ਦੀ ਲਾਈਫ ਦੇ ਵਿੱਚ ਜੋ ਇੰਸੀਡੈਂਟ ਹੋਇਆ ਨਾ, ਉਹਨਾਂ ਦੀ ਜਿੱਦਾਂ ਛੋਟੀ ਉਮਰ ਦੇ ਵਿੱਚ ਮੈਰਿਜ ਹੋਈ ਜਾਂ ਇੱਕ ਹੋਰ ਹੈ, ਉਹ ਕਦੀ ਹੋਰ ਟੌਪਿਕ ਚੱਲੂਗਾ ਨਾ, ਮੈਂ ਜ਼ਰੂਰ ਸ਼ੇਅਰ ਕਰੂੰਗੀ। ਮੈਂ ਕਿਉਂ ਕਿਹਾ ਇਹ ਵੀ ਜ਼ਰੂਰ ਐਕਸਪਲੇਨ ਕਰੂੰਗੀ ਮੈਂ, ਕਿਉਂਕਿ ਉਹ ਜੋ ਜੋ ਸਿਚੁਏਸ਼ਨ ਉਹਨਾਂ ਦੇ ਨਾਲ ਹੋਈ ਨਾ, ਉਹ ਕਹਿੰਦੇ ਮੈਂ ਨਹੀਂ ਕਰ ਪਾਈ। ਮਤਲਬ ਮੈਨੂੰ ਇੱਦਾਂ ਲੱਗਦਾ ਹਾਲਾਤ ਹੋ ਜਾਂਦੇ ਆ, ਜਿੱਦਾਂ ਉਹਨਾਂ ਦੀ ਬਹੁਤ ਵੱਡੇ ਉਮਰ, ਮਤਲਬ ਉਹਨਾਂ ਤੋਂ ਉਹਨਾਂ ਦੇ ਹਸਬੈਂਡ 8-10 ਸਾਲ ਵੱਡੇ ਸੀ ਨਾ ਜਦੋਂ ਮੈਰਿਜ ਹੋਈ ਨਾ, ਫਿਰ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਆਇਆ ਤੇ ਇਹ ਚੀਜ਼ ਹੋ ਗਈ ਹੈ। ਮਤਲਬ ਤਾਂ ਕਰਕੇ ਮੈਂ ਕਿਹਾ ਵੀ ਦੇਖੋ ਵੀ ਉਹਨਾਂ ਨੇ ਮੈਨੂੰ ਐਜ਼ ਏ ਦੋਸਤ ਦੀ ਤਰ੍ਹਾਂ ਮੇਰੇ ਨਾਲ ਗੱਲ ਮਤਲਬ ਸ਼ੇਅਰ ਕੀਤੀ, ਤਾਂ ਮੈਨੂੰ ਉੱਥੋਂ ਫੀਲ ਹੁੰਦਾ ਕਿ ਉਹ ਜੋ ਗੱਲਾਂ ਕਰ ਪਾਉਂਦੇ ਨੇ ਨਾ, ਉਹਨਾਂ ਦੇ ਅੰਦਰ ਇੱਕ ਦੋਸਤੀ ਵਾਲੀ ਫੀਲਿੰਗ ਆਉਂਦੀ ਹੈ ਤੇ ਮੇਰੇ ਅੰਦਰ ਵੀ ਉਹੀ ਚੀਜ਼ ਫੀਲ ਹੁੰਦੀ
0: ਹੈ। ਉਹੀ ਤੁਹਾਡੇ ਕੋਲ ਪੁੱਛਣਾ ਚਾਹ ਰਹੇ ਨਾ ਵੀ ਹੁਣ ਤੁਹਾਡੀ ਇਸ ਗੱਲ ਦੇ ਨਾਲ ਇਹ ਚੀਜ਼ ਸ਼ਾਇਦ ਹੋਰ ਕਲੀਅਰ ਹੋਊਗੀ ਵੀ ਅਸਲ 'ਚ ਆਪਾਂ ਕੈਟੇਗਰਾਈਜ਼ ਕਿੱਦਾਂ ਕਰਦੇ ਹਾਂ ਆਪਾਂ ਰਿਲੇਸ਼ਨਸ ਨੂੰ, ਤੁਸੀਂ ਯਾਰੀ ਦੋਸਤੀ ਦੇ ਵਿੱਚ ਆਟੋਮੈਟਿਕਲੀ ਤੁਸੀਂ ਕਿੱਦਾਂ ਯਾਰੀ ਦੋਸਤੀ ਵਾਲੇ ਖਾਨੇ ਦੇ ਵਿੱਚ ਇੱਕ ਵਿਅਕਤੀ ਨੂੰ ਪਾ ਦਿੱਤਾ ਜਦਕਿ ਉਹ ਤੁਹਾਡੇ ਤੋਂ ਉਮਰ 'ਚ ਮੰਨ ਲਓ ਬਹੁਤ ਵੱਡਾ ਆ ਜਾਂ ਬਹੁਤ ਛੋਟਾ ਵਾ। ਸੋ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਟੋਮੈਟਿਕਲੀ ਉਹ ਵਾਲਾ ਖਾਨਾ ਟਿਕ ਕਰਨ ਨੂੰ ਕਹਿੰਦੀਆਂ ਵੀ
3: ਮਾਸੀ
1: ਜੀ ਬੋਲਦਾ ਜਾਂ ਮੰਮੀ ਬੋਲਦਾ ਤਾਂ ਇੱਕ ਤੁਹਾਨੂੰ ਇੱਕ ਹੈਜ਼ਿਟੇਸ਼ਨ ਜਿਹਾ ਰਹਿੰਦਾ ਨਾ, ਹਰ ਇੱਕ ਚੀਜ਼ ਤੁਸੀਂ ਨਹੀਂ ਸ਼ੇਅਰ ਕਰ ਸਕਦੇ
3: ਕਿਉਂਕਿ ਉਹਦੇ ਵਿੱਚ ਕੋਈ ਉਮਰ ਦਾ ਪੜਾਵ ਨਹੀਂ ਆਇਆ। ਵੀ ਬਸ ਉਹਨਾਂ ਨੇ ਆਪਣੀ ਇੱਕ ਗੱਲ ਕਹਿਤੀ ਕਿ ਜਿੱਥੋਂ ਮੈਂ ਕਹੂੰਗਾ ਵੀ ਇਹ ਗੱਲ ਮੇਰੀ ਕਿਤੇ ਹੋਰ ਜਾਣੀ ਵੀ ਨਹੀਂ ਹੈ, ਮੈਨੂੰ ਹੱਲ ਵੀ ਮਿਲ ਜੂਗਾ, ਮੈਨੂੰ ਇੱਕ ਸਕੂਨ ਵੀ ਮਿਲੂਗਾ, ਜਾਂ ਫਿਰ ਇਹਨੂੰ ਇੱਕ ਹੋਰ ਵੀ ਭਾਸ਼ਾ ਦੇ ਵਿੱਚ ਜਾਂ ਮੈਂ ਕਵਾਂ ਆਪਣੀ ਉਹਦੇ ਵਿੱਚ ਨਾ, ਮੈਂ ਕਿੱਥੇ ਇੱਕ ਚੀਜ਼ ਲਾਈਨ ਸੁਣੀ ਸੀ ਇੱਕ ਸ਼ਬਦ ਦੀ ਨਾ, ਵੀ ਚੱਲ ਆਪਾਂ ਉੱਥੇ ਚੱਲੀਏ ਹਨਾ, ਵੀ ਉੱਥੇ ਜਿੱਥੇ ਸਾਰੇ ਮਤਲਬ ਅੰਨੇ ਹੋਣ, ਕੋਈ ਕਿਸੇ ਦੀ ਜਾਤ ਨਾ ਪਛਾਣੇ। ਇੱਦਾਂ ਹੀ ਮੈਨੂੰ ਲੱਗਦਾ ਕਿ ਆਪਾਂ ਸਾਰੇ ਬਸ ਇੱਕ ਦੋਸਤ ਦੀ ਤਰ੍ਹਾਂ, ਠੀਕ ਹੈ ਇੱਕ ਹੁੰਦਾ ਆਪਾਂ ਕੁਛ ਗੈਪਸ ਰੱਖਦੇ ਹਾਂ, ਬਟ ਕਿਤੇ ਕਿਤੇ ਕਿਸੇ ਰਿਸ਼ਤੇ ਦੇ ਵਿੱਚ ਹੁੰਦਾ ਕਿਤੇ ਨਾ ਕਿਤੇ ਜਾ ਕੇ ਨਾ, ਕਿ ਆਪਾਂ ਨੂੰ ਅਹਿਸਾਸ ਹੁੰਦਾ ਕਿ ਆਪਾਂ ਉਹਦੇ ਨਾਲ ਖੁੱਲ ਕੇ ਗੱਲ ਕਰ ਸਕਦੇ, ਆਪਾਂ ਨੂੰ ਫੀਲ ਆਉਂਦਾ ਕਿ ਇਹ ਮੇਰਾ ਦੋਸਤ ਹੈ। ਹਰ ਕਿਸੇ ਨਾਲ ਹੀ ਆਉਂਦਾ, ਹੁਣ ਆਂਟੀ ਤਾਂ ਹੋਰ ਵੀ ਨੀਗੇ ਆ ਨਾ, ਕੋਈ ਜੇ ਮੈਂ ਕਵਾਂ ਹੁਣ ਸਾਰੇ ਵੀ ਨੀ ਇੱਦਾਂ ਮੇਰੇ ਨਾਲ ਗੱਲ ਕਰਦੇ ਨਾ,
0: ਕੋਈ ਨਾ ਕੋਈ ਜਿਹੜਾ ਉਹ ਕੋਰ ਹੁੰਦੀ ਨਾ ਵੀ ਆਪਾਂ ਨੂੰ ਯਾਰੀ ਦੋਸਤੀ ਦਾ ਨਾਂ ਆਪਾਂ ਕਿਉਂ ਦਿੱਤਾ। ਹੁਣ ਜਿਹੜਾ ਕਿਸੇ ਦੇ ਨਾਲ ਸ਼ੇਅਰਿੰਗ ਕਰਨੀ ਉਹ ਤਾਂ ਕਿਸੇ ਰਿਸ਼ਤੇ 'ਚ ਵੀ ਹੋ ਸਕਦੀ ਹੈ, ਹਨਾ, ਆਪਣੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਦੱਸਣਾ ਉਹ ਤਾਂ ਕਿਸੇ 'ਚ ਵੀ ਹੋ ਸਕਦਾ, ਪਰ ਇਹ ਚੀਜ਼ ਜਾਣਨੀ ਚਾਹ ਰਹੇ ਹਾਂ ਵੀ ਆਪਾਂ ਯਾਰੀ ਦੋਸਤੀ ਦਾ ਬੇਸ ਕੀ ਆ, ਵਾ ਆਪਾਂ ਕਿੱਥੇ। ਇਹ ਤਾਂ ਬੜਾ ਵਧੀਆ ਤੁਸੀਂ ਸਿਨੈਰੀਓ ਲਿਆਂਦਾ ਵਾ ਵੀ ਯਾਰੀ ਦੋਸਤੀ ਦਾ। ਇੱਕ ਤਾਂ ਆਪਾਂ ਅਕਸਰ ਹੀ ਮੰਨ ਲੈਂਦੇ ਹਾਂ ਵੀ ਹਮ ਉਮਰ ਸੌਖੀ ਸਮਝ ਆ ਸਕਦੀ ਹੈ ਵੀ ਇਹੋ ਜਿਹੀ ਕਿਹੜੀ ਚੀਜ਼ ਹੈ ਵੀ ਜਿਹੜੀ ਫਿਰ ਆਪਾਂ ਕਹਿ ਰਹੇ ਹਾਂ ਵੀ ਨਹੀਂ ਬਾਕੀ ਸਾਰੇ ਰਿਸ਼ਤੇ ਇੱਕ ਪਾਸੇ, ਤੂੰ ਮੇਰੀ ਸਹੇਲੀ ਹੈ।
3: ਬਸ ਉਹਦੇ ਵਿੱਚ ਇਹ ਕਿ ਸ਼ਾਇਦ ਉਹਨਾਂ ਨੂੰ ਇੱਕ ਲਗਾ ਲਓ ਉਹਨਾਂ ਦੀ ਲਾਈਫ ਦੇ ਵਿੱਚ, ਜਿੱਦਾਂ ਲਗਾ ਲਓ ਬੇਟੀ ਹੈ ਉਹ ਨਹੀਂ ਸੀ, ਕਿਉਂਕਿ ਜਦੋਂ ਕੁੜੀ ਹੋ ਜਾਂਦੀ ਹੈ ਤਾਂ ਮਾਪਾ ਕਹਿੰਦਾ ਮਾਵਾਂ ਤੀਆਂ ਸਹੇਲੀਆਂ ਵਰਗਾ ਹੁੰਦੀਆਂ, ਉਹਨਾਂ ਦੀ ਲਾਈਫ ਦੇ ਵਿੱਚ ਇਹ ਚੀਜ਼ ਮਿਸਿੰਗ ਹੈ ਹਨਾ। ਹੋ ਸਕਦਾ ਉਹ ਦੋਸਤੀ ਵਾਲੀ ਫੀਲ ਵੀ ਮੇਰੇ ਤੋਂ ਥਰੂ ਉਹਨਾਂ ਨੂੰ ਕਨੈਕਟ ਕਰਦੀਆਂ ਹੋਣ ਨਾ।
0: ਇਹ ਡਿਸਾਈਡ ਕਿਹਨੇ ਕੀਤਾ, ਉਹਨਾਂ ਨੇ ਵੀ ਤੂੰ ਮੇਰੀ ਫਰੈਂਡ ਹੈ ਜਾਂ ਤੁਸੀਂ ਕੀਤਾ ਵੀ ਤੁਸੀਂ ਮੇਰੇ ਫਰੈਂਡ?
3: ਉਹਨਾਂ ਨੂੰ ਹੀ ਫੀਲ ਆਉਂਦਾ ਸੀਗਾ ਮੇਰੇ ਤੋਂ ਗੱਲ ਕਰਨ ਚ ਨਾ, ਜਦੋਂ ਤੁਸੀਂ ਦੇਖੋ ਕਿਸੇ ਨੇ ਆਪਣੀ ਲਾਈਫ ਦੀ ਏਡੀ ਵੱਡੀ ਸਟੋਰੀ ਲਿਖੀ ਹੈ ਕਿ ਅਪ ਐਂਡ ਡਾਊਨ, ਕਿ ਇੰਨੀਆਂ ਸਾਰੀ ਚੀਜ਼ਾਂ ਲਾਈਫ ਚ ਉਹਨਾਂ ਤੋਂ ਕੁਛ ਗਲਤੀਆਂ ਵੀ ਹੋਈਆਂ, ਤੁਸੀਂ ਉਹ ਦੇਖੋ ਉਹਨਾਂ ਨੇ ਉਹ ਡਾਇਰੀ ਮੈਨੂੰ ਦੇਤੀ ਹੈ ਆਪਣੀ, ਹਨਾ, ਉਹ ਮੇਰੇ ਕੋਲ ਹੈ, ਤਾਂ ਮੈਨੂੰ ਇੱਦਾਂ ਲੱਗਾ ਕਿ ਇਸ ਤੋਂ ਵੱਡੀ ਮਤਲਬ ਕੀ ਹੋ ਸਕਦਾ ਨਾ, ਕਿ ਕਿੰਨਾ ਟਰੱਸਟ ਕਰਦੇ ਆ, ਤਾਂ ਮੈਂ ਅੱਜ ਤੱਕ ਕਦੀ ਕਿਸੇ ਹੋਰ ਨੂੰ ਪਤਾ ਵੀ ਨਹੀਂ, ਉਹ ਮੈਨੂੰ ਹੀ ਪਤਾ ਗੱਲ ਕਰਦੇ ਆ ਸਾਰੀ, ਹਨਾ, ਤਾਂ ਮੈਨੂੰ ਆਪਣੇ ਆਪ ਨੂੰ ਬੜਾ ਸਕੂਨ ਮਿਲਦਾ ਕਿ ਬੇਟੇ ਹੁਣ ਤੂੰ ਕਦੋਂ ਆਏਗੀ, ਹੁਣ ਤੂੰ ਮਨਤੇਜ ਨੇ ਵੀ ਆਉਣਾ, ਇੰਨਾ ਦਿਲ ਕਰਦਾ ਬੱਚਿਆਂ ਨੂੰ ਦੇਖਣ ਦਾ, ਹਨਾ, ਤੇ ਉਹਦੇ ਵਿੱਚ ਮਤਲਬ ਕਹਿਣਾ ਤਾਂ ਮੈਨੂੰ ਬੇਟੇ ਹੀ ਹੈ, ਕਹਿੰਦੇ ਤਾਂ ਹਨਾ ਵੀ ਮੇਰੇ ਜਵਾਈ ਨੂੰ ਵੀ ਲੈ ਕੇ ਆਈ ਮੇਰੇ, ਹਨਾ, ਦੋ ਏਦਾਂ, ਪਰ ਉਹ ਬੜਾ ਅਲੱਗ ਜਿਹਾ ਵੀ ਜੀ ਆਪਣਾਪਣ ਹੁੰਦਾ ਉੱਥੇ, ਮੈਨੂੰ ਲੱਗਦਾ ਕਿ ਹਾਂ ਬਸ ਇਹੀ ਮਤਲਬ ਇਹ ਵੀ ਇੱਕ ਦੋਸਤੀ ਦਾ ਇੱਕ ਪਾਰਟ ਹੈ, ਮਤਲਬ ਸੋਰੀ ਪਤਾ ਨੀ ਕਿਸੇ ਨੂੰ ਚੰਗਾ ਲੱਗੇ ਕਿੱਦਾਂ,
0: ਰਿਸ਼ਤਾ ਕਿਆ ਕਹਿਲਾਤਾ ਹੈ,
3: ਜੋ ਚੀਜ਼ ਮੈਨੂੰ ਫੀਲ ਹੁੰਦੀ ਹੈ ਜਾਂ ਜੋ ਮੇਰੇ ਆਲੇ ਦੁਆਲੇ ਆ, ਪਰ ਮੈਂ ਮੇਰੇ ਪੋਜ਼ਿਟਿਵਿਟੀ ਮੇਰੇ ਅੰਦਰ ਆਉਂਦੀ ਹੈ ਤੇ ਮੈਂ ਉਹਨਾਂ ਦੇ ਕਾਬਿਲ ਹਾਂ, ਇਸ ਲਈ ਮੈਂ ਬਹੁਤ ਬਲੈਸਡ ਹਾਂ, ਮੇਰੇ ਆਲੇ ਦੁਆਲੇ ਬਹੁਤ ਪਿਆਰੇ ਪਰਸਨ ਹੈ, ਦੋਸਤਾਂ ਵਰਗੇ ਨੇ,
0: ਬਹੁਤ ਵਧੀਆ, ਚੰਗੀ ਗੱਲ ਹੈ ਜੀ, ਤਾਂਹੀਓ ਆਪਾਂ ਖੁਸ਼ ਰਹਿ ਪਾਉਂਦੇ ਹਾਂ, ਨਹੀਂ ਤਾਂ ਫਿਰ ਇਹੋ ਹੀ ਹੁੰਦਾ। ਥੈਂਕ ਯੂ ਤੁਹਾਡਾ ਜੀ, ਇੱਕ ਆਪਾਂ ਬ੍ਰੇਕ ਲੈ ਕੇ ਤੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजास, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਹਾਂਜੀ ਰੇਡੀਓ,
8: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲਦੇ ਲੰਘ ਜਾਂਦੇ ਨੇ।
9: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
10: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
9: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
8: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
9: ਰਿਲੀਜ਼ਿੰਗ ਔਨ 31st July।
8: ਦੱਸੋ
11: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
12: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
13: ਉਹ ਜੋ ਹੁਕਮ ਮੇਰੀ ਸਰਕਾਰ।
12: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
13: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
12: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
13: ਆਹੋ ਜੀ ਆਹੋ,
12: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
14: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਜਿਹੜੇ ਲੇਟ ਜੁੜੇ ਨੇ ਉਹਨਾਂ ਦੇ ਲਈ ਵੀ ਸਤਿ ਸ਼੍ਰੀ ਅਕਾਲ, ਉਹਨਾਂ ਦਾ ਵੀ ਜੀ ਆਇਆਂ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਅੱਜ ਗੱਲਾਂ ਬਾਤਾਂ ਸਾਡੀਆਂ ਯਾਰੀ ਦੋਸਤੀ ਦੇ ਉੱਤੇ, ਫਰੈਂਡਸ਼ਿਪ ਦੇ ਉੱਤੇ ਚੱਲੀਆਂ ਸੀ, ਉਸ ਤੋਂ ਬਾਅਦ ਫਿਰ ਰਿਸ਼ਤਿਆਂ ਵੱਲ ਨੂੰ ਲੰਮਾ ਮੋੜ ਕੱਟ ਕੇ ਆਈਆਂ ਨੇ। ਅਤੇ ਗੱਲਾਂ ਬਾਤਾਂ ਆਪਾਂ ਸ਼ੁਰੂ ਕੀਤੀਆਂ ਸੀ ਵੀ ਯਾਰੀ ਦੋਸਤੀ ਕਿੱਦਾਂ ਅਤੇ ਕਿਹੜੇ ਕਿਹੜੇ ਕੰਮ ਆਉਂਦੀ ਹੈ, ਤੁਹਾਡੇ ਕਿੱਦਾਂ ਤੁਹਾਨੂੰ ਠੀਕ ਰੱਖਦੀ। ਇੱਕ ਨਾ ਜੈਸੀ ਇੱਕ ਸਰਵੇ ਦੇ ਵਿੱਚ ਇੱਥੋਂ ਤੱਕ ਕਿਹਾ ਗਿਆ ਵੀ ਇੱਕ ਬੰਦਾ ਜਿਹਦੇ ਯਾਰ ਦੋਸਤ ਨਹੀਂ ਹੈ, ਮਤਲਬ ਯਾਰ ਦੋਸਤ ਕਿੱਥੋਂ ਤੱਕ ਅਸਰ ਪਾਉਂਦੇ ਤੁਹਾਡੀ ਜ਼ਿੰਦਗੀ 'ਚ, ਕਹਿੰਦੇ ਵੀ ਇੱਕ ਇਨਸਾਨ ਜਿਹੜਾ ਵੈਸ਼ਨੂ ਆ, ਮੰਨ ਲਓ ਕੁਛ ਨਹੀਂ ਖਾਂਦਾ ਪੀਂਦਾ ਅਤੇ ਕੋਈ ਨਸ਼ਾ ਪਤਾ ਨਹੀਂ ਕਰਦਾ, ਅਤੇ ਉਹਦੇ ਪਰ ਯਾਰ ਦੋਸਤ ਨਹੀਂ ਆ, ਅਤੇ ਉਹਦੀ ਸਿਹਤ ਇੱਦਾਂ ਵਾ ਜਿੱਦਾਂ ਉਹ ਇੱਕ ਦਿਨ 'ਚ 15 ਸਿਗਰਟਾਂ ਪੀਂਦਾ ਹੋਵੇ। ਮਤਲਬ ਕਿ ਜੇ ਤੁਹਾਡੇ ਯਾਰ ਦੋਸਤ ਨੇ ਅਤੇ ਤੁਹਾਡਾ ਆਟੋਮੈਟਿਕਲੀ ਤੁਹਾਡੀ ਸਿਹਤ, ਤੁਹਾਡੀ ਮਾਨਸਿਕ ਸਿਹਤ ਆਪਣੇ ਆਪ ਹੀ ਤੁਹਾਡੀ ਠੀਕ ਰਹਿੰਦੀ ਆ, ਆਪਣੇ ਆਪ ਹੀ ਉਹਦਾ ਇਲਾਜ ਹੁੰਦਾ ਰਹਿੰਦਾ। ਅਸਲ 'ਚ ਇਹ ਮਿਹਨੇ ਆ ਦੋਸਤੀ ਦੇ,
15: ਕਿੰਨੀ ਕਿੰਨੀ ਗੂੜੀ ਗੱਲ ਹੈ। ਕਿਉਂਕਿ ਆਪਾਂ ਨੂੰ ਇੱਦਾਂ ਲੱਗਦਾ ਹੈ ਹੁਣ ਜਿਵੇਂ ਆਪਾਂ ਠੀਕ ਹੈ ਮੇਰਾ ਯਾਰ ਹੈ, ਮਤਲਬ ਕਈ ਵਾਰੀ ਆਪਾਂ ਨਾ ਬੜੇ ਉਸ 'ਚ ਲੈ ਜਾਂਦੇ ਹਾਂ ਉਹਨਾਂ ਨੂੰ ਕਿ ਟੇਕਨ ਫੋਰ ਗ੍ਰਾਂਟਿਡ ਕਹਿ ਲਓ, ਲੇਕਿਨ ਅਸਲ ਮਾਇਨੇ 'ਚ ਉਸ ਇਨਸਾਨ ਤੋਂ ਪੁੱਛੋ ਜਿਹੜਾ ਅਕੇਲਾ ਹੈ, ਜਿਹੜਾ ਇਕੱਲਾ ਰਹਿੰਦਾ ਹੈ, ਜਿਹੜਾ ਜਿਹਨੂੰ ਇੱਦਾਂ ਲੱਗੇ ਕਿ ਮੈਂ ਹੁਣ ਘਰੋਂ ਬਾਹਰ ਨਿਕਲੇ ਯਾਰ ਮੈਂ ਕਿਤੇ ਜਾਵਾਂ,
14: ਇਕੱਲੇ ਰਹਿਣਾ ਬਹੁਤ ਔਖਾ ਹੈ। ਈਵਨ ਹੁਣ ਤਾਂ ਇੱਥੋਂ ਤੱਕ ਵੀ ਰਿਸਰਚ ਆ ਕਿ ਜਿਹੜੇ ਜਾਨਵਰ ਨੇ ਉਹਨਾਂ ਦੇ ਵਿੱਚ ਵੀ ਯਾਰ ਦੋਸਤ ਹੁੰਦੇ ਆ।
15: ਬਿਲਕੁਲ,
14: ਈਵਨ ਉਹਨਾਂ ਗਾਵਾਂ ਦੇ ਉੱਤੇ ਰਿਸਰਚ ਕੀਤੀ ਕਿ ਇੱਕ ਫਾਰਮਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਗਾਵਾਂ ਰੱਖੀਆਂ ਅਤੇ ਉਹਨਾਂ ਨੇ ਧੜਕਣ ਮੋਨੀਟਰ ਕੀਤੀ ਲਗਾਤਾਰ ਵੀ ਆਹ ਗਾਂ ਜਿਹੜੀ ਆ ਇਹਦੇ ਨਾਲ ਛਾਵੇਂ ਪੈਂਦੀ ਆ, ਇਹਦੇ ਨਾਲ ਖਾਂਦੀ ਆ, ਇਹਦੇ ਨਾਲ ਪੀਂਦੀ ਆ, ਅਤੇ ਉਹਨਾਂ ਨੂੰ ਜਦੋਂ ਉਹਨਾਂ ਤੋਂ ਅਲੱਗ ਕੀਤਾ ਗਿਆ ਅਤੇ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਮਤਲਬ ਕਿ ਉਹਨਾਂ ਦੇ ਵਿੱਚ ਵੀ ਇੱਕ ਲਗਾਵ ਆ
15: ਇਮੋਸ਼ਨਸ 'ਚ ਤੇ ਵੈਸੇ ਵੀ ਕਹਿੰਦੇ ਨਾ ਜਾਨਵਰਾਂ 'ਚ ਵੀ ਆਪਣੇ ਵਾਂਗ ਹੀ ਇਮੋਸ਼ਨਸ ਹੁੰਦੇ ਸੇਮ ਭਾਵੇਂ ਤੁਸੀਂ ਡੋਗ ਦੀ ਗੱਲ ਕਹਿ ਲਓ ਕਿਵੇਂ ਦੇਖ ਕੇ ਭੱਜਦਾ ਡੋਗ ਜਦੋਂ ਲੱਗਦਾ ਕਿ ਹਾਂ ਮੇਰਾ ਮਾਲਕ ਆ ਰਿਹਾ ਮੈਂ ਇਹਦੇ ਨਾਲ ਹੈ ਨਾ ਕਿੰਨਾ ਉਹਨਾਂ ਦਾ ਪਿਆਰ ਜਾਂ ਫਿਰ ਜੇ ਕਿਸੇ ਸਟ੍ਰੇਂਜਰ ਨੂੰ ਦੇਖਦਾ ਉਹ ਭੌਂਕਦਾ ਗੁੱਸੇ ਨਾਲ ਉਹ ਸਾਰੇ ਇਮੋਸ਼ਨ ਸੀ ਜਾਨਵਰਾਂ ਦੇ ਵਿੱਚ ਵੀ ਉਹ ਸਾਰੀ ਚੀਜ਼ਾਂ ਆਪਣੇ ਵਾਂਗ ਹੀ
14: ਸੀ ਤਾਂ ਕੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੁੰਦਾ ਜਾਂ ਕਿੱਦਾਂ ਚੱਲ ਰਿਹਾ ਹੁੰਦਾ ਵੈਸੇ ਜੇ ਸਾਇੰਟਿਫਿਕ ਉੱਦਾਂ ਜਿਹੜੇ ਟ੍ਰੇਨਰ ਨੇ ਉਹਨਾਂ ਦੀ ਜੇ ਮੰਨੀ ਤੇ ਉਹ ਤਾਂ ਸਿਰਫ ਇਹ ਕਹਿੰਦੇ ਨੇ ਵੀ ਉਹਨੂੰ ਪਤਾ ਵਾ ਵੀ ਮੈਨੂੰ ਇਸ ਬੰਦੇ ਕੋਲੋਂ
15: ਖਾਣ ਨੂੰ
14: ਆਹ ਚੀਜ਼ ਮਿਲਦੀ ਆ ਜਿਹੜੀ ਚੀਜ਼ ਮੈਨੂੰ ਠੀਕ ਲੱਗਦੀ ਆ ਉਹ ਮੈਨੂੰ ਇਹਦੇ ਕੋਲ ਮਿਲਦੀ ਆ ਤੇ ਪਰ ਆਪਾਂ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਜਾਂ ਆਪਾਂ ਜਿਹੜੇ ਤਰੀਕੇ ਦੇ ਨਾਲ ਐਕਸਪਲੇਨ ਕਰਦੇ ਹਾਂ ਉਹਦਾ ਵੀ ਕੋਈ ਤੋੜ ਨਹੀਂ ਉਹ ਵੀ ਵੱਧ ਤੋਂ ਵੱਧ ਆ ਹਨਾ ਆਪਾਂ ਹੁਣ ਜਦੋਂ ਚਿੜੀਆ ਘਰ ਦੀ ਆਪਾਂ ਗੱਲ ਕਰਦੇ ਹਾਂ ਜਿਵੇਂ ਆਪਣੇ ਆ ਚਿੰਪੈਂਜ਼ੀ ਨੇ ਜਾਂ ਜਿਹੜੇ ਕਈ ਤੇ ਇਹਨਾਂ ਦੀਆਂ ਕਿਸਮਾਂ ਨੇ ਜਿਹੜੀਆਂ ਬੰਦੇ ਦੇ ਵਾਹਵਾ ਕਲੋਜ਼ ਮੰਨੀਆਂ ਜਾਂਦੀਆਂ ਸੋਚ ਸਮਝ ਦੇ ਵਿੱਚ ਜਾਂ ਹੋਰ ਚਿੜੀਆ ਘਰ ਦੇ ਵਿੱਚ ਬੜੇ ਕਹਿੰਦੇ ਜਾਨਵਰ ਆ ਜਿਨ੍ਹਾਂ ਨੂੰ ਇੱਕ ਜੋੜਾ ਨਾਲ ਦੇਣਾ ਹੀ ਪੈਂਦਾ ਦੋਸਤ ਨਾਲ ਦੇਣਾ ਹੀ ਪੈਂਦਾ ਵਾ ਜੇਕਰ ਉਹ ਨਾ ਹੋਵੇ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦੀ ਉਮਰ ਘੱਟ ਜਾਂਦੀ
15: ਹੈ ਹਾਂ
14: ਅਤੇ ਸੇਮ ਬੰਦੇ ਦੀ ਵੀ ਇੱਦਾਂ ਹੀ ਆ ਕਹਿੰਦੇ ਬੰਦੇ ਦੀ ਉਮਰ ਜਿਹੜੇ ਲੋਕ ਜਿੱਦਾਂ ਜਪਾਨ ਦੇ ਵਿੱਚ ਵੀ ਇੱਕ ਇਹਨਾਂ ਨੇ ਪਿੱਛੇ ਜੇ ਕੀਤੀ ਸੀ ਨਾ ਸਰਵੇ ਕੀਤਾ ਜਾਂ ਹੋਰ ਜਿਹੜੇ ਲੋਕ ਲੰਮੀ ਉਮਰ ਜਿਹੜੇ ਜੀ ਕੇ ਹਟੇ ਨੇ ਅਤੇ ਉਹਦੇ ਵਿੱਚ ਇਹ ਪਾਇਆ ਗਿਆ ਇੱਕ ਕੋਮਨ ਫੈਕਟਰ ਇਹ ਵੀ ਪਾਇਆ ਗਿਆ ਕਿ ਜਿਹੜੇ ਲੋਕਾਂ ਦੀ ਯਾਰੀ ਦੋਸਤੀ ਸਟਰੋਂਗ ਯਾਰੀ ਦੋਸਤੀ ਸੀ ਜਿਹਨਾਂ ਦੀ ਉਹ 100 ਸਾਲ ਤੋਂ ਵੱਧ ਜੀਣ ਵਾਲਿਆਂ ਦੇ ਵਿੱਚ ਇਹ ਪਾਇਆ ਗਿਆ ਕਿ ਉਹ ਇੱਕ ਫੈਕਟਰ ਇਹ ਸੀ
15: ਕਈ ਵਾਰੀ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਆਪਾਂ ਕਹਿੰਦੇ ਨਾ ਕਿ ਹਾਂ ਜਿਵੇਂ ਨੀਤੂ ਜੀ ਵੀ ਕਹਿ ਕੇ ਹਟੇ ਦੁੱਖ ਸੁੱਖ ਸਾਂਝਾ ਕਰਨਾ ਕਈ ਵਾਰੀ ਤਾਂ ਜਸਟ ਨਾਲ ਹੀ ਤੁਹਾਨੂੰ ਮਿਲਦਾ ਨਾ ਕਿ ਹਾਂ ਇਹ ਮੇਰੇ ਨਾਲ ਹੈ ਕਈ ਵਾਰੀ ਤੁਹਾਨੂੰ ਕੰਪਨੀ ਇੰਨੀ ਵਧੀਆ ਲੱਗਦੀ ਜਿਵੇਂ ਆਪਾਂ ਕਹਿੰਦੇ ਨਾ ਕਿ ਕਿਸੇ ਕਹਿ ਲਓ ਕਿਸੇ ਵਧੀਆ ਬੰਦੇ ਨਾਲ ਜਾਂ ਕਿਸੇ ਤੁਹਾਡੇ ਫੇਵਰੇਟ ਬੰਦੇ ਨਾਲ ਪੀ ਹੋਈ ਚਾਹ ਤੁਹਾਨੂੰ ਸ਼ਰਾਬ ਤੋਂ ਜ਼ਿਆਦਾ ਨਸ਼ਾ ਦਿੰਦੀ ਹੈ ਕਿਉਂਕਿ ਤੁਸੀਂ ਇੰਜੋਏ ਕਰਦੇ ਹੋ
14: ਚਾਹ ਨਹੀਂ ਨਾ ਪੀ ਰਹੇ ਹੁੰਦੇ ਉੱਥੇ ਤਾਂ ਤੁਸੀਂ ਸਿਰਫ ਸਾਥ ਮਾਣ ਨਿੱਘ ਮਾਣ ਰਹਿੰਦੇ ਇੱਕ ਦੂਸਰੇ ਹੁਣ ਇਹ ਚੀਜ਼ ਵੈਸੇ ਨਾ ਡਿਫਾਈਨ ਕਰਨੀ ਬਹੁਤ ਔਖੀ ਆ ਜੇ ਕੋਈ ਕਵੇ ਵੀ ਮੈਂ ਹੁਣ ਯਾਰੀ ਦੋਸਤੀ ਨੂੰ ਮੈਂ ਦੱਸੂੰਗਾ ਵੀ ਕੀ ਹੁੰਦਾ ਇਹ ਬਹੁਤ ਔਖਾ ਵਾ ਪਰ ਮਤਲਬ ਇਹਦੇ ਇਹ ਚੀਜ਼ ਜ਼ਿੰਦਗੀ ਦੇ ਵਿੱਚ ਇੰਨੀ ਕੁ ਜ਼ਿਆਦਾ ਜ਼ਰੂਰੀ ਆ ਵੀ ਇਹਦਾ ਕੋਈ ਤੋੜ ਨਹੀਂ ਆ ਇੱਕ ਇੰਗਲੈਂਡ ਦਾ ਸੀਗਾ ਇੱਕ ਮਨੋਵਿਗਿਆਨੀ ਅਤੇ ਉਹਨੇ ਇਹ ਆਪਣੇ ਦਿੱਤਾ ਸੀਗਾ ਇਹਦੇ ਉੱਤੇ ਆਪਣੇ ਵਿਚਾਰ ਵੀ ਇੱਕ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਲਗਭਗ 150 ਦੇ ਆਸ ਪਾਸ ਸਾਂਝਾਂ ਹੁੰਦੀਆਂ ਹਨ ਕੁੱਲ ਮਿਲਾ ਕੇ ਕਰੀਬੀ ਬਾਕੀ ਤਾਂ ਆਪਾਂ ਮਿਲਦੇ ਹੀ ਹਾਂ ਜਿੰਨਿਆਂ ਨੂੰ ਮਿਲਦੇ ਹਾਂ ਵੀ ਜਿਹੜੇ ਤੁਹਾਨੂੰ ਯਾਦ ਰਹਿ ਜਾਂਦੇ ਚੇਤੇ ਰਹਿ ਜਾਂਦੇ ਆ ਅਤੇ ਉਹ 150 ਦੀ ਉਹਦੀ ਮਾਤਰਾ ਅਤੇ ਪਰ ਉਹਦੇ ਵਿੱਚ ਯਾਰੀ ਦੋਸਤੀ ਜਿਹੜੀ ਆ ਉਹ ਆਮ ਬੰਦਿਆਂ ਦੀ ਜਿਹੜੀ ਵੱਧ ਤੋਂ ਵੱਧ ਜਿੰਨੀਆਂ ਵੀ ਰਿਸਰਚਾਂ ਹੋਈਆਂ ਨੇ ਉਹ 3 ਤੋਂ 5 ਬੰਦੇ ਮਤਲਬ ਆਪਾਂ ਕਹਿ ਦਿੰਦੇ ਹਾਂ ਮੇਰੇ 20 ਯਾਰ ਹੋਏ ਹੈ ਨਾ ਮੇਰੇ ਮੇਰੇ ਮੇਰੇ ਤਾਂ ਯਾਰ ਹੀ ਬੜੇ ਆ ਹੈ ਨਾ ਪਰ ਉਹ ਜਿਹਨੂੰ ਆਪਾਂ ਜਦੋਂ ਹੌਲੀ ਹੌਲੀ ਆਪਾਂ ਕੈਟਾਗਰਾਈਜ਼ ਕਰਦੇ ਹਾਂ ਹੌਲੀ ਹੌਲੀ ਆਪਾਂ ਜਦੋਂ ਉਹਦੇ ਵਿੱਚੋਂ ਆਪਾਂ ਕੱਢੀ ਜਾਂਦੇ ਹਾਂ ਵੀ ਅਤੇ ਫਿਰ ਉਹ ਇੰਨੇ ਕਿਤੇ ਆ ਕੇ ਸੂਈ ਟਿਕਦੀ ਹੈ ਵੀ 3 ਤੋਂ 5 ਲੋਕਾਂ ਦੇ ਨਾਲ ਸਾਡੀ ਗਰੀਬੀ ਸਾਂਝ ਹੁੰਦੀ ਹੈ ਹੁਣ ਕਿੱਦਾਂ ਦੀ ਸਾਂਝ ਆ ਉਹ ਕਿਵੇਂ ਆ ਹੈ ਨਾ ਇਹ ਤੁਸੀਂ ਵੇਖਣਾ ਵਾ ਹੁਣ ਕਿਉਂਕਿ ਯਾਰੀ ਦੋਸਤੀ 'ਚ ਮੈਨੂੰ ਤਾਂ ਇਹ ਲੱਗਦਾ ਵੀ ਸਭ ਤੋਂ ਵੱਡਾ ਤਾਂ ਇਹੋ ਹੀ ਆ ਵੀ ਤੁਸੀਂ ਮਤਲਬ ਇੱਕ ਦੂਸਰਾ ਜਿੱਦਾਂ ਦਾ ਵੀ ਆ
15: ਐਕਸੈਪਟੈਂਸ
14: ਹੈ ਤੁਹਾਡੀ ਹੈ ਨਾ ਯਾਰੀ ਦੋਸਤੀ ਦੇ ਵਿੱਚ ਇਹ ਵੀ ਹੁਣ ਆਪਾਂ ਜੇ ਸਾਇੰਸ ਦੇ ਆਧਾਰ ਦੇ ਵਿੱਚ ਵੇਖੀਏ ਤਾਂ ਉਹ ਕੁਛ ਹੋਰ ਆ ਪਰ ਮੈਨੂੰ ਤਾਂ ਉਹ ਵੀ ਪੂਰੀਆਂ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਲੱਗਦੀਆਂ ਉਹ ਤਾਂ ਇਹ ਕਹਿੰਦੇ ਆ ਵੀ ਤੁਸੀਂ ਜਦੋਂ ਕਿਸੇ ਯਾਰ ਦੋਸਤ ਦੇ ਨਾਲ ਕੋਈ ਸਾਂਝਾ ਕੰਮ ਕਰਦੇ ਹੋ ਜਦੋਂ ਕੋਈ ਫਿਲਮ ਵੇਖਦੇ ਹੋ ਕੋਈ ਗੇਮ ਖੇਡਦੇ ਹੋ ਜਾਂ ਕਿਸੇ ਇੱਕੋ ਤਰ੍ਹਾਂ ਦੀ ਤੁਸੀਂ ਕਿਤਾਬ ਪੜ੍ਹਦੇ ਹੋ ਅਤੇ ਉਹ ਤੁਹਾਡਾ ਯਾਰ ਦੋਸਤ ਜ਼ਿਆਦਾ ਕਰੀਬੀ ਆ ਜਿਹੜਾ ਜਾਂ ਫਿਰ ਜਿਹੜੇ ਕਰੀਬੀ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਜਾਂਦਾ ਵੀ ਉਹ ਸੇਮ ਚੀਜ਼ਾਂ ਪਿੱਕ ਕਰ ਰਹੇ ਹੁੰਦੇ
15: ਹੁਣ ਇਹ 'ਚ ਵੀ ਮੈਨੂੰ ਐਲਗੋਰਿਦਮ ਵਾਲੀ ਗੱਲ ਲੱਗ ਰਹੀ ਹੈ ਕਿ ਹਾਂ ਤੁਹਾਡੀ ਤੁਸੀਂ
14: ਟਿਊਨਿੰਗ
15: ਹਾਂ ਕਿਉਂਕਿ ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਹੁਣ ਕਈ ਵਾਰੀ ਹੁਣ ਜਿਵੇਂ ਆਪਾਂ ਇਸ ਲਾਈਨ ਦੇ ਵਿੱਚ ਆ ਕਿ ਆਰਟ ਫੋਰਮ ਵਾਲਾ ਜਾਂ ਜੋ ਵੀ ਮਤਲਬ ਸੋਸ਼ਲ ਮੀਡੀਆ ਦੇ ਰਿਲੇਟਡ ਜਿਹੜੀ ਜਿਹੜੀ ਹੁਣ ਜਿਸਦੀ ਇੱਕ ਹੁੰਦੀ ਨਾ ਹੁਣ ਕਿਸੇ ਨੂੰ ਮਤਲਬ ਮੰਨ ਲਓ ਗਾਰਡਨਿੰਗ ਦਾ ਸ਼ੌਕ ਹੈ ਉਹਦੀ ਫਿਰ ਇੱਕ ਏਰੀਆ ਆਫ ਇੰਟਰਸਟ ਜਦੋਂ ਸੇਮ ਹੁੰਦਾ ਨਾ ਤਾਂ ਵਾਕਈ ਤੁਹਾਡੀ ਮਤਲਬ ਕਹਿ ਲਓ ਕਿ ਉਹ ਇੰਟਰਸਟ ਵੱਧਦਾ ਤੁਹਾਡੀ ਦੋਸਤ
14: ਹੈਗਾ ਪਰ ਫਿਰ ਮੈਂ ਇਹ ਸੋਚਦਾ ਵਾਂ ਜੀ 100% ਇਹ ਵੀ ਗੱਲ ਨਹੀਂ ਸਹੀ
15: ਹੁਣ
14: ਤੁਹਾਡੇ ਕਈ ਯਾਰ ਦੋਸਤ ਹੈ ਹੁਣ ਜਿੱਦਾਂ ਤੁਸੀਂ ਸੋਚੋਗੇ ਵੀ ਤੁਹਾਨੂੰ ਗਾਰਡਨਿੰਗ ਪਸੰਦ ਆ ਅਤੇ ਕਈ ਯਾਰ ਦੋਸਤ ਉਹਨਾਂ ਨੂੰ ਨਹੀਂ ਪਸੰਦ ਹੈ ਨਾ, ਤੁਸੀਂ ਇਹ ਨਹੀਂ ਆ, ਇਹ ਗੱਲ ਨਹੀਂ ਆ ਕਿ ਜੋ ਤੁਹਾਨੂੰ ਪਸੰਦ ਹੈ ਉਹ ਹੀ ਅਗਲੇ ਨੂੰ ਵੀ ਪਸੰਦ ਹੈ। ਪਰ ਇੱਕ ਚੀਜ਼ ਜ਼ਰੂਰ ਮੈਂ ਕੋਮਨ ਵੇਖਦਾ, ਜਿੰਨਾ ਕੁ ਮੈਂ ਬਹੁਤ ਜਿੰਨਾ ਕੁ ਵੇਖਣ ਸੋਚਣ ਦੀ ਕੋਸ਼ਿਸ਼ ਕਰਦਾ ਵੀ ਯਾਰ ਦੋਸਤ ਬਿਨਾਂ ਕਹਿ ਤੁਹਾਡੀ ਸਮਝ ਜਾਂਦਾ ਵਾ ਯਾਰ ਅੱਜ, ਪਰ ਉਹ ਕਹੂਗਾ ਵੀ ਨਹੀਂ ਤੁਹਾਨੂੰ, ਫਿਰ ਯਾਰ ਦੋਸਤ ਦੀ ਅਗਲੀ ਵੀ ਆ ਇੱਕ ਤੇ ਆ ਵੀ ਬਿਨਾਂ ਕਿਆ ਤੁਹਾਡੀ ਸਮਝ ਜੂਗਾ ਵੀ ਅੱਜ ਕੁਛ ਮਤਲਬ ਹੈ ਨਾ ਵੀ ਜਿੱਦਾਂ। ਫਿਰ ਯਾਰੀ ਦੋਸਤੀ ਅਤੇ ਬਾਕੀ ਰਿਸ਼ਤਿਆਂ ਦੇ ਵਿੱਚ, ਈਵਨ ਹਸਬੈਂਡ ਵਾਈਫ ਦਾ ਰਿਸ਼ਤਾ ਹੋ ਗਿਆ ਜਾਂ ਮਾਂ ਪਿਓ ਦਾ ਰਿਸ਼ਤਾ ਹੋ ਗਿਆ ਜਾਂ ਪਿਓ ਧੀ ਦਾ ਪਿਓ ਪੁੱਤ ਦਾ, ਸੋ ਉਹਨਾਂ ਪਿਓ ਪੁੱਤ ਦਾ ਚਲੋ ਬਾਹਰ ਆ, ਉਹ ਵੀ ਪਿਓ ਪੁੱਤ ਦਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਆ, ਯਾਰ ਦੋਸਤ ਵਾਲਾ ਹੀ ਹੋ ਜਾਂਦਾ ਇੱਕ ਸਟੇਜ ਦੇ ਉੱਤੇ। ਉਹ ਇੱਕ ਤਾਂ ਆ ਵੀ ਉਹਨੇ ਬਿਨਾਂ ਤੁਹਾਡੇ ਕਿਹਾ ਸਮਝ ਲਿਆ, ਬੜੇ ਰਿਸ਼ਤੇ ਆ ਜਿਹੜੇ ਬਿਨਾਂ ਕਿਹਾ ਸਮਝ ਲੈਂਦੇ ਆ, ਆਪਾਂ ਫਿਰ ਇਹ ਨਹੀਂ ਕਹਿ ਸਕਦੇ ਵੀ ਯਾਰੀ ਦੋਸਤੀ ਇਕੱਲੀ

0: ਮੰਨ ਲਓ ਜੇ ਉਹਨੂੰ ਲੱਗੂਗਾ ਵੀ ਉਦਾਸ ਹੈ ਤਾਂ ਉਹ ਤੁਹਾਨੂੰ ਇਹਨੂੰ ਕਹੂਗਾ ਓਏ ਉਦਾਸ ਹੈ ਕੀ ਹੋਇਆ, ਤੇ ਜੇ ਤੁਸੀਂ ਦੱਸਤਾ ਦੱਸਤਾ, ਨਹੀਂ ਤਾਂ ਇਹ ਨੀ ਵੀ ਵਾਰ ਵਾਰ ਤੁਹਾਨੂੰ ਪੁੱਛੀ ਜਾਊਗਾ ਹਾਂ ਕੀ ਹੋਇਆ ਤੂੰ ਦੱਸਦਾ ਨਹੀਂ ਮੇਰੇ, ਹੈ ਨਾ। ਹੋਣਗੇ ਇਹ ਵੀ, ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੇ ਇੱਦਾਂ ਪੁੱਛਦੇ ਉਹ ਯਾਰ ਦੋਸਤ ਨਹੀਂ ਗੇ, ਇਹ ਅਲੱਗ ਅਲੱਗ ਕੈਟੇਗਰੀਆਂ ਨੇ ਵੀ ਅਲੱਗ ਅਲੱਗ ਜਿੱਦਾਂ ਜਿੱਦਾਂ ਜਿੱਦਾਂ ਸੁਭਾਅ ਆ ਤੁਹਾਡਾ, ਜਿੱਦਾਂ ਦਾ ਸੁਭਾਅ ਆ, ਜੇ ਤੁਹਾਨੂੰ ਇਹ ਇੱਦਾਂ ਪੁੱਛਿਆ ਤੁਹਾਨੂੰ ਚੰਗਾ ਲੱਗਦਾ ਫੋਰ ਐਗਜ਼ਾਮਪਲ, ਅਤੇ ਤੁਹਾਡਾ ਯਾਰ ਦੋਸਤ ਵੀ ਇੱਦਾਂ ਦਾ ਹੋਊਗਾ ਉਹ ਤੁਹਾਨੂੰ ਇੱਦਾਂ ਪੁੱਛ ਪੁਛਾ ਕੇ ਠੀਕ ਕਰ ਦੂਗਾ।
1: ਸਹੀ ਗੱਲ।
0: ਪਰ ਉਹਦਾ ਇਹ ਆ ਵੀ ਉਹਨੇ ਤੁਹਾਨੂੰ ਜਿਹੜਾ ਯਾਰ ਦੋਸਤ ਉਹਨੇ ਬਿਨਾਂ ਕਿਹਾ ਉਹਨੂੰ ਪਤਾ ਵਾ ਵੀ ਇਹਨੇ ਉਹਨੇ ਵੇਖ ਲਿਆ ਵੀ ਇਹਦਾ ਮੂਡ ਉਦਾਸ ਆ ਅਤੇ ਉਹਨੂੰ ਪਤਾ ਵੀ ਇਹਨੂੰ ਇਹਨੂੰ ਸਿਨੇਮਾ ਪਸੰਦ ਆ, ਉਹਨੇ ਕਹਿਣਾ ਯਾਰ ਯਾਰ ਫਿਲਮ ਵੇਖਦਾ ਸੀ ਕਰਨਾ, ਤੁਸੀਂ ਕਹੋਗੇ ਨਹੀਂ ਉਹਨੇ ਧੱਕੇ ਨਾ ਲੈ ਜਾਣਾ, ਹੈ ਨਾ,
1: ਤੁਸੀਂ ਯਾਰ ਬਾਹਰ ਘੁੰਮ ਕੇ ਆਉਂਦੇ ਆ, ਚਲੇ ਗੇੜਾ ਮਾਰ ਕੇ ਆਉਂਦੇ ਆ,
0: ਹਾਂ ਤੁਸੀਂ ਕਹੋਗੇ ਵੀ ਨਹੀਂ ਚੱਲ ਨਹੀਂ ਆਸੇ ਆਪਾਂ ਸ਼ੋਪਿੰਗ ਕਰਕੇ ਆਈਏ, ਹੈ ਨਾ, ਤੁਸੀਂ ਸਹੇਲੀ ਕਹੋਗੀ ਨਹੀਂ ਤਾਂ ਉਹਨੂੰ ਪਤਾ ਵਾ ਵੀ ਇਹਨੇ ਉੱਥੇ ਜਾ ਕੇ ਠੀਕ ਹੋ ਜਾਣਾ। ਸੋ ਹਰ ਇੱਕ ਦੇ ਵਿੱਚ ਤੁਸੀਂ ਅਲੱਗ ਅਲੱਗ ਅਲੱਗ ਅਲੱਗ ਆਪਣੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸਹੇਲੀਆਂ 'ਚ ਤੁਸੀਂ ਸੋਚੋ ਵੀ ਇੱਦਾਂ ਦਾ ਕੁਛ ਨਾ ਕੁਛ ਹੋਊਗਾ ਜਿਹੜਾ ਇੱਦਾਂ ਜਚਾਉਣ ਵਾਲਾ ਨਹੀਂ, ਦੱਸ ਕੇ ਕਰਨ ਵਾਲਾ ਨਹੀਂ।
1: ਇੱਕ ਕਾਲ ਤੇ ਚੱਲ ਆ ਚੱਲੀਏ, ਤੁਹਾਨੂੰ ਪਤਾ ਵੀ ਨਹੀਂ ਕਿੱਥੇ ਚੱਲੀ, ਚੱਲ ਠੀਕ ਹੈ, ਹੈ ਨਾ।
0: ਫਿਰ ਇੱਕ ਹੋਰ ਹੁੰਦਾ, ਤੁਸੀਂ ਮੰਨ ਲਓ ਕਈ ਰਿਸ਼ਤੇ ਹੁੰਦੇ ਨਾ ਜਿੱਦਾਂ ਮੰਨ ਲਓ ਯਾਰੀ ਦੋਸਤੀ ਦੇ ਵਿੱਚ, ਇੱਕ ਮੈਂ ਹੋਰ ਚੀਜ਼ ਵੇਖਦਾ ਵੀ ਉਹ ਜਿੱਦਾਂ ਦੇ ਮਰਜ਼ੀ ਤੁਸੀਂ ਹਾਲਾਤ ਦੇ ਵਿੱਚ, ਹੁਣ ਕਈ ਇੱਦਾਂ ਦੇ ਹੁੰਦੇ ਆਪਾਂ ਭਾਵੇਂ ਰਿਸ਼ਤੇਦਾਰੀਆਂ ਆ ਅਤੇ ਆਪਾਂ ਕਹਿੰਦੇ ਵੀ ਯਾਰ ਇਹ ਓਹੋ ਯਾਰ ਅੱਧੀ ਰਾਤ ਇਹ ਕਿੱਥੋਂ ਆ ਗਏ ਯਾਰ, ਹੁਣ ਇਹਨਾਂ ਨੇ ਛੇਤੀ ਉੱਠਣਾ ਨਹੀਂ ਹੈ। ਯਾਰ ਦੋਸਤ ਘਰ ਆਵੇ ਤੁਹਾਡੇ ਦਿਮਾਗ 'ਚ ਇਹ ਫੀਲਿੰਗ ਕਦੀ ਨਹੀਂ ਆਉਂਦੀ,
1: ਕਦੇ ਨਹੀਂ ਆਉਂਦੀ, ਰਿਲੈਕਸ ਰਹਿੰਦੇ ਹੋ, ਤੁਹਾਨੂੰ ਇਹ ਨਹੀਂ ਹੁੰਦਾ ਘਰ ਗੰਦਾ ਹੈ ਜਾਂ ਕੁਛ ਵੀ ਹੈ,
0: ਕਿਉਂਕਿ ਉਹਨੇ ਤੁਹਾਨੂੰ ਜੱਜ ਨਹੀਂ
1: ਕਰਨਾ, ਉਹਨੇ ਕਿਹਾ ਠੀਕ ਹੈ,
0: ਹੈ ਨਾ, ਉਹਨੂੰ ਇਹ ਨਹੀਂ ਵੇਖਣਾ ਵੀ ਉਹ ਗੰਦਾ ਹੈ ਜਾਂ ਕਿੱਦਾਂ, ਜਦਕਿ ਹੋਰ ਕੋਈ ਰਿਸ਼ਤੇਦਾਰੀ ਆਊਗੀ ਅਤੇ ਉਹਨਾਂ ਨੇ ਇਹ ਚੀਜ਼ਾਂ ਪਹਿਲਾਂ ਵੇਖਣੀਆਂ, ਉਹਨਾਂ ਉਹ ਚੀਜ਼ਾਂ ਪਹਿਲਾਂ। ਸੋ ਸਾਨੂੰ ਜਿੱਥੇ ਛੱਤੀ ਵਾਰੀ ਸੋਚਣਾ ਪਵੇ ਕਰਨਾ ਪਵੇ ਉਹ ਸਾਰੀਆਂ ਚੀਜ਼ਾਂ। ਫਿਰ ਇੱਕ ਹੋਰ ਚੀਜ਼ ਵੇਖੀ ਜਾਂਦੀ ਹੈ ਵੀ ਜਿੱਥੇ ਮੰਨ ਲਓ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਆ ਗਈ ਅਤੇ ਦਿਮਾਗ 'ਚ ਨਾ ਤੁਹਾਡਾ ਆਪਣੇ ਆਪ ਕਈ ਚੀਜ਼ਾਂ ਦੇ ਲਈ ਕੰਮ ਕਰਦਾ, ਤੁਸੀਂ ਬਹੁਤਾ ਸੋਚਣ ਦਾ ਮੰਨ ਲਓ ਟਾਈਮ ਨਹੀਂ ਹੁੰਦਾ, ਕਈ ਚੀਜ਼ਾਂ ਚਨਚੇਤ ਹੁੰਦੀਆਂ ਨੇ, ਹੈ ਨਾ, ਵੀ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਸਵੇਰੇ ਉਤਰੇ ਮੰਜੇ ਤੋਂ ਤੁਸੀਂ ਉੱਠੇ ਅਤੇ ਤੁਸੀਂ ਸਭ ਤੋਂ ਪਹਿਲਾਂ ਸੱਜੀ ਚੱਪਲ ਪਾਈ ਜਾਂ ਖੱਬੀ ਪਾਈ, ਹੈ ਨਾ, ਮਤਲਬ ਕਈ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਨੇ, ਹੈ ਨਾ। ਇਹ ਉਹਨਾਂ ਵਰਤਾਰਿਆਂ ਦੇ ਵਿੱਚੋਂ ਇੱਕ ਆ ਵੀ ਮੰਨ ਲਓ ਤੁਹਾਨੂੰ ਕੋਈ ਮੁਸੀਬਤ ਹੈ ਅਤੇ ਤੁਸੀਂ ਸਭ ਤੋਂ ਪਹਿਲਾਂ ਕਿਹਦਾ ਨੰਬਰ ਡਾਇਲ ਕੀਤਾ,
1: ਸਭ ਤੋਂ ਪਹਿਲਾਂ
0: ਤੁਹਾਡੇ ਦਿਮਾਗ 'ਚ ਕੌਣ ਆਇਆ ਵੀ ਕੌਣ ਇਹਦੇ ਵਿੱਚ ਮੇਰੀ ਕੌਣ ਮਦਦ ਕਰ ਸਕਦਾ, ਕੌਣ
1: ਬੈਸਟ ਐਗਜ਼ਾਮਪਲ ਹੈ, ਰੀਅਲ ਫਰੈਂਡ।
0: ਹਾਂ, ਸੋ ਇਸ ਵਜ੍ਹਾ ਦੇ ਕਰਕੇ ਆਈ ਥਿੰਕ ਕਿ ਵਾਕਈ ਮੇਰੇ ਮਨਨ 'ਚ ਗੱਲ ਆਉਂਦੀ ਹੈ ਵੀ ਜਿਹਨਾਂ ਦੀ ਯਾਰੀਆਂ ਦੋਸਤੀਆਂ ਅਤੇ ਇਸ ਤਰੀਕੇ ਦੀਆਂ ਅਤੇ ਐਵੇਂ ਮਤਲਬ ਭੱਜ ਭੱਜ ਕੇ ਘੁੱਟ ਘੁੱਟ ਕੇ ਫੜਨ ਦੀ ਜ਼ਰੂਰਤ ਜਿੱਥੇ ਨਹੀਂ ਪੈਂਦੀ ਅਤੇ ਉੱਥੇ ਵਾਕਈ ਫਿਰ ਇਹ ਹੋਊਗਾ ਵੀ ਬੰਦੇ ਦੀ ਉਮਰ ਵਾਕਈ ਲੰਮੀ ਹੋਊਗੀ, ਉੱਥੇ ਵਾਕਈ ਤੁਹਾਡੀਆਂ ਚਿੰਤਾਵਾਂ ਘੱਟ ਹੋਣਗੀਆਂ, ਉੱਥੇ ਵਾਕਈ ਉਹ ਤੁਹਾਡੀ ਚਿੰਤਾ ਨੂੰ ਘੱਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੇ। ਅਤੇ ਅੱਜ ਕੱਲ੍ਹ ਇਹ ਵਿਸ਼ਾ ਤਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਤਾਂ ਅੱਜ ਕੱਲ੍ਹ ਹੈ ਹੀ ਮਾਨਸਿਕ।
1: ਆਪਾਂ ਨੂੰ ਇੱਕ ਟਾਈਮ 'ਤੇ ਇਹ ਲੱਗਣ ਲੱਗਿਆ ਕਿ ਖੁਦ ਸਭ ਕੁਝ ਕਰ ਸਕਦੇ ਹੋ, ਹੈ ਨਾ,
0: ਐਗਜੈਕਟਲੀ ਅਦਰ ਵੇ ਅਰਾਊਂਡ। ਤੁਸੀਂ ਇਹਨੂੰ ਦੂਜੇ ਪਾਸੋਂ ਕਰਕੇ ਵੇਖ ਲਓ ਵੀ ਜੇ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਨਸਿਕ ਬਿਮਾਰੀਆਂ ਵੱਧ ਰਹੀਆਂ ਨੇ, ਮਾਨਸਿਕ ਤਣਾਅ ਵੱਧ ਰਿਹਾ ਵਾ, ਇਹਦਾ ਮਤਲਬ ਸਾਡੀ ਜ਼ਿੰਦਗੀ ਚੋਂ ਯਾਰੀਆਂ ਦੋਸਤੀਆਂ ਸਹੇਲੀਆਂ ਮਾਈਨਸ ਹੋ ਰਹੀਆਂ ਨੇ,
1: ਇਹਨੂੰ ਦੂਸਰੇ ਪਾਸੋਂ ਸਮਝਣ ਲੱਗ ਗਿਆ ਜਿਸ ਚੀਜ਼
0: ਇਹਨੂੰ ਦੂਸਰੇ ਪਾਸੋਂ ਘੁਮਾ ਕੇ ਵੇਖ ਲਓ। ਆਪਾਂ ਕਹਿੰਦੇ ਆਪਾਂ ਹੋਰ ਘਟਾ ਦਈਏ ਆਪਣੀ ਲਾਈਫ 'ਚੋਂ ਚੰਬੇਲੇ ਹੋਰ ਘਟਾ ਦਈਏ, ਹੈ ਨਾ, ਆਪਾਂ ਪਰ ਕਿੱਥੇ ਕੰਮ 'ਤੇ ਲਾਈ ਜਾਂਦੇ ਆਪਾਂ ਟਾਈਮ, ਉਹ ਪਰ ਉਹ ਕੰਮ ਅਕਸਰ ਇੱਕ ਟਾਈਮ ਇੱਦਾਂ ਦਾ ਆਉਂਦਾ ਹੀ ਆ ਜਦੋਂ ਤੁਸੀਂ ਕੰਮ ਤੋਂ ਵੀ ਥੋੜ੍ਹਾ ਜਿਹਾ ਭਾਲਦੇ ਹੋ ਤੁਸੀਂ ਸਪੇਸ। ਅੱਜ ਕੱਲ੍ਹ ਇੱਕ ਹੋਰ ਪ੍ਰਚਾਰ ਬਹੁਤ ਆ ਕਿ ਆਪਾਂ ਤਾਂ ਆਪਸ ਵਿੱਚ ਹੀ ਬੜੇ ਵਧੀਆ ਫਰੈਂਡ ਆ, ਇਹ ਮੇਰੇ ਫਰੈਂਡਸ ਵਾਂਗੂ ਰਹਿੰਦੇ ਮੇਰੇ ਨਾਲ, ਹੈ ਨਾ, ਇਹ ਮੇਰੀ ਵਹੁਟੀ ਆ ਅਤੇ ਮੇਰੇ ਆਪਾਂ ਤਾਂ ਫਰੈਂਡਸ ਵਾਂਗੂ ਹੀ ਰਹਿੰਦੇ। ਹਸਬੈਂਡ ਵਾਈਫ ਦੇ ਵਿੱਚ ਵੀ ਇਹ ਪ੍ਰਚਾਰ ਚੱਲ ਪਿਆ, ਹਸਬੈਂਡ ਵਾਈਫ ਹੀ ਆ, ਧੀ ਪੁੱਤ ਹੀ ਆ, ਮਾਂ ਪਿਓ ਹੀ ਆ, ਯਾਰ ਦੋਸਤ ਨੇ ਯਾਰ ਦੋਸਤ ਹੀ ਰਹਿਣਾ ਵਾ, ਐਵੇਂ ਧੱਕੇ ਦੇ ਨਾਲ ਇੱਕ ਰਿਸ਼ਤੇ ਨੂੰ ਦੂਸਰਾ ਨਾਂ ਦੇ ਕੇ ਅਤੇ ਐਵੇਂ ਖਾਨਾ ਪੂਰਤੀ ਨਾ ਕਰੋ, ਉਹ ਤੁਹਾਨੂੰ ਹੋਰ ਜ਼ਿਆਦਾ ਤੰਗ ਕਰੂਗਾ। ਤੁਸੀਂ ਵਾਈ ਨੋਟ, ਮੈਂ ਤਾਂ ਇੱਦਾਂ ਵੀ ਵੇਖਦਾ ਵੀ ਆਪਾਂ ਦੋਵਾਂ ਰਿਸ਼ਤਿਆਂ ਦਾ ਮਜ਼ਾ ਕਿਉਂ ਨਾ ਲਈਏ।
1: ਹਾਂ, ਸਹੀ ਗੱਲ,
0: ਹਸਬੈਂਡ ਵਾਈਫ ਦਾ ਇੱਕ ਰਿਲੇਸ਼ਨ ਆ, ਉਹਦੇ ਵਿੱਚ ਆਪਾਂ ਇੱਕ ਹੋਰ ਇਸ ਆਪਾਂ ਮੰਨ ਲਓ ਵੀ ਇੱਕ ਕਾਰ ਜਿਹੜੀ ਆ ਉਹ ਸਫ਼ਰ ਕਰਨ ਦੇ ਲਈ ਹੈ ਅਤੇ ਤੁਸੀਂ ਉਹਦੀਆਂ ਸੀਟਾਂ ਸੁੱਟ ਕੇ ਅਤੇ ਉਹਦੇ ਵਿੱਚ ਹੀ ਕਿਉਂ ਸੌਣਾ, ਉਹਨੂੰ ਸਫ਼ਰ ਦੇ ਲਈ ਰੱਖੋ ਨਾ।

0: ਸਹੀ ਗੱਲ
1: ਹੈ ਨਾ। ਤੇ ਤੁਸੀਂ ਜਿਹੜਾ ਜਿਹੜਾ ਤੁਸੀਂ ਸੌਣ ਵਾਲਾ ਕੰਮ ਆ ਉਹ ਤੁਸੀਂ ਕਿਤੇ ਮੋਟਲ ਚ ਕਮਰਾ ਲੈ ਲਓ ਉੱਥੇ ਸੌਂ, ਤੁਸੀਂ ਬੈੱਡ ਬੈੱਡ ਬੈੱਡਰੂਮ ਸੌਣ ਲਈ ਆ, ਗੱਡੀ ਚਲਾਉਣ ਲਈ ਆ। ਅਸੀਂ ਕੀ ਕਰਦੇ ਹਾਂ, ਅਸੀਂ ਉਹੋ ਹੀ ਰਿਸ਼ਤੇ ਦੇ ਵਿੱਚ ਹੋਰ ਟੈਗ ਵਾੜੀ ਜਾਂਦੇ ਆਪਾਂ ਵੀ ਹਾਂਜੀ ਇਹੋ ਹੀ ਹੁਣ ਸਾਡਾ ਯਾਰ ਦੋਸਤ ਵੀ ਆ, ਹੈ ਨਾ। ਅਤੇ ਕਈ ਤਾਂ ਛੱਡੋ, ਕਈ ਤਾਂ ਯਾਰ ਦੋਸਤ ਵੀ ਛੱਡੋ, ਕਈ ਤਾਂ ਧੀਆਂ ਪੁੱਤਾਂ 'ਤੇ ਵੀ ਲੈ ਆਉਂਦੇ, ਹੈ ਨਾ, ਇਹ ਦਿਓ ਮੇਰਾ ਪੁੱਤ ਉਰੇ ਆ ਹੋਈ, ਹੈ ਨਾ।
0: ਉਹ ਵੀ ਕਿੰਨੀ ਸੈਡ ਚੀਜ਼ ਹੈ ਕਿ ਤੁਹਾਡੀ ਲਾਈਫ 'ਚ ਤੁਹਾਡੇ ਕੋਲ ਇੱਕ ਦੋਸਤ ਵੀ ਨਹੀਂ ਹੈ, ਮਤਲਬ ਉਹ ਕਿੰਨਾ ਕਿੰਨਾ ਵੱਡੀ ਚੀਜ਼ ਹੈ ਕਿ ਕਿਉਂਕਿ ਦੋਸਤੀ ਜਿਵੇਂ ਕਿਹਾ ਨਾ ਸਰੈਂਡਰ ਵਾਲੀ ਚੀਜ਼ ਹੈ ਦੋਸਤੀ ਵੀ।
1: ਮੈਂ ਉੱਥੇ ਐਕਸੈਪਟੈਂਸ, ਹੈ ਨਾ, ਮੈਂ ਉੱਥੇ ਆਉਣ ਲੱਗਾ ਹਾਂ ਜੀ। ਇਹਦੇ ਵਿੱਚ ਹਸਬੈਂਡ ਵਾਈਫ ਜਾਂ ਦੋਵੇਂ ਦੋ ਤਰਫਾ ਹੀ ਹੁੰਦਾ ਵਾ, ਇਹ ਵੀ ਕਈ ਵਾਰੀ ਇਹ ਗਲਤੀ ਕਰਦੇ, ਇਹ ਵੀ ਕਈ ਵਾਰੀ ਆਪਣਾ ਨੁਕਸਾਨ ਇਹ ਕਰਦੇ, ਮੈਂ ਨੁਕਸਾਨ ਇਹਨੂੰ ਕਹੂੰਗਾ। ਇੱਕ ਦੂਸਰੇ ਦੀਆਂ ਉਹਨੇ ਉਹਦੀਆਂ ਸਹੇਲੀਆਂ ਛਡਾਈ ਜਾਣੀਆਂ, ਉਹਨੇ ਉਹਦੇ ਯਾਰ ਦੋਸਤ ਛਡਾਈ ਜਾਣੇ, ਹੈ ਨਾ। ਉਹਨੂੰ ਉਹਦੇ ਯਾਰ ਨਹੀਂ ਚੰਗੇ ਲੱਗਦੇ, ਤੁਹਾਡੇ ਯਾਰਾਂ ਨੂੰ ਆਹ ਨਹੀਂ ਪਤਾ, ਉਹ ਨਹੀਂ ਪਤਾ, ਹੈ ਨਾ, ਅੱਧੀ ਰਾਤ ਉਹਨਾਂ ਨਾਲ ਬੈਠੇ ਰਹਿ ਕੇ ਤਾਂ। ਪਰ ਇਹ ਹਸਬੈਂਡ ਨੂੰ ਅਤੇ ਵਾਈਫ ਨੂੰ ਦੋਵਾਂ ਨੂੰ ਇੱਕ ਦੂਸਰੇ ਬਾਰੇ ਸਮਝ ਲੈਣਾ ਚਾਹੀਦਾ ਕਿ ਜੇ ਤੁਸੀਂ ਉਹਨਾਂ ਦੀਆਂ ਇਹ ਸਾਂਝਾਂ ਛਡਾਉਂਦੇ ਹੋ, ਇਹਦਾ ਮਤਲਬ ਕਿ ਉਹ ਪ੍ਰੈਸ਼ਰ ਮਹਿਸੂਸ ਕਰਨਗੇ,
0: ਬਿਲਕੁਲ
1: ਪ੍ਰੈਸ਼ਰ ਮਹਿਸੂਸ ਕਰਨਗੇ ਅਤੇ ਤੁਹਾਡੇ ਨਾਲ ਹੀ ਲੜਨਗੇ ਕੱਲ੍ਹ ਨੂੰ,
0: ਕਰੈਕਟ,
1: ਤੁਹਾਡੇ ਘਰ ਦਾ ਹੀ ਸਕੂਨ ਖਰਾਬ ਹੋਣਾ। ਸੋ ਇਸ ਕਰਕੇ ਇਹ ਭਾਰ ਵੰਡਿਆ ਰਹਿਣ ਦਿਓ।
0: ਹਾਂ, ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਕੁਛ, ਜੇ ਤੁਹਾਨੂੰ ਲੱਗ ਰਿਹਾ ਕੋਈ ਗਲਤੀ ਹੈ ਜਾਂ ਕੁਛ, ਕਈ ਵਾਰੀ ਜਿਵੇਂ ਪਹਿਲਾਂ ਮਾਂ ਪਿਓ ਟੋਕਦੇ ਹੁੰਦੇ ਸੀ ਕਿ ਇਹਦੇ ਨਾਲ ਨਾ ਘੁੰਮਿਆ ਕਰ, ਇਹ ਚੰਗਾ ਨਹੀਂ ਹੈ, ਕਿਉਂਕਿ ਉਹ ਤੁਹਾਡੀ ਲੌਂਗ ਟਰਮ ਦੇਖ ਰਹੇ ਕਿ ਇਹਦੇ ਨਾਲ ਇਹਦੇ ਸਾਥ ਨਾਲ ਇਹ ਵਿਗੜੀ ਜਾ ਰਿਹਾ ਜਾਂ ਜਾ ਰਹੀ ਹੈ ਜੋ ਵੀ। ਅਤੇ ਹੁਣ ਇੱਕ ਅੱਧੇ 'ਚ ਉਹ ਤੁਸੀਂ ਮਤਲਬ ਐਕਸਪਲੇਨ ਕਰ ਦਿਓ ਸਾਹਮਣੇ ਵਾਲੇ ਨੂੰ, ਇਹਦੇ ਨਾਲ ਮੈਨੂੰ ਤਾਂ ਚੰਗਾ ਨਹੀਂ ਲੱਗਦਾ। ਫਿਰ ਕਈ ਵਾਰੀ ਹੁੰਦਾ, ਕਈ ਵਾਰੀ ਤੁਹਾਡੀ ਤੁਸੀਂ ਗਲਤ ਸੋਚ ਰਹੇ ਹੁੰਦੇ ਹੋ, ਗੱਲ ਉਹ ਹੁੰਦੀ ਵੀ ਨਹੀਂ ਹੈ,
1: ਹਰਕ ਦੀ ਆਪਣੀ ਆਪਣੀ ਜ਼ਿੰਦਗੀ ਆ, ਆਪਣੇ ਆਪਣੇ ਜਮਾਂ ਘਟਾਓ ਆ, ਕੋਈ ਇੱਕ ਚੀਜ਼ ਚ ਮਾੜਾ ਹੋਊਗਾ ਦੂਸਰੀ ਚ ਚੰਗਾ ਵੀ ਹੋਊਗਾ।
0: ਐਗਜੈਕਟਲੀ, ਤਾਂ ਹੀ ਤਾਂ ਕਹਿੰਦੇ ਨੇ ਡਿਸਕਸ ਕਰ ਲਓ ਪਹਿਲੇ, ਕਲੇਸ਼ ਪਾਈ ਜਾਓ ਤੁਸੀਂ, ਡਿਸਕਸ ਕਰ ਲਓ ਕਿ ਹਾਂ ਮੈਨੂੰ ਇਹ ਇਹ ਤੇਰਾ ਯਾਰ ਪਸੰਦ ਨਹੀਂ ਹੈ ਯਾਰ, ਕੀ ਦਿੱਕਤ ਹੈ ਯਾਰ, ਤੈਨੂੰ ਇੱਦਾਂ ਲੱਗਦਾ, ਇੱਦਾਂ ਹੈ ਹੀ ਨਹੀਂ। ਫਿਰ ਉਹ ਕਲੀਅਰ ਹੋ ਗਈ ਨਾ ਉਹ ਚੀਜ਼, ਉਹ ਸਪੇਸ ਖਤਮ ਹੋ ਗਿਆ, ਉਹ ਚੀਜ਼ ਹੈ।
1: ਮਤਲਬ ਜਿੱਦਾਂ ਵੀ ਕਰਕੇ ਇਹ ਆ ਵੀ ਖਾਸ ਤੌਰ ਦੇ ਉੱਤੇ ਜਿਹੜੇ ਮਰਦ ਕੈਟੇਗਰੀ ਆ, ਕਿਉਂਕਿ ਇਹ ਬਹੁਤ ਘੱਟ ਹੁੰਦਾ ਵਾ ਵੀ ਹਸਬੈਂਡ ਕਵੇ ਵੀ ਤੂੰ ਆਪਣੀਆਂ ਸਹੇਲੀਆਂ ਛੱਡ ਦੇ,
0: ਤਾਂ ਹੀ ਮੈਂ ਲੇਡੀਜ਼ ਦਾ ਹੀ ਐਗਜ਼ਾਮਪਲ ਦਿੱਤਾ,
1: ਹੈ ਨਾ। ਇਹ ਜ਼ਰੂਰ ਹੁੰਦਾ ਵਾ ਵੀ ਇਹ ਮੁੜ ਕੇ ਇੱਕ ਮਤਲਬ ਉਹ ਫੁਲਫਿਲ ਜਾਂ ਆਪਾਂ ਕਹਿ ਲਈਏ ਵੀ ਉਹਦੇ 'ਚ ਉਹ ਜ਼ਰੂਰ ਹੋ ਜਾਂਦੀ ਆ ਇੱਕ ਕੰਪਨਸੇਸ਼ਨ ਵੀ ਇਹਦੇ ਮੈਂ ਯਾਰ ਛਡਾਇਆ ਅਤੇ ਹੁਣ ਮੈਂ ਚੱਲ ਮੈਂ ਵੀ ਆਪਣੀਆਂ ਛੱਡੀਆਂ, ਹੈ ਨਾ। ਉਹ ਕਹੂਗਾ ਵੀ ਤੂੰ ਵੀ ਮੰਨ ਲਓ ਤੂੰ ਵੀ ਤਾਂ ਆਪਣੀਆਂ ਸਹੇਲੀਆਂ ਨੂੰ ਮਿਲਦੀ ਹੈ, ਅਤੇ ਉਹ ਕਹੂਗੀ ਵੀ ਚੱਲ ਠੀਕ ਆ ਮੇਰਾ ਕੀ ਹੈ ਮੈਂ ਤਾਂ ਨਹੀਂ ਮਿਲੂੰਗੀ, ਹੈ ਨਾ। ਉਹ ਇਹ ਭਾਵੇਂ ਹੋ ਜਾਵੇ ਪਰ ਹਸਬੈਂਡ ਮੈਨੂੰ ਲੱਗਦਾ ਵੀ ਬਹੁਤ ਘੱਟ ਇਹ ਕਹੂਗਾ ਵੀ ਤੂੰ ਆਪਣੀਆਂ ਛੱਡ ਦੇ ਤੂੰ ਸਹੇਲੀਆਂ। ਜ਼ਿਆਦਾਤਰ ਲੇਡੀਜ਼ ਨੂੰ ਇਹ ਪ੍ਰੋਬਲਮ ਹੁੰਦੀ ਆ। ਸੋ ਲੇਡੀਜ਼ ਲਈ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਆ ਕਿ ਜਿਹੜੇ ਯਾਰ ਮੇਲ ਕੈਟੇਗਰੀ ਆ ਉਹਨਾਂ ਦੇ ਲਈ ਯਾਰੀ ਦੋਸਤੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਾ। ਬੰਦਾ ਗੁਰਬਤ ਦੇ ਵਿੱਚ ਦਿਨ ਕੱਟ ਲੂਗਾ, ਯਾਰੀ ਦੋਸਤੀ ਤੋਂ ਬਿਨਾਂ ਦਿਨ ਨਹੀਂ ਕੱਟ ਸਕਦਾ। ਉਹਦੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਬਹਿ ਲੈਣਾ ਉਹਨੇ ਜਿਹੜੀ ਮਨ ਦੀ ਗੱਲ ਹੈ। ਤੁਸੀਂ ਜਿੰਨਾ ਮਰਜ਼ੀ ਕਹੋ ਮੈਂ ਜੋ ਤੇਰੀ ਦੋਸਤ ਹਾਂ ਮੇਰੇ ਨਾਲ ਤੂੰ ਬਹਿ ਕੇ ਗੱਲ ਕਰ, ਉਹ ਨਹੀਂ ਕਰ ਸਕਦਾ। ਬੰਦੇ ਨੇ ਜੋ ਬੰਦੇ ਦੇ ਨਾਲ ਬਹਿ ਕੇ ਗੱਲ ਕਰਨੀ ਆ ਉਹਨੇ ਆਪਣੇ ਮਾਂ ਪਿਓ ਨਾ ਆਪਣੀ ਵਹੁਟੀ ਨਾ ਆਪਣੇ ਬੱਚਿਆਂ ਨਾਲ ਨਹੀਂ ਕਰ ਪਾਉਣੀ। ਉਹ ਜੋ ਉਹਨੇ ਯਾਰੀ ਦੋਸਤੀ 'ਚ ਬਹਿ ਕੇ ਆਪਣਾ ਦਿਲ ਹਲਕਾ ਕਰਨਾ ਵਾ ਉਹਨੇ ਉੱਥੇ ਹੀ ਕਰਨਾ ਵਾ, ਡਾਇਰੈਕਟਲੀ ਇਨਡਾਇਰੈਕਟਲੀ ਜਿੱਦਾਂ ਵੀ ਉਹਨਾਂ ਨੇ ਕਰਨਾ ਉਹਨਾਂ ਨੂੰ ਉੱਥੇ ਕਰਦਾ ਰਹਿਣ ਦਿਓ। ਹਾਂ, ਉਸ ਚੀਜ਼ ਨੂੰ ਤੁਸੀਂ ਥੋੜ੍ਹਾ ਮਿਨੀਮਾਈਜ਼ ਕਰ ਸਕਦੇ ਹੋ, ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਡਿਸਕਸ ਕਰ ਲਓ, ਪਰ ਕੱਟ ਆਫ ਨਾ ਕਰਵਾਓ। ਇਹ ਤੁਸੀਂ ਖੁਦ ਬਹੁਤ ਵੱਡੀ ਗਲਤੀ ਕਰ ਰਹੇ ਹੋ। ਅੱਗੇ ਚੱਲ ਕੇ ਹੌਲੀ ਹੌਲੀ ਇਹ ਦਿਮਾਗੀ ਫਿਰ ਸਰੀਰਕ ਫਿਰ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਪ੍ਰੋਬਲਮ, ਫਿਰ ਉਹ ਅਲਟੀਮੇਟਲੀ ਇੱਕ ਵਾਰੀ ਜਿਹੜੀਆਂ ਸਾਂਝਾਂ ਛੁੱਟੀਆਂ ਨੇ ਉਹ ਮੁੜ ਕੇ ਜੋੜਨ 'ਚ ਬੜਾ ਟਾਈਮ ਲੱਗ ਜਾਂਦਾ। ਬੜੇ ਲੋਕ ਇਸੇ 'ਚ ਖਾਸ ਤੌਰ ਦੇ ਉੱਤੇ ਇੱਥੇ ਬਹੁਤ ਤੰਗ ਹੋ ਰਹੇ ਲੋਕ।
0: ਹਾਂ, ਇੱਥੇ ਦਾ ਇਹ ਐਗਜ਼ਾਮਪਲ ਜ਼ਿਆਦਾ ਸੈੱਟ ਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਤਾਂ ਸਟਿਲ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਮਤਲਬ ਦਾਦਕੇ ਨਾਨਕੇ ਕਿੰਨਾ ਕੁਛ ਹੁੰਦਾ, ਹੈ ਨਾ। ਇੱਥੇ ਆਪਣੇ ਕੋਲ ਲਿਮਿਟਿਡ ਜੀ ਚੀਜ਼ ਹੁੰਦੀ ਹੈ,
1: ਇਹੋ ਕੁਛ ਹੀ ਹੈ ਸਾਰਾ। ਅਤੇ ਉੱਥੇ ਫਿਰ ਇਹ ਆਪਾਂ ਉਹਨੂੰ ਨਾ ਫੁਲਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਆਪਾਂ ਔਨਲਾਈਨ ਆਫਲਾਈਨ ਦੀ ਵੀ ਗੱਲ ਕਰਦੇ ਹਾਂ। ਅਤੇ ਆਪਾਂ ਜਦੋਂ ਸਾਡੀਆਂ ਰੀਅਲ ਚਿਹਰੇ ਸਾਡੇ ਛੁੱਟ ਜਾਂਦੇ ਨੇ ਤਾਂ ਆਪਾਂ ਫਿਰ ਔਨਲਾਈਨ ਕਹਿੰਦੇ ਹਾਂ ਵੀ ਹੁਣ ਆਪਾਂ ਉਹਦੀ ਖਾਣਾ ਪੂਰਤੀ ਕਰ ਦਈਏ, ਉਹ ਨਹੀਂ ਹੋ ਪਾਉਣੀ,
0: ਹੋ ਸਕਦੀ।
1: ਸਾਹਮਣੇ ਬਹਿ ਕੇ ਬੰਦਾ ਹੁਣ ਆਪਾਂ ਇੱਦਾਂ 'ਚ ਚਾਹੀਏ ਟੈਕਨੋਲੋਜੀ ਦਾ ਐਡਾ ਯਸ ਜੀ ਹੋ ਆ, ਤੁਸੀਂ ਚਾਹੋ ਤਾਂ ਤੁਸੀਂ ਘਰੋਂ ਬਹਿ ਕੇ ਆਰਾਮ ਨਾਲ ਪ੍ਰੋਗਰਾਮ ਕਰ ਲਓ ਆਪਾਂ, ਹੈ ਨਾ। ਆਪਾਂ ਫੋਨ 'ਤੇ ਕਰ ਲਈਏ, ਆਪਾਂ ਜਿੱਦਾਂ ਗੌਤਮ ਜੀ ਮੰਨ ਲਓ ਉੱਥੋਂ ਖਬਰਾਂ ਕਰ ਦਿੰਦੇ ਆ, ਪਰ ਉਹ ਗੱਲ ਨਹੀਂ ਹੋਣੀ ਜੋ ਆਪਾਂ ਇੱਥੇ ਬਹਿ ਕੇ ਸਾਹਮਣੇ ਕਰ ਲੈਂਦੇ।
0: ਫੇਸ ਟੂ ਫੇਸ ਜਿਹੜੀ ਇੱਕ ਦਿਲ ਕਹਿ ਲਓ ਨਾ, ਦਿਲ ਹਲਕਾ ਕਰਨ ਵਾਲੀ ਗੱਲ ਹੈ, ਇੱਕ ਐਕਸਪ੍ਰੈਸ਼ਨ ਕਈ ਵਾਰੀ ਕਹਿੰਦੇ ਨਾ ਕਿ ਜਿਵੇਂ ਹੁਣ ਮੈਂ ਤੁਹਾਨੂੰ ਟੈਕਸਟ ਮੈਸੇਜ ਕੀਤਾ ਆਈ ਐਮ ਬਿਜ਼ੀ ਆਈ ਕਾਂਟ ਕਮ, ਹੈ ਨਾ, ਸਿੰਪਲ ਲਾਈਨ ਲਿਖਤੀ, ਠੀਕ ਹੈ, ਫਿਰ ਤੁਸੀਂ ਉਹਦਾ ਇਹਦੇ ਤੇ ਰੋਜ਼ ਦੇ ਹੈ ਨਾ ਇਹ ਬਿਜ਼ੀ, ਲੇਕਿਨ ਇੱਕ ਮੈਂ ਤੁਹਾਨੂੰ ਜੇ ਸਾਹਮਣੇ ਪਤਾ ਮੈਂ ਕੱਲ੍ਹ ਇੱਥੇ ਫਸ ਗਈ ਸੀ, ਮੈਂ ਆਉਣ ਹੀ ਲੱਗੀ ਸੀ, ਕੁਛ ਨਾ ਕੁਛ, ਮਤਲਬ ਇੱਕ ਸਾਹਮਣੇ ਜੈਨੂਇਨਨੈਸ ਦਿਖਦੀ ਹੈ ਸਾਹਮਣੇ ਵਾਲੇ ਦੀ, ਉਹਦੀ ਫੇਸ ਐਕਸਪ੍ਰੈਸ਼ਨ, ਉਹਦੀ ਬੋਡੀ ਲੈਂਗੁਏਜ, ਇਹ ਤੁਸੀਂ ਕਾਲ ਜਾਂ ਮੈਸੇਜ 'ਤੇ ਉਹ ਗੱਲ ਨਹੀਂ ਬਣਦੀ, ਉਹ ਫਿਰ ਐਕਸਕਿਊਜ਼ ਲੱਗਦੇ।
1: ਬਿਲਕੁਲ, ਜੋ ਤੁਹਾਡੀਆਂ ਉਹ ਐਨਰਜੀਜ਼ ਨੇ ਆਮੋ ਸਾਹਮਣੇ, ਅਤੇ ਹੁਣ ਆਪਣੇ ਕੋਲ ਦੋ ਕਾਲਰ ਨੇ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ, ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਂਟੀ ਜੀ ਨੇ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਹੈ ਤੁਹਾਡੇ?
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਜੀ ਠੀਕ ਠਾਕ ਆਂਟੀ ਜੀ, ਤੁਸੀਂ ਸੁਣਾਓ ਕਿਵੇਂ ਹੋ?
2: ਬਸ ਬਸ ਵਧੀਆ, ਮੈਂ ਆਖਾਂ ਮੈਂ ਵੀ ਆਪਦੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਾਂ।
1: ਹਾਂਜੀ ਹਾਂਜੀ
0: ਹਾਂਜੀ ਹਾਂਜੀ ਜ਼ਰੂਰ।
1: ਹੋਰ ਸੁਣਾਓ, ਠੀਕ ਠਾਕ ਹੋ? ਵੀਕਐਂਡ ਕਿਵੇਂ ਰਿਹਾ?
2: ਵੀਕਐਂਡ ਵਧੀਆ ਸੀ।
1: ਓਕੇ,
2: ਨਿਆਣਿਆਂ ਨਾਲ ਇੱਕ ਦਿਨ ਫਿਲਮ ਦਿਖਾ ਲਈ, ਪਤਾ ਨਹੀਂ ਜਿਹੜੀ ਨਵੀਂ ਫਿਲਮ ਆਈ ਸੀ, ਆਪਾਂ ਤਾਂ ਉਹਨਾਂ ਨੂੰ ਫਰੈਂਡ ਨਾਲ ਇੱਕ ਦਿਨ। ਖੁੱਡ ਚ ਬੜੀ ਜਾਂਦੀਆਂ, ਨਿਕਲੀ ਜਾਂਦੀਆਂ, ਮੈਂ ਕਿਹਾ ਤੁਸੀਂ ਜਾਓ, ਮੈਂ ਆਪਦੀ ਕੌਫੀ ਕੂਫੀ ਪੀ ਕੇ ਇੰਜੋਏ ਕਰੂੰਗੀ।
1: ਅੱਛਾ, ਉਦੋਂ ਤੁਸੀਂ ਲੈ ਗਏ? ਵੇਖਿਆ ਕਿੱਡੀ ਬੈਸਟ ਚੀਜ਼ ਆ, ਹੈ ਨਾ, ਬਾਬੀ ਉਦਾਂ ਮੰਨ ਲਓ ਮੇਰੇ ਵਰਗਾ ਹੋਵੇ ਤੇ ਉਹ ਕਹੇ ਵੀ ਮੇਰਾ ਇੰਟਰਸਟ ਨਹੀਂ ਆ, ਮੈਂ ਵੇਖਣੀ ਨਹੀਂ ਆ, ਤੇ ਮੈਂ ਲੈ ਕੇ ਵੀ ਕਿਉਂ ਜਾਵਾਂ?
0: ਇਹ ਅਕਸਰ ਹੁੰਦਾ ਆਪਣੇ।
1: ਹਾਂ, ਈਵਨ ਮੇਰੇ ਵਰਗਾ ਵੀ ਇਹੋ ਹੀ ਕੰਮ ਕਰੂਗਾ, ਪਰ ਤੁਸੀਂ ਆਹ ਤੇ ਬੜੀ ਕਮਾਲ ਦੀ ਚੀਜ਼ ਆ।
2: ਬਾਕੀ
1: ਵੀ ਸਾਰੇ ਵੇਖਣ ਵਾਲੀ ਚੀਜ਼ ਆ ਕਿ ਇਹਨਾਂ ਨੇ ਤੁਸੀਂ ਜੋ ਕੀਤਾ ਵਾ ਉਹ ਤੁਸੀਂ ਬੱਚਿਆਂ ਦੀ ਚੋਇਸ ਦੇ ਹਿਸਾਬ ਦੇ ਨਾਲ ਕੀਤਾ,
2: ਨਾ ਕਿ ਤੁਸੀਂ ਪਹਿਲੇ ਉਹਨਾਂ ਨੂੰ ਪਤਾ ਨਾ, ਉਹਨਾਂ ਨੂੰ ਪਤਾ ਹੁੰਦਾ ਵੀ ਦਾਦੀ ਜਾਂ ਨਾਨੀ ਨੀ ਕੰਮ ਆਉਣਾ, ਉਹ ਫਿਰ ਮਾਂ ਮਾਂ ਨੂੰ ਨੀ ਪੁੱਛਦੇ, ਉਦੋਂ ਤੋਂ ਫਿਰ ਮੈਨੂੰ ਪਟਦੇ ਹੈਗੇ ਵੀ ਬਸ ਆਹ ਕੰਮ ਤਾਂ ਪਰੌਠੇ ਪਹਿਲਾਂ ਚੱਕੇ ਪੰਜਾਬੀ ਕਲਾਸ ਤੋਂ, ਉਹਨਾਂ ਨੂੰ ਕਰਾਇਆ ਲੰਚ ਪਾਰਕ ਚ ਬਹਿ ਕੇ ਪ੍ਰੋਪਰ, ਤੇ ਫੇਰ ਆਪਾਂ ਗਏ ਫਿਲਮ ਦੇਖਣ, ਪੌਪਕੋਰਨ ਆਪਾਂ ਘਰੋਂ ਬਣਾ ਕੇ ਲੈ ਗਏ। ਹਾਂ, ਖੁਸ਼ ਹੋ ਗਿਆ, ਮੇਰਾ ਲੰਘ ਗਿਆ ਬਲਾ, ਸਾਰਾ ਦਿਨ ਮੇਰਾ ਬਿਜੀ ਬਿਜੀ ਲੰਘ ਗਿਆ ਬਸ, ਫਿਰ ਮੈਨੂੰ ਸੰਡੇ ਦੀ ਇੰਨੀ ਲੋੜ ਹੀ ਨੀ ਪਈ, ਜਦੋਂ ਸੈਟਰਡੇ ਇੰਨਾ ਫੁੱਲ ਲੰਘ ਗਿਆ।
1: ਬਹੁਤ ਵਧੀਆ ਆਂਟੀ, ਸੁਣ ਚ ਬੜਾ ਵਧੀਆ ਲੱਗ ਰਿਹਾ।
2: ਤੇ ਦੋਸਤ ਤਾਂ ਭਾਈ ਬਣਾਉਣੇ ਤਾਂ ਬੜੇ ਸੌਖੇ ਆ, ਤੇ ਨਿਭਾਉਣੀ ਸਾਰਿਆਂ ਨੂੰ ਔਖੀ ਆ।
1: ਇਹੋ ਹੀ ਆ ਨਾ, ਆਪਾਂ ਭੱਜ ਕੇ ਕਹਿ ਦਿੰਦੇ ਹਾਂ ਤੂੰ ਵੀ ਮੇਰਾ ਯਾਰ, ਤੂੰ ਵੀ ਆ ਜਾ, ਤੂੰ ਵੀ ਮੇਰਾ ਯਾਰ।
0: ਕਈ ਵਾਰੀ ਉਹੀ
2: ਜਦੋਂ ਆਪਾਂ ਕਿਸੇ ਦਿਨ ਕਹਿੰਦੇ ਨੀ ਹੁੰਦੇ ਦੋਸਤਾਂ ਮਿੱਤਰਾਂ ਚ, ਇਹ ਨਾ ਦੇਖੋ ਕੋਈ ਵੀ ਸੂਈ ਜੋਗਰਾ ਤੇ ਕੋਈ ਸਲਾਈ ਜੋਗਰਾ, ਕੋਈ ਆਏ ਨਾ ਸੋ ਸੂਈ ਸਲਾਈ ਮਤਲਬ ਕੋਈ ਵੱਡੇ ਕੰਮ ਕੱਢ ਦੂਗਾ ਆਪਣੇ, ਕੋਈ ਛੋਟਾ ਕੱਢ ਦੂਗਾ, ਇਹ ਨਾ ਉਦੋਂ ਐਂ ਕਰੋ ਵੀ ਮੈਂ ਤਾਂ ਜੀ ਤੇਰੇ ਬੇਰੀ ਤੂੰ, ਮੈਂ ਤਾਂ ਤੇਰਾ ਵੀ ਏਡਾ ਵੱਡਾ ਕੰਮ ਕੀਤਾ ਤੇ ਤੂੰ ਮੇਰਾ ਕੀ ਕੀਤਾ, ਇਹਦੇ ਚ ਨੀ ਫਿਰ ਉਹ ਕਰਨਾ। ਜਦੋਂ ਬਣਾ ਹੀ ਲੈ ਬਸ, ਫਿਰ ਤਾਂ ਚਾਹ ਪੀਣੀ ਹੈ ਤਾਂ ਬਸ ਉਹੀ ਵੀ ਇੱਕ ਵੈਂਕ ਵੀ ਵਧੀਆ, ਹਾਂ ਇੰਜੋਏ ਕਰਕੇ ਪੀਣੀ ਆ, ਨੀ ਵੀ ਚਲੋ ਜੀ ਉਹ ਆ ਗਏ ਤੇ ਹੁਣ ਆਪਾਂ ਉਹਦੀ ਫਾਰਮੈਲਿਟੀ ਕਰ ਲਈ, ਆ ਆਪਣੇ ਆਹ ਚੀਜ਼ ਹੈਗੀ ਜਿਹੜੀ ਹੈਗੀ ਆ, ਭਾਵੇਂ ਜੋ ਕੁਛ ਘਰੇ ਰੱਬ ਦਾ ਦਿੱਤਾ ਬਹੁਤ ਕੁਛ ਹੁੰਦਾ ਬਿਲਾ, ਉਹਦੇ ਨੀ ਚਾਹ ਪੀ ਲਓ, ਉਹਦੇ ਨੇ ਚਾਹ ਪੀ ਲਓ, ਐ ਨੀ ਹੁੰਦਾ ਵੀ ਦੁਕਾਨ ਤੇ ਭੱਜੋ ਆਪਾਂ ਵੀ ਉਹਨਾਂ ਨੇ ਆਉਣਾ ਤੇ ਹੁਣ ਆਪਾਂ ਚਾਹ ਪੀਣੀ ਹੈ ਨਾ।
1: ਬਹੁਤ ਵਧੀਆ,
2: ਪਤਾ ਨੀ ਮੇਰੀ ਤਾਂ ਸੋਚ ਇਹ ਜੀ ਆ, ਪਤਾ ਨੀ ਹੁਣ ਮੇਰੇ ਤਾਂ ਦੋਸਤ ਮਿੱਤਰ ਵੀ ਇਹੋ ਜਿਹੇ ਹੈਗੇ ਤੇ ਮੈਂ ਜਿਹਨਾਂ ਤੇ ਜਾਣੀ ਹਾਂ, ਮੈਨੂੰ ਲੱਗਦਾ ਉਹ ਵੀ ਮੈਨੂੰ ਇਹੋ ਜਿਹੀ ਲੱਗ ਮਿਲਦਾ ਲੱਭਦੇ ਹੈਗੇ।
1: ਨਹੀਂ ਨਹੀਂ ਇਹਦੇ ਆਂਟੀ, ਬਹੁਤ ਵਧੀਆ, ਗੁੱਡ, ਥੈਂਕ ਯੂ ਆਂਟੀ,
2: ਥੈਂਕ ਯੂ। ਹਾਂ ਓਕੇ ਬਲੇ, ਓਕੇ, ਬਹੁਤ ਵਧੀਆ ਕਵਰ ਅਪ ਕਰੀ ਜਾਂਦੇ ਆ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਤੇ ਲਾਸਟ ਸਾਡੇ ਨਾਲ ਹੋਣਗੇ ਸਿਮਰਨ ਜੀ। ਹਾਂਜੀ ਸਿਮਰਨ ਜੀ, ਤੁਸੀਂ ਆਉਂਦੇ ਰਹੋ
3: ਜੀ। ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ
1: ਹੈ? ਚਲ ਜਾਂਦੇ ਹੋ ਬਸ?
3: ਹਾਂ ਭਾਈ, ਅੱਜ ਬੜੀ ਦਿਨਾਂ ਬਾਅਦ ਮੇਰਾ ਨੰਬਰ ਲੱਗਾ, ਮਤਲਬ ਰੋਡਵਰਕਸ ਹੁੰਦੇ ਆ, ਜਦੋਂ ਤੱਕ ਮੈਂ ਰੋਡਵਰਕਸ ਕ੍ਰੋਸ ਕਰਨਾ ਤਦ ਤੱਕ ਪ੍ਰੋਗਰਾਮ ਦਾ ਐਂਡਿੰਗ ਹੋ ਰਹੀ ਹੁੰਦੀ ਆ, ਇਸ ਕਰਕੇ ਪਿਛਲੇ ਡੇਢ ਦੋ ਮਹੀਨੇ ਦਾ ਸਬੱਬ ਹੀ ਨੀ ਬਣਦਿਆ ਕਿ ਮੈਂ ਕਰ ਸਕਾਂ। ਬੜੇ ਵਧੀਆ ਟੌਪਿਕ ਤੁਸੀਂ ਪਿਛਲੀ ਵਾਰੀ ਵੀ ਲਿਆਏ, ਪਿਛਲੇ ਹਫ਼ਤੇ ਵੀ ਸੀ, ਬਟ ਉਹ ਨਹੀਂ ਮੈਂ ਕਰ ਨਹੀਂ ਸਕਿਆ ਅੱਜ ਮੈਂ ਕਿਹਾ ਸੋਰੀ ਮੈਂ ਲੇਟ ਹੋ ਜਾਂ ਦੇਰ ਹੋ ਜਾਂ ਸਵਾਰੀਆਂ ਵੇਟ ਕਰਾਂ ਆਈ ਡੋਂਟ ਕੇਅਰ ਕਿਉਂਕਿ ਆਪ ਬੈਸਟ ਟੌਪਿਕ ਆ ਮੇਰੇ ਵਾਸਤੇ ਇਹਦੇ ਲਈ ਤੇ ਕੁਛ
0: ਨਹੀਂ
3: ਮੇਰੀ ਬ੍ਰੇਕ ਹੋ ਗਈ ਆ ਤੇ ਮੈਂ ਵੈਸੇ ਐਗਜੈਕਟ ਹੀ ਕਰ ਰਿਹਾ ਪਰ ਮੈਂ ਗਿਆ ਨੀ ਡਿਪੋ ਮੈਂ ਵੈਸੇ ਪਹਿਲੇ ਹੀ ਰੁਕ ਗਿਆ ਤੇ ਮੈਂ ਪਹਿਲੇ ਗੱਲ ਕਰਕੇ ਫਿਰ ਜਾਊਂਗਾ
1: ਅੱਗੇ
3: ਕਿਸੇ ਨੂੰ ਭਾਈ ਤੇ ਭਾਈ ਆਰਾਮ ਬੜਾ ਇੰਪੋਰਟੈਂਟ ਆ ਦੋਸਤੀ ਯਾਰੀ ਹੁਣ ਕੀ ਮੈਂ ਕੋਈ ਨੈਗੇਟਿਵ ਲੈ ਸਕਦਾ ਇਸ ਗੱਲ ਨੂੰ ਬਟ ਮੇਰੀ ਜ਼ਿੰਦਗੀ ਦਾ ਫਲਸਫਾ ਪਤਾ ਕੀ ਰਿਹਾ ਤੇ ਰਿਸ਼ਤੇਦਾਰੀਆਂ ਬਾਏ ਚੋਇਸ ਨਹੀਂ ਹੁੰਦੀਆਂ ਉਹਨਾਂ ਨੂੰ ਮਿਲਦੀਆਂ ਜਿਹੜੇ ਦੋਸਤ ਆ ਬਾਏ ਚੋਇਸ ਹੁੰਦੇ ਉਹ ਤੁਸੀਂ ਬਣਾਉਂਦੇ ਹੋ ਤੇ ਮੇਰੀ ਜ਼ਿੰਦਗੀ ਦੀ ਭਾਜੀ ਕਮਾਈ ਮਤਲਬ ਮੈਂ ਬਦਨਾਮ ਆਪਣੇ ਪਰਿਵਾਰ ਚ ਆਪਣੇ ਫਸਟ ਪਰਿਵਾਰ ਚ ਵੀ ਦੀਦੀ ਵੱਲੋਂ ਵੀ ਜੀਜੇ ਵੱਲੋਂ ਵੀ ਕਿ ਮੈਂ ਦੋਸਤਾਂ ਯਾਰਾਂ ਪਿੱਛੇ ਮਤਲਬ ਮੇਰੇ ਵਾਸਤੇ ਸਭ ਕੁਛ ਉਹ ਨੇ ਮੈਂ ਬਦਨਾਮ ਆ ਇਸ ਚੀਜ਼ ਮਤਲਬ ਮੇਰੇ ਤੇ ਨੈਗੇਟਿਵ ਆ ਗੱਲ ਨੈਗੇਟਿਵ ਆ ਕਿ ਤੈਨੂੰ ਅੱਧੀ ਰਾਤ ਨੂੰ ਉਹ ਕਹਿ ਦੇਗਾ ਤੇ ਤੂੰ ਕਰ ਲਏਗਾ ਜਾਂ ਹੁਣ ਕੀ ਆ ਭਾਜੀ ਮੈਂ ਤੁਹਾਨੂੰ ਦੱਸਦਾ ਬਟ ਮੈਨੂੰ ਇਨ ਰਿਟਰਨ ਵੀ ਓਦਾਂ ਹੀ ਆ ਇਨ ਰਿਟਰਨ ਐਕਸਪੈਕਟਡ ਨਹੀਂ ਆ ਤੁਸੀਂ ਕਹਿੰਦੇ ਮੈਂਟਲ ਹੈਲਥ ਮੇਰੀ ਮੈਂਟਲ ਹੈਲਥ ਮੇਰੇ ਮਾਂ ਪਿਓ ਦੀ ਮੈਂਟਲ ਹੈਲਥ ਮੇਰੇ ਦੋਸਤਾਂ ਕਰਕੇ ਠੀਕ ਆ ਜਿਹੜੇ ਇੰਡੀਆ ਨੇ ਦੋ ਠੀਕ ਹੈ ਮੈਨੂੰ ਪਤਾ ਵੀ ਨੀ ਹੁੰਦਾ ਭਾਜੀ ਮੈਨੂੰ ਪਤਾ ਵੀ ਨੀ ਹੁੰਦਾ ਉਹ ਦੋਨੋਂ ਮੀਆਂ ਬੀਬੀ ਆ ਕੇ ਕੀ ਕਰ ਜਾਂਦੇ ਨੇ ਕਿਹੜੀ ਗੱਲ ਕਰਨੀ ਆ ਉਹ ਕਰਕੇ ਚਲੇ ਜਾਂਦੇ ਨੇ ਪਿੱਛੇ ਨਾ ਇੱਕ ਦੋਸਤ ਮੇਰੇ ਕੈਮਿਸਟ ਹੈ ਠੀਕ ਹੈ ਉਹਨਾਂ ਦੇ ਉਦਣ ਰੈਜੋਲੂਸ਼ਨ ਸਾਈਨ ਹੋਣੀ ਸੀ ਉਹਨਾਂ ਦਾ ਬਿਜ਼ਨਸ ਖਤਮ ਹੋ ਰਿਹਾ ਸੀ ਤੇ ਮੰਮਾ ਨੇ ਫੋਨ ਕਰਤਾ ਕਿਸੇ ਕੰਮ ਪਿੱਛੇ ਕੁਛ ਮੋਬਾਈਲ ਦਾ ਛੋਟਾ ਜਿਹਾ ਕੰਮ ਉੱਥੇ ਮਤਲਬ ਉਹ ਨੈਗੇਟਿਵ ਚ ਹੈ ਮਤਲਬ ਉਹਨਾਂ ਦਾ ਕੰਮ ਮੈਨੂੰ ਪਤਾ ਕਿਸ ਲੈਵਲ ਤੇ ਸਪੋਇਲ ਹੋ ਰਿਹਾ ਤੇ ਮੈਨੂੰ ਪਤਾ ਵੀ ਨੀ ਉਹ ਦੋਨੋਂ ਮੀਆਂ ਬੀਬੀ ਘਰੇ ਆਏ ਮੰਮਾ ਆਪਣਾ ਬਹਿ ਕੇ ਰੋਟੀ ਲੈ ਕੇ ਆਏ ਬਹਿ ਕੇ ਕਰ ਕਰਕੇ ਤੇ ਦੋ ਦਿਨ ਬਾਅਦ ਮੈਨੂੰ ਜਦੋਂ ਮੰਮਾ ਨੇ ਕਿਹਾ ਮੈਂ ਤੈਨੂੰ ਦੱਸਣਾ ਭੁੱਲ ਗਈ ਵਿੱਕੀ ਆਇਆ ਸੀ ਮੈਂ ਕਦੋਂ ਆਇਆ ਸੀ ਕਹਿੰਦੇ ਪਰਸੋਂ ਆਇਆ ਸੀ ਮੈਂ ਮੰਨੂ ਨੂੰ ਕਿਹਾ ਮੈਂ ਕਿਹਾ ਪਰਸੋਂ ਉਹਨਾਂ ਨੇ ਆਪਣਾ ਬਿਜ਼ਨਸ ਬੰਦ ਕੀਤਾ ਉਹ ਮੈਨੂੰ ਇੱਥੇ ਪਤਾ ਸੀ ਮਤਲਬ ਉਹ ਵਾਕਈ ਨੇ ਉਹ ਮਤਲਬ ਲੋਸ ਚ ਬੰਦ ਕੀਤਾ ਤੇ ਮਤਲਬ ਆਹ ਕਮਾਈ ਆ ਮੇਰੀ ਆ ਮੇਰੀ ਕਮਾਈ ਆ ਕਿ ਮੇਰੇ ਮਾਂ ਪਿਓ ਦੀ ਮੈਂਟਲ ਹੈਲਥ ਨੂੰ ਫਰਕ ਨੀ ਪਿਆ ਤੇ ਉਹਨੇ ਮੈਨੂੰ ਦੱਸਿਆ ਵੀ ਨੀ ਮਤਲਬ ਮੈਨੂੰ ਪਤਾ ਵੀ ਨੀ ਹੋ ਕੇ ਚਲੇ ਗਏ ਕੀ ਕੀਤਾ ਕੀ ਇੱਕ ਮੋਬਾਈਲ ਦੀ ਇੱਕ ਛੋਟੀ ਜਿਹੀ ਕੋਈ ਕੁਛ ਕਰਨਾ ਸੀਗਾ ਜੋ ਕਿ ਅਸੀਂ ਇੱਥੋਂ ਨੀ ਸੋਲਵ ਹੋਇਆ ਉਹਨਾਂ ਨੇ ਕਰਤਾ ਛੋਟੀ ਚੀਜ਼ ਹੋ ਸਕਦੀ ਕਿਸੇ ਵਾਸਤੇ ਮੇਰੇ ਵਾਸਤੇ ਤਾਂ ਮੈਂ ਦੇਣਾ ਹੀ ਨੀ ਦੇ ਸਕਦਾ ਇਸ ਚੀਜ਼ ਦਾ ਕਿ ਜਦੋਂ ਮੈਨੂੰ ਫੋਨ ਨਾ ਆਵੇ ਮੇਰੇ ਮਾਂ ਪਿਓ ਦਾ ਕਿਸੇ ਕੰਮ ਲਈ ਤੇ ਮੇਰੇ ਦੋਸਤਾਂ ਨੂੰ ਆਉਂਦਾ ਨਾ ਤੇ ਮਤਲਬ ਮੈਂ
1: ਮੇਹਨਤ ਮੁਸ਼ਕਤ ਕਰ ਰਹੇ ਹੁੰਦੇ ਹੋ ਜਦੋਂ ਤੁਸੀਂ ਦਿਹਾੜੀ ਲਾ ਲੈਂਦੇ ਹੋ ਤੁਸੀਂ ਮੰਨ ਲਓ ਤੁਸੀਂ ਟੁੱਟ ਟੁੱਟ ਕੇ ਮਰ ਰਹੇ ਹੋ ਤੁਹਾਡੇ ਪਸੀਨਾ ਚੋਰਿਆ ਬੁਰੇ ਹਾਲ ਆ ਮੰਨ ਲਓ ਤੁਸੀਂ ਕਈ ਵਾਹ ਰਹੇ ਹੋ ਸਾਰਾ ਦਿਨ ਹਨਾ ਭੱਜ ਭੱਜ ਕੇ ਕੰਮ ਕਰ ਰਹੇ ਹੋ ਤੇ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਨਾ ਤੁਹਾਡੇ ਮਾਂ ਪਿਓ ਤੁਹਾਡੇ ਭੈਣ ਭਰਾ ਉਹਨਾਂ ਨੂੰ ਲੱਗੂਗਾ ਵੀ ਕੀ ਐਵੇਂ ਖਪੀ ਜਾਂਦਾ ਕੀ ਐਵੇਂ ਤੂੰ ਪਸੀਨਾ ਵਹਾਈ ਜਾਂਦਾ ਕੀ ਲੋੜ ਆ ਪਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਤੁਹਾਨੂੰ ਉਹਦਾ ਮਿਹਨਤਾਨਾ ਮਿਲਦਾ ਵਾ ਫਿਰ ਉਹ ਵੀ ਤੁਹਾਨੂੰ ਕਹਿੰਦੇ ਆ ਵੀ ਹਾਂ ਤੂੰ ਸੋਹਣਾ ਕੀਤਾ ਕਿਉਂਕਿ ਗਲਤ ਉਹ ਵੀ ਨੀ ਹੁੰਦੇ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵਾ ਵੀ ਕਿਉਂ ਇੰਨੀ ਮਿਹਨਤ ਕਰੀ ਜਾਂਦਾ ਯਾਰ ਦੋਸਤ ਕਮਾਉਣੇ ਵੀ ਇੱਦਾਂ ਦੀ ਮਿਹਨਤ ਆ ਪਹਿਲਾਂ ਤੁਸੀਂ ਵੀ ਤਾਂ ਕੁਛ ਕੀਤਾ ਹੋਊਗਾ ਫਿਰ ਹੀ ਉਹ ਇੱਥੋਂ ਤੱਕ ਪਹੁੰਚੇ ਇਹ ਥੋੜੀ ਵੀ ਇਕੱਲਾ ਉਹ ਕਰੀ ਜਾਂਦੇ ਆ ਤੇ ਤੁਸੀਂ ਇੱਥੇ ਹੱਥ ਤਰ ਤਰ ਕੇ ਬੈਠੇ
0: ਗੂੜੀ ਸਾਂਝ ਹੋਣ ਲਈ ਦੋਵੇਂ ਪਾਸੇ ਚੱਲਦੇ ਆ
1: ਪਹਿਲਾਂ ਤੁਸੀਂ ਵੀ ਕੀਤਾ ਹੋਊਗਾ ਕੁਛ
3: ਬਹੁਤ ਬਹੁਤ ਵਧੀਆ ਭਾਈ ਬੜਾ ਵਧੀਆ ਐਗਜ਼ਾਮਪਲ ਤੁਸੀਂ ਦਿੱਤਾ ਸੱਚੀ ਆਈ ਕੈਨ ਫੀਲ ਇਟ ਜਿਹੜਾ ਤੁਸੀਂ ਗਾਣਾ ਲਾ ਮੈਨੂੰ ਬਸ ਨਾ ਸਟਾਪ ਤੇ ਸੀਗਾ ਮੈਂ ਕਿਹਾ ਭਾਈ ਨੂੰ ਭੇਜਦਾ ਭਾਈ ਇਹ ਗਾਣਾ ਲਾ ਦੋ ਭਾਈ ਇਹ ਗਾਣਾ ਨਾ ਇਜ਼ ਲਾਈਕ ਸੋ ਕਲੋਜ਼ ਟੂ ਮਾਈ ਹਾਰਟ ਜਦੋਂ ਮੈਂ ਕੈਨੇਡਾ ਗਿਆ ਨਾ ਆਪਣੇ ਦੋਸਤਾਂ ਨੂੰ ਮਿਲਣ ਸਭ ਨੇ ਪਹਿਲੀ ਵਾਰ ਜਾਣਾ ਸੀ ਹੈਨਾ ਤੇ ਮੇਰਾ ਸੁਪਨਾ ਸੀਗਾ ਕਿ ਇੱਕ ਗੱਡੀ ਚ ਅਸੀਂ ਤਿੰਨੋਂ ਬੈਠੇ ਹੋਈਏ ਚਾਰੋਂ ਬੈਠੇ ਹੋਈਏ ਐਕਚੁਅਲੀ ਚਾਰੋਂ ਚੌਥਾ ਦੱਸਦਾ ਕੌਣ ਤੇ ਗਾਣਾ ਚੱਲਦਾ ਹੋਏ ਤੇ ਜਦੋਂ ਇਹਨਾਂ ਨੇ ਮੈਨੂੰ ਏਅਰਪੋਰਟ ਤੋਂ ਪਿੱਕ ਕੀਤਾ ਨਾ ਤੇ ਇਹਨਾਂ ਨੇ ਗਾਣਾ ਚਲਾਇਆ ਤੇ ਮੈਂ ਰੋ ਪਿਆ ਹੁਣ ਵੀ ਰੋ ਪੈਂਦਾ ਬੜੀ ਵਾਰੀ ਸਾਡੇ ਕੇ ਏਦਾਂ ਹੁੰਦਾ ਕਿ ਜਦੋਂ ਕੈਨੇਡਾ ਤੋਂ ਮੈਨੂੰ ਫੋਨ ਆ ਰਿਹਾ ਹੁੰਦਾ ਮੈਂ ਕਿਸੇ ਪ੍ਰੋਬਲਮ ਚ ਹੁੰਦਾ ਜਾਂ ਮੈਂ ਉਹਨੂੰ ਕਰਦਾ ਕਿਸੇ ਪ੍ਰੋਬਲਮ ਚ ਹੁੰਦਾ ਜਿਹੜਾ ਅਨਕਿਆ ਹੈ ਨਾ ਸਾਡਾ ਰਿਲੇਸ਼ਨਸ਼ਿਪ ਪਤਾ ਇਹ ਕੁਝ ਗੜਬੜ ਤਾਂ ਨੀ ਹਾਂ ਯਾਰ ਆਹ ਚੱਲ ਰਿਹਾ ਸੀ ਏਦਾਂ ਹੀ ਤੁੱਕੇ ਹੀ ਹੁੰਦੇ ਆ ਪਤਾ ਨੀ ਕਿਉਂ ਹੁੰਦੇ ਆ ਸੈਟਰਡੇ ਰਾਤੀ ਕੁਛ ਸਮਰ ਨਾਲ ਲੈ ਕੇ ਟ੍ਰਬਲ ਸੀਗੀ ਅਸੀਂ ਰਾਤੀ ਬੈਠੇ ਮੈਂ ਮੈਨੂੰ ਤੇ ਸਮਰ ਨੂੰ ਲੈ ਕੇ ਰਾਤੀ ਸਾਡੇ ਪੂਰਾ ਡਿਸਕਸ਼ਨ ਹੋਈ ਸੰਡੇ ਸਵੇਰੇ ਉਹ ਕੈਨੇਡਾ ਵਾਲੇ ਦੋਸਤ ਦਾ ਮੇਰਾ ਫੋਨ ਆ ਗਿਆ ਕਹਿੰਦਾ ਠੀਕ ਹੈ ਤੂੰ ਮੈਂ ਕਿਹਾ ਹਾਂ ਠੀਕ ਆ ਪੱਕਾ ਕਿ ਮੈਂ ਕੁਛ ਕਹਿਣਾ ਤਾਂ ਨੀ ਮੈਂ ਕਿਹਾ ਲੈ ਤੇ ਮੈਂ ਉਹਨੂੰ ਐਕਸਪਲੇਨ ਕੀਤੀ ਸਾਰੀ ਗੱਲ ਹੁਣ ਸਮਰ ਦਾ ਕੀ ਹੈ ਦੋਸਤਾਂ ਦਾ ਗਰੁੱਪ ਸਮਰ ਲੁੱਕ ਆਫਟਰ ਉਹ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਦੋਸਤੀ ਨੂੰ ਲੈ ਕੇ ਸਾਨੂੰ ਦੇਖਦਾ ਹੁਣ ਉੱਥੇ ਚੌਥਾ ਬੰਦਾ ਕੌਣ ਸੀਗਾ ਗੱਡੀ ਚ ਮੰਨੂ ਉਹ ਸਾਡੀ ਕਲਾਸਮੇਟ ਹੈ ਠੀਕ ਹੈ ਵੋਟੀਆਂ ਉਹਨਾਂ ਦੀਆਂ ਵੀ ਹੈ ਬਟ ਅਸੀਂ ਚਾਰੇ ਇੱਕ ਗੱਡੀ ਚ ਬਹਿ ਕੇ ਜੋ ਅਸੀਂ ਇੰਜੋਏ ਕਰ ਰਹੇ ਕਿਉਂਕਿ ਅਸੀਂ ਚਾਰੇ ਦੋਸਤ ਸੀਗੇ ਤੇ ਉਹ ਸਮਰ ਜਦੋਂ ਦੇਖਦਾ ਤੇ ਸਮਰ ਕਹਿੰਦਾ ਯਾਰ ਬੜੀ ਮਤਲਬ ਏਦਾਂ ਵੀ ਹੁੰਦੀ ਆ ਫ੍ਰੈਂਡਸ਼ਿਪ। ਮੈਂ ਕਿਹਾ ਯਾਰ ਮੈਂ ਕਦੀ ਕੈਲਕੂਲੇਟ ਨੀ ਕੀਤੀ ਬਟ ਏਦਾਂ ਹੀ ਹੁੰਦੀ ਆ ਕਿ ਮੰਨੂ ਨੂੰ ਵੀ ਉਧਰ ਬਹਿ ਕੇ ਮਜ਼ਾ ਨੀ ਆ ਰਿਹਾ, ਮੰਨੂ ਨੂੰ ਵੀ ਇੰਨਾ ਚ ਬਹਿ ਕੇ ਮਜ਼ਾ ਆ ਰਿਹਾ। ਮਤਲਬ ਆ ਮੰਗੋਟੀ ਤੇ ਉਹਦਾ ਉਹ ਨੀ ਕਰਦਾ ਡਿਫਰੈਂਸ਼ੀਏਟ, ਬਟ ਤੁਸੀਂ ਕਿਸਮਤ ਵਾਲੇ ਕਈ ਵਾਰੀ ਹੁੰਦੇ ਹੋ ਕਿ ਜਦੋਂ ਏਦਾਂ ਦਾ ਸਬੱਬ ਬਣ ਜੇ ਤੁਹਾਡਾ, ਫਿਰ ਤੁਹਾਨੂੰ ਨਾ ਕੋਈ ਛੁਡਵਾਉਂਦਾ ਤੇ ਨਾ ਛੋੜਨਾ ਪੈਂਦਾ, ਮਤਲਬ ਤੁਸੀਂ ਬੜੇ ਈਜ਼ ਹੋ ਜਾਂਦੇ ਹੋ। ਹੁਣ ਸਮਰ ਵਾਸਤੇ ਦਿੱਕਤ ਕੀ ਹੈ, ਹੁਣ ਕੱਲ ਨੂੰ ਸਮਰ ਕੋਈ ਫਰੈਂਡ ਆਪਣਾ ਬਣਾਉਂਦੀ ਆ, ਬਣਾ ਕੋਈ ਕੁੜੀ ਬਣਾਉਂਦਾ, ਉਹ ਹਰ ਚੀਜ਼ ਚੋਂ ਏਦਾਂ ਐਕਸਪੈਕਟ ਕਰੇਗਾ, ਉਹ ਮੈਨੂੰ ਪਤਾ ਨੀ ਪੂਰਾ ਹੋਏਗਾ ਕਿ ਨਹੀਂ। ਸਾਡੀ ਡਿਸਕਸ਼ਨ ਇਸ ਬਾਰੇ ਸੀਗੀ, ਘੱਟ ਬੋਲਿਆ ਵੱਧ ਮਤਲਬ ਸਮਝ ਲਿਓ ਕਿ ਮੈਂ ਸਾਡੀ ਡਿਸਕਸ਼ਨ ਇਸ ਚੀਜ਼ ਬਾਰੇ ਹੋ ਰਹੀ ਸੀ, ਤਿੰਨ ਦਾ ਦੋਸਤ ਆ। ਮੈਂ ਕਿਹਾ ਪੁੱਤਰ ਤੂੰ ਪੈਰਾਮੀਟਰ ਨੀ ਲਾ ਸਕਦਾ, ਜਦੋਂ ਅਸੀਂ ਫਰੈਂਡਸ਼ਿਪ ਕਿਤੇ ਸੀ ਕੋਈ ਪੈਰਾਮੀਟਰ ਨੀ ਲਾਏ ਸੀਗੇ, ਅੱਜ ਡਿਵੈਲਪ ਹੁੰਦਾ ਅੱਗੇ ਚੀਜ਼ਾਂ ਹੈ ਨਾ, ਦੋਸਤੀ ਹੈ, ਤਦ ਅਸੀਂ ਵੀ ਮੈਚਿਓਰ ਸੀਗੇ, ਬਟ ਸਾਡੀ ਕੋਈ ਐਵੇਂ ਮਤਲਬ ਅਸੀਂ ਦੋਸਤੀ ਸੀ ਤੇ ਇਹਦੇ ਚ ਕੋਈ ਪੈਰਾਮੀਟਰ ਨੀ ਹੁੰਦੇ, ਨਾ ਤੂੰ ਨਾਪ ਸਕਦਾ ਕਿ ਸਾਡੀ ਫਰੈਂਡਸ਼ਿਪ ਏਦਾਂ ਤੇ ਹੋ। ਫਿਰ ਭਾਈ ਇਹ ਬੜਾ ਵਧੀਆ ਹੁੰਦਾ ਕਿ ਤੁਸੀਂ ਨਾ ਘੁੱਖਦੇ ਹੋ ਸਾਰਾ ਆਪਣਾ ਪਿਛਲਾ, ਤੁਸੀਂ ਕਰੇਦਦੇ ਹੋ, ਫਿਰ ਆਪਣੇ ਬੱਚੇ ਨੂੰ ਸਮਝਾਉਂਦੇ ਹੋ, ਫਿਰ ਆਪਣਾ ਤੁਹਾਡਾ ਬੱਚਾ ਉਸ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਦਾ ਤੇ ਉਸ ਚੀਜ਼ ਤੇ ਪ੍ਰਾਊਡ ਫੀਲ ਕਰਦਾ ਨਾ, ਉਹ ਬੜਾ ਮਜ਼ਾ ਆਉਂਦਾ। ਫਿਰ ਮੈਂ ਸਾਰੀ ਗੱਲ ਉਹਨੂੰ ਕੈਨੇਡਾ ਵਾਲੇ ਨੂੰ ਦੱਸੀ, ਮੈਂ ਕਿਹਾ ਆਹ ਕਹਿੰਦਾ ਯਾਰ ਗੱਲ ਤੇ ਦੋ ਤਿੰਨ ਚੀਜ਼ਾਂ ਐਡ ਕਰਦੇ। ਉਹਨੇ ਮੈਨੂੰ ਅੱਗੇ ਸੁਜੈਸ਼ਨ ਦਿੱਤਾ ਜਿਵੇਂ ਕਹਿੰਦੇ ਸੋਲਿਊਸ਼ਨ, ਏਦਾਂ ਦੇ ਸੋਲਿਊਸ਼ਨ ਮਿਲਦੇ ਨੇ ਭਾਈ। ਤੇ ਮਤਲਬ ਆ ਅਨ ਕਿਹਾ ਹੈ ਉਹਦੇ ਘਰੇ ਕੋਈ, ਹੁਣ ਉਹਦੇ ਮਾਂ ਪਿਓ ਨੂੰ ਚਾਹ ਚੜ ਗਿਆ ਜਦੋਂ ਅਸੀਂ ਕੈਨੇਡਾ ਗਏ, ਉਹ ਏਦਾਂ ਲੱਗਿਆ ਮੇਰੇ ਮਾਂ ਪਿਓ ਮੈਨੂੰ ਰਿਸੀਵ ਕਰਨ ਦੇ ਆ। ਹੁਣ ਮੰਨੂ ਨੂੰ ਉਹਦੀ ਮੰਮਾ ਦਾ ਫੋਨ ਆ ਜਾਂਦਾ ਕਦੀ ਕਦੀ ਇਕੱਲੇ ਚ, ਹੁਣ ਉਹਨਾਂ ਨੇ ਕੀ ਡਿਸਕਸ ਕਰਨਾ ਕੀ ਕਰਨਾ ਮੈਨੂੰ ਨੀ ਪਤਾ ਹੁੰਦਾ। ਹੁਣ ਆਹ ਦੋਸਤੀ ਆ ਹਨਾ ਜੇ ਅਸੀਂ ਕਮਾਈਆਂ, ਤੇ ਮਤਲਬ ਹੁਣ ਥਰਡ ਜਿਹੜਾ ਸਭ ਤੋਂ ਵੱਡਾ ਦੋਸਤੀ ਦਾ ਪਤਾ ਕੀ ਹੁੰਦਾ ਭਾਈ, ਕਿ ਜਦੋਂ ਜਿੱਥੇ ਤੁਸੀਂ ਛੱਡਿਆ ਨਾ ਤੁਸੀਂ ਉੱਥੋਂ ਹੀ ਸ਼ੁਰੂ ਕਰ ਦਿੰਦੇ ਹੋ, ਵਿਚਾਰੇ ਕੀ ਹੋਇਆ ਕੀ ਨਹੀਂ ਹੋਇਆ ਉਹਨੂੰ ਖਤਮ ਕਰ ਦਿੰਦੇ ਹੋ। ਹਾਂ ਹੁਣ ਮੇਰੇ ਅਮਰ ਜਿਹੜਾ ਇੱਥੇ ਆ, ਮੇਰੀ ਉਹਦੇ ਨਾਲ ਪਿੱਛੇ ਲੜਾਈ ਜੀ ਹੋ ਗਈ, ਮੈਂ ਫੋਨ ਨੀ ਚੱਕ ਸਕਿਆ ਦੋ ਤਿੰਨ ਵਾਰੀ, ਉਹ ਨਾਰਾਜ਼ ਸੀਗਾ। ਮੈਂ ਉਸ ਦਿਨ ਫੋਨ ਕੀਤਾ, ਮੈਂ ਕਿਹਾ ਕੱਢ ਲੈ ਭਰਾ ਗਾਲਾਂ, ਹਨਾ ਮੈਂ ਕਿਹਾ ਕੱਢ ਜਿੰਨੀਆਂ ਕੱਢਣੀਆਂ, ਮੈਂ ਕਿਹਾ ਜੋ ਕਹਿਣਾ ਕਹਿ ਦੋ, ਉੱਚੀ ਉੱਚੀ ਗਾਲਾਂ ਕੱਢੀਆਂ ਉਹਨੇ ਮੈਨੂੰ, ਮੈਂ ਕਿਹਾ ਹੋ ਗਿਆ ਛਿੱਤਰੀ ਮਾਰ ਲਈ ਸੋਰੀ, ਇਟ ਡਜ਼ਨਟ ਰੀਅਲੀ ਮੈਟਰ ਭਾਈ, ਇਟ ਡਜ਼ਨਟ ਰੀਅਲੀ ਮੈਟਰ, ਹੈ ਨਾ ਉਹ ਵਾਕਈ ਉਹਨੇ ਐਪਰੀਸ਼ੀਏਟ ਕੀਤੀ ਹੋਣੀ ਆ, ਉਹਨੇ ਆ ਕੇ ਵੀ ਮਾਰੂਗਾ ਸਕੜੇ, ਬਟ ਮੈਨੂੰ ਹੋ ਗਿਆ ਕਿ ਯਾਰ ਸੋਰੀ ਗਲਤੀ ਮੇਰੀ ਹੈ ਭਰਾ। ਸਰੈਂਡਰ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਸੀ ਆ ਵੇ ਭਾਈ, ਉਹ ਵੀ ਕਰਦਾ, ਉਹ ਬੜੀ ਵਾਰੀ ਕਰਦਾ ਮੇਰੇ ਪਿੱਛੇ, ਮੈਂ ਸ਼ਾਇਦ ਪਹਿਲੀ ਵਾਰੀ ਕੀਤਾ ਹੋਏ, ਪਰ ਆ ਨਾ ਭਾਈ ਆ ਮਤਲਬ ਮੈਂ ਮੇਰੀ ਲਾਈਫ ਨੀ ਆ ਦੋਸਤਾਂ ਬਿਨਾ, ਮੈਂ ਓਨੈਸਟਲੀ ਕਹਾਂ, ਮੈਨੂੰ ਮੈਨੂੰ ਮਤਲਬ ਮੈਨੂੰ ਕਹਿਣ ਦੀ ਲੋੜ ਨੀ। ਹੁਣ ਕਈ ਚੀਜ਼ਾਂ ਮੈਂ ਭਾਈ ਤੁਹਾਡੇ ਨਾਲ ਵੀ ਡਿਸਕਸ ਕਰਦਾ, ਉਹ ਮਤਲਬ ਮੈਨੂੰ ਕੰਫਰਟ ਹੈ ਉਸ ਚੀਜ਼, ਮੈਨੂੰ ਪਤਾ ਨਾ ਤੁਸੀਂ ਜੱਜ ਕਰਨਾ ਤੇ ਉਹਦੇ ਚ ਮੇਰੇ ਫਿਲਟਰ ਨੀ ਲੱਗਣੇ ਚਾਹੀਦੇ। ਸਭ ਤੋਂ ਪਹਿਲੀ ਦੋਸਤੀ ਤਾਂ ਮੇਰਾ ਹੈਗਾ ਮੈਨੂੰ ਫਿਲਟਰ ਨੀ ਲਾਣੇ ਚਾਹੀਦੇ, ਮੈਂ ਓਰੀਜਨਲ ਗੱਲ ਤੁਹਾਡੇ ਅੱਗੇ ਰੱਖਤੀ, ਤੁਸੀਂ ਮੈਨੂੰ ਉਹਦੇ ਲਈ ਜੱਜ ਨੀ ਕਰੇ ਤੇ ਮੈਨੂੰ ਸੋਲੂਸ਼ਨ ਉਹਦੇ ਅਕੋਰਡਿੰਗ ਮਿਲ ਜਾਣ।
1: ਆਹ ਪਰ ਤੁਸੀਂ ਜਦੋਂ ਫਿਲਟਰ ਹੀ ਲਾ ਲਏ ਫਿਰ ਅਗਲਾ ਤੁਹਾਨੂੰ ਸੋਲੂਸ਼ਨ ਵੀ ਕਿੱਦਾਂ ਚੱਜ ਦਾ ਦੇ ਦੂਗਾ
0: ਫਿਰ। ਜਿਵੇਂ ਕਹਿੰਦੇ ਨਾ ਆਪਾਂ ਕਿ ਡਾਕਟਰ ਕੋਲ ਕੋਈ ਚੀਜ਼ ਲਗਾਉਣ ਦੀ ਲੋੜ ਨਹੀਂ, ਡਾਕਟਰ ਦੇ ਵਕੀਲ ਤੇ ਇਹ ਵੀ ਦੋਸਤ ਤੇ ਵੀ ਇਹ ਗੱਲ ਫੱਪਦੀ ਹੈ ਕਿ ਜੇ ਦੋਸਤ ਦੇ ਅੱਗੇ ਵੀ ਤੁਸੀਂ ਇਫ ਬਟ ਲਗਾ ਕੇ ਗੱਲ ਕਰਨੀ ਫਿਰ ਉਹ ਦੋਸਤ ਹੀ ਕਾਦੇ।
3: ਨਹੀਂ ਆ ਭਾਈ ਮੈਂ ਇਹਦੇ ਤੇ ਮੈਂ ਚਲੋ ਮੇਰਾ ਇੱਕ ਲਾਸਟ ਜਿਹੜੀ ਚੀਜ਼ ਮੈਂ ਕਹਿਣੀ ਸੀ, ਥੈਂਕ ਯੂ ਭਾਈ ਤੁਹਾਡੇ ਰੇਡੀਓ ਹਾਂਜੀ ਦੇ ਪਲੇਟਫਾਰਮ ਦਾ, ਗੱਡੀ ਮੇਰੀ ਵਿਕ ਗਈ, ਉਸ ਘਰੇ ਗਈ ਹੈ ਗੱਡੀ, ਉਹ ਗੱਡੀ ਉਸ ਘਰੇ ਗਈ ਆ ਕਿ ਜਿਵੇਂ ਸਾਨੂੰ ਘਰੇ ਭਾਗ ਲੱਗਿਆ ਨਾ, ਮੈਂ ਵੀ ਚਾਹੁੰਦਾ ਉਸ ਘਰੇ ਭਾਈ ਉਹਨੇ ਤੁਹਾਨੂੰ ਮੰਨੂ ਕਿ ਮੈਂ ਹੁਣ ਨਾਮ ਨੀ ਲੈਣਾ ਕਿੰਨੇ ਲਈ ਆ ਸਾਡੇ ਰੇਡੀਓ ਪਰਿਵਾਰ ਦੀ ਕਿਸੇ ਬੰਦੇ ਨੇ ਲਈ ਆ, ਉਹ ਬੰਦੇ ਨੇ ਗੱਡੀ ਦੇਖੀ ਵੀ ਨੀ।
1: ਅੱਛਾ
3: ਨਹੀਂ ਦੇਖੀ ਤੇ ਮੈਨੂੰ ਕਹਿੰਦੇ ਅਕਾਊਂਟ ਨੰਬਰ ਭੇਜੋ, ਮੈਂ ਅਕਾਊਂਟ ਨੰਬਰ ਨਹੀਂ ਭੇਜਿਆ, ਮੈਂ ਕਹਿੰਦੀ ਮੈਨੂੰ ਚਾਹੁੰਦਾ ਮੈਂ ਤੁਸੀਂ ਚਲਾਓ, ਕਹਿੰਦੇ ਅਸੀਂ ਲੈ ਲਈ ਕਹਿਤਾ ਬਸ।
1: ਅੱਛਾ
3: ਐਂਡ ਵਟ ਆਈ ਸੈਡ ਹੀ ਅਗਰੀਡ ਔਨ ਟੂ ਦੈਟ ਥਿੰਗ, ਉਹਨਾਂ ਹੀ ਅਮਾਊਂਟ ਉਹੀ ਸਭ ਕੁਛ। ਮਤਲਬ ਮੈਂ ਉਹਦੇ ਭਾਈ ਨੂੰ ਕਿਹਾ, ਮੈਂ ਕਿਹਾ ਭਾਈ ਕਮਾਲ ਹੀ ਆ, ਮੈਂ ਕਿਹਾ ਮੈਨੂੰ ਲੱਗਦਾ ਸੀ ਕਿ ਲੋਕੀ ਵਿਸ਼ਵਾਸ ਨੀ ਕਰਦੇ, ਕਹਿੰਦੇ ਸੇਮ ਲਾਈਕ ਜਿਹੜੀ ਥਿੰਕਿੰਗ ਹੈ ਨਾ ਮਿਲ ਜਾਂਦੀ ਹੁੰਦੀ ਆ, ਤੇ ਮਤਲਬ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਤੇ ਕਿ ਤੁਸੀਂ ਇਹੋ ਜਿਹੀ ਕਮਿਊਨਿਟੀ ਆਸੇ ਪਾਸੇ ਬਣਾਤੀ। ਮੈਨੂੰ ਕਿੰਨਿਆਂ ਨੇ ਕਿਹਾ ਫੇਸਬੁੱਕ ਤੇ ਪਾ ਆਹ ਕਰ, ਇੰਨੇ ਦੀ ਪਾ, ਉਹਨੇ ਦੀ ਪਾ, ਮੈਂ ਕੰਫਰਟੇਬਲ ਸੀਗਾ ਮੇਰੀ ਗੱਡੀ ਨਾ ਕਿਸੇ ਨੋਨ ਦੇ ਘਰੇ ਜਾਏ, ਕਿਉਂਕਿ ਮੈਂ ਕੋਨਫੀਡੈਂਟ ਸੀਗਾ ਜੋ ਚੀਜ਼ ਮੈਂ ਦੇ ਰਿਹਾ ਉਹ ਗਲਤ ਨੀ ਹੈ। ਤੇ ਭਾਜੀ ਉਹ ਵਾਕਈ ਉਹ ਭਾਗਾਂ ਵਾਲੀ ਚੀਜ਼ ਉੱਥੇ ਹੀ ਗਈ ਹੈ, ਜਿਹਦੇ ਵਾਕਈ ਮਤਲਬ ਉਹਨਾਂ ਨੇ ਵੀ ਐਪਰੀਸ਼ੀਏਟ ਕਰਦਾ ਕਿ ਇੰਨਾ ਵਿਸ਼ਵਾਸ ਭਾਈ, ਇੰਨਾ ਵਿਸ਼ਵਾਸ ਬਿਨਾਂ ਕੁਛ ਕਹੇ।
0: ਚਾਬੀ ਵਾਲਾ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਨਾ, ਉਹ ਸਿਮਰਨ ਭਾਜੀ ਨੂੰ ਮੈਂ ਪਹਿਲਾਂ ਕਾਲ ਲਾਇਆ ਸੀ ਤੇ ਕਹਿੰਦੇ ਹਾਂ ਹਾਂ ਚਾਬੀ ਜੇ ਨੀ, ਮਤਲਬ ਇੱਕ ਵਾਰ ਚ ਕੰਮ ਹੋ ਗਿਆ।
3: ਮੈਨੂੰ ਅਨਕੰਫਰਟੇਬਲ ਲੱਗਦਾ ਆ ਕੇ ਮੈਂ ਮੋਲ ਭਾਵ ਕਰਾਂ, ਮੇਰੇ ਕੋਲ ਨਹੀਂ ਹੁੰਦੀ ਉਹ ਚੀਜ਼, ਤੇ ਉਹ ਨਹੀਂ ਸਭ ਕੁਛ ਓਦਾਂ ਡਨ। ਕੱਲ ਅਸੀਂ ਦੇ ਕੇ ਆਏ ਉਹਨਾਂ ਨੂੰ ਗੱਡੀ ਤੇ ਹਨਾ ਕਿ ਜਾ ਨੀ ਸਕੇ ਉਹਨਾਂ ਦੇ ਘਰੇ, ਬਟ ਹਨਾ ਮੈਨੂੰ ਬੜਾ ਵਧੀਆ ਲੱਗਿਆ, ਥੈਂਕ ਯੂ।
1: ਨਹੀਂ ਚਲੋ ਵਧੀਆ ਹੋ ਗਿਆ ਜੀ, ਵਧੀਆ, ਚਲੋ ਜਿਨ੍ਹਾਂ ਨੇ ਲਈ ਆ ਉਹਨਾਂ ਲਈ ਵੀ ਲੋਇਆ ਸੁੱਖ ਹੰਢਾਉਣਾ ਹੋਵੇ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਤੇ ਹੋ ਸਕਦਾ ਸਾਰੇ ਮੈਸੇਜ ਨਾ ਪੜ੍ਹ ਸਕੀਏ, ਅੱਜ ਆਪਾਂ ਲੇਟ ਆ। ਜਸਕੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਦੋਸਤੀ ਦੀ ਅਸਲੀ ਪਛਾਣ ਖੁਸ਼ੀਆਂ ਦੇ ਵਿੱਚ ਨਹੀਂ ਸਗੋਂ ਮੁਸ਼ਕਿਲ ਵੇਲੇ ਇੱਕ ਦੂਸਰੇ ਨਾਲ ਸਾਥ ਨਿਭਾਉਣ ਦੇ ਵਿੱਚ ਆਉਂਦੀ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਜਿਸ ਦੀ ਜ਼ਿੰਦਗੀ ਵਿੱਚ ਐਸੇ ਸਹੇਲੀਆਂ ਨੇ ਕਿ ਜੋ ਹਰ ਮੋੜ ਦੇ ਉੱਤੇ ਹਰ ਹਾਸੇ ਤੇ ਹਰ ਅਥਰੂ ਦੇ ਵਿੱਚ ਮੇਰੇ ਨਾਲ ਖੜਦੀਆਂ ਨੇ। ਤੇ ਸਾਡੀ ਦੋਸਤੀ ਸਿਰਫ ਇੱਕ ਰਿਸ਼ਤਾ ਨਹੀਂ ਸਗੋਂ ਇੱਕ ਐਸਾ ਸਫ਼ਰ ਹੈ ਜਿਸ ਦੇ ਵਿੱਚ ਅਸੀਂ ਇਕੱਠੇ ਵੱਡੇ ਹੋਏ ਤੇ ਅੱਗੇ ਵਧੇ ਹਾਂ, ਤੇ ਸਭ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਖਜ਼ਾਨਾ। ਅੱਛਾ, ਜਿਹੜੀ ਬੀਬੀਆਂ ਦੀ ਜਿਹੜੀ ਕੁੜੀਆਂ ਦੀ ਯਾਰੀ ਦੋਸਤੀ ਹੈ ਨਾ, ਜਿਹੜੀ ਯਾਰੀ ਦੋਸਤੀ ਨਹੀਂ ਆਪਾਂ ਕਹਿੰਦੇ, ਆਪਾਂ ਇਹਨੂੰ ਪਹਿਲਾਂ ਤਾਂ ਆਪਾਂ ਸਹੇਲੀਆਂ ਹੀ ਕਹਿੰਦੇ ਹੁੰਦੇ ਹਾਂ, ਦੋਸਤ ਨਹੀਂ ਆਪਾਂ ਕਹਿੰਦੇ ਕੁੜੀਆਂ ਦੇ ਲਈ। ਉਹਦੇ ਵਿੱਚ ਨਾ ਇੱਕ ਚੀਜ਼ ਬੜੀ ਪਤੇ ਦੀ ਆ ਕਿ ਤੁਹਾਡਾ ਜਿਹੜਾ ਪਿਛਲਾ ਸਾਰਾ ਰਹਿਣ ਸਹਿਣ, ਤੁਹਾਡੀ ਜਿਹੜੀ ਕਾਲਜ ਟਾਈਮ ਦੀ, ਸਕੂਲ ਟਾਈਮ ਦੀ, ਤੁਹਾਡਾ ਜਿਹੜੀ ਬੈਕਗਰਾਊਂਡ ਆ, ਤੁਹਾਡਾ ਕਿਰਦਾਰ ਕਿੱਦਾਂ ਦਾ ਰਿਹਾ ਵਾ। ਕਿਉਂਕਿ ਮੈਨੂੰ ਲੱਗਦਾ ਵੀ ਬੇਸਿਕਲੀ ਨਾ ਬੰਦਾ ਸਿਰਫ ਆਪਣੇ ਕੀਤੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ ਹੀ ਉਸ ਟਾਈਮ ਵਾਲੇ ਬੰਦਿਆਂ ਤੋਂ ਦੂਰ ਭੱਜਦਾ, ਖਾਸ ਤੌਰ ਦੇ ਉੱਤੇ ਕੁੜੀਆਂ। ਤੇ ਜੇਕਰ ਮੰਨ ਲਓ ਕੋਈ ਕਿਸੇ ਦੀ ਵਿਆਹ ਤੋਂ ਬਾਅਦ ਵੀ ਆਪਣੇ ਕਾਲਜ ਸਕੂਲ ਟਾਈਮ ਦੇ ਉਹਨਾਂ ਦੇ ਨਾਲ ਚੱਲ ਰਹੀ ਆ, ਹਾਲੇ ਤੱਕ ਵੀ ਸਾਂਝ ਉਹਨਾਂ ਦੇ ਨਾਲ ਚੱਲ ਰਹੀ ਆ, ਇਹਦਾ ਮਤਲਬ ਵੀ ਉਹ ਕਲੀਅਰ ਹੋਊਗਾ ਕਾਫੀ ਹੱਦ ਤੱਕ, ਹੈ ਨਾ, ਉਹਦੇ 'ਚ ਉਹ ਕਲੈਰਿਟੀ ਹੋਊਗੀ। ਮਤਲਬ ਇਹ ਵੇਖੋ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹ ਨਹੀਂ ਵੀ ਉਹੀ ਇੱਕ ਗਲਤੀਆਂ ਕੀਤੀਆਂ ਹੁੰਦੀਆਂ ਵਾ, ਅਸੀਂ ਬਾਅਦ 'ਚ ਵੀ ਸਾਰੀ ਉਮਰ ਗਲਤੀਆਂ ਕਰਦੇ ਰਹਿੰਦੇ ਹਾਂ, ਪਰ ਜਿਹੜੀ ਉਮਰ ਦੇ ਵਿੱਚ ਵੀ ਸਾਨੂੰ ਅਹਿਸਾਸ ਹੋ ਜਾਏ ਨਾ ਵੀ ਗਲਤੀਆਂ ਕਰਨਾ ਗਲਤ ਆ, ਗਲਤੀਆਂ ਦੇ ਨਾਲ ਉਹਨਾਂ ਨੂੰ ਲੁਕਾਉਣ ਦੇ ਪਿੱਛੇ ਸਾਡੀ ਬੜੀ ਐਨਰਜੀ ਵੇਸਟ ਹੁੰਦੀ ਆ, ਬੜੇ ਰਿਲੇਸ਼ਨ ਸਾਡੇ ਜਾਂਦੇ ਰਹਿੰਦੇ ਆ। ਅਤੇ ਸਭ ਤੋਂ ਪਹਿਲਾਂ ਤਾਂ ਇੰਨਾ ਕੁ ਬੰਦਾ ਸੱਚਾ ਹੋਣ ਦੀ ਜਾਂ ਇੰਨਾ ਕੁ ਕਲੀਅਰ ਹੋਣ ਦੀ ਕੋਸ਼ਿਸ਼ ਕਰੇ ਵੀ ਸਾਨੂੰ ਕਿਸੇ ਤੋਂ ਕੁਛ ਲੁਕਾਉਣਾ ਨਾ ਪਵੇ, ਫਿਰ ਤੁਹਾਨੂੰ ਯਾਰ ਦੋਸਤ ਫਿਰ ਤੁਸੀਂ ਕੀ ਲੱਭਣੇ, ਫਿਰ ਤੁਹਾਨੂੰ ਲੱਭਦੇ ਫਿਰਨਗੇ, ਕਿੱਥੇ ਆ ਉਹਦੇ ਨਾਲ ਯਾਰੀ ਲਾਈਏ, ਹੈ ਨਾ।
0: ਐਗਜ਼ੈਕਟਲੀ।
1: ਸੋ ਇਹ ਇਹ ਬਹੁਤ ਇੰਪੋਰਟੈਂਟ ਚੀਜ਼ ਆ, ਸਾਡੀਆਂ ਆਪਣੀਆਂ ਗਲਤੀਆਂ ਸਾਨੂੰ ਹਰ ਮੋੜ ਦੇ ਉੱਤੇ ਤੰਗ ਕਰਦੀਆਂ, ਅਤੇ ਆਪਾਂ ਉਹ ਜੇ ਹੋ ਹੀ ਗਈਆਂ ਤਾਂ ਮੈਂ ਤਾਂ ਕਹਿੰਦਾ ਵੀ ਲੁਕਾਉਣਾ ਵੀ ਛੱਡ ਦਿਉ, ਮੰਨ ਲਓ ਐਕਸੈਪਟ ਕਰ ਲਓ ਉਹੀ ਗਲਤੀ ਹੋ ਗਈ ਆ, ਹਾਂ ਹੁਣ ਆਪਾਂ ਸਿੱਖ ਗਏ ਹਾਂ, ਜ਼ਿੰਦਗੀ 'ਚ ਆਪਾਂ ਵੱਡੇ ਹੋ ਗਏ, ਠੀਕ ਹੈ, ਸਿੱਖ ਗਾਂ ਵਧੋ। ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਬਲਜੀਤ ਜੀ ਕਹਿੰਦੇ ਨੇ ਕਿ ਪਿਆਰੇ ਦੋਸਤ ਸੱਜਣਾ ਦਾ ਹੋਣਾ ਜ਼ਰੂਰੀ ਆ, ਜਿਸ ਨੂੰ ਤੁਸੀਂ ਦਿਲੋਂ ਚਾਹੁੰਦੇ ਹੋ ਉਸਦਾ ਤਾਂ ਇੱਕ ਝਾਕਾ ਹੀ ਕਾਫੀ ਹੁੰਦਾ, ਸਾਥ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗਾ, ਸਾਰੇ ਖੁਸ਼ ਰਹੋ। ਥੈਂਕ ਯੂ, ਬਹੁਤ ਸੋਹਣਾ ਮੈਸੇਜ ਜੀ। ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਲੱਗ ਰਿਹਾ, ਧੰਨਵਾਦ ਜੀ, ਤੁਹਾਡਾ ਮੈਸੇਜ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ। ਅਤੇ ਜੱਸੋਵਾਲ ਸਾਹਿਬ ਕਹਿੰਦੇ ਕਿ ਨੀਅਰ ਸਿਟੀ ਪਾਰਕ ਵੇਲ ਤਾਂ ਧੁੱਪ ਨਹੀਂ ਨਿਕਲੀ, ਹਾਏ ਹਾਏ ਹਾਏ, ਮੈਂ ਤਾਂ ਸੋਚਿਆ ਵੀ ਪ੍ਰੋਗਰਾਮ ਕਰਕੇ ਅੱਜ ਧੁੱਪੇ ਬਹਾਂਗੇ। ਹੈ ਚਲੋ ਉਹ ਜਾਣੇ। ਅਤੇ ਦਿਆ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਸ਼ਾ ਅੱਜ ਦਾ। ਅਤੇ ਭਾਅ ਜੀ ਮੇਰੇ ਖਿਆਲ ਦੇ ਵਿੱਚ ਦੋਸਤ ਇੱਕ ਅਜਿਹਾ ਰਿਸ਼ਤਾ ਹੈ ਜੋ ਅਸੀਂ ਦੁਨੀਆਂ 'ਤੇ ਆਉਣ ਤੋਂ ਬਾਅਦ ਦੇ ਵਿੱਚ ਚੁਣਦੇ ਹਾਂ, ਅਤੇ ਦੋਸਤ ਨੂੰ ਤੁਹਾਨੂੰ ਬਹੁਤ ਘੱਟ ਐਕਸਪਲੇਨ ਕਰਨ ਦੀ ਲੋੜ ਪੈਂਦੀ ਹੈ, ਅਤੇ ਬਹੁਤ ਗੱਲਾਂ ਤੁਹਾਡੇ ਵਿੱਚ ਆਪਣੇ ਆਪ ਹੀ ਸਮਝ ਰੱਖਦੀਆਂ ਨੇ। ਦੋਸਤ ਤੁਹਾਡਾ ਇੱਕ ਦੂਸਰਾ ਸੈਲਫ ਰਿਫਲੈਕਸ਼ਨ ਹੁੰਦਾ, ਉਸਦਾ ਤੁਹਾਨੂੰ ਟੋਕਣਾ, ਗੁੱਸੇ ਹੋਣਾ, ਮਖੌਲ ਆਦਿ ਹਰ ਚੀਜ਼ ਦੇ ਵਿੱਚ ਤੁਹਾਡਾ ਮਨ ਜਿਹੜਾ ਕਬੂਲ ਚੁੱਕਾ ਹੁੰਦਾ। ਚੰਗੇ ਦੋਸਤ ਦੇ ਨਾਲ ਕੀਤੀਆਂ ਗੱਲਾਂ ਤੁਹਾਨੂੰ ਆਪਣੇ ਆਪ ਦੇ ਨਾਲ ਕੀਤੀਆਂ ਗੱਲਾਂ ਜਿਹੀਆਂ ਲੱਗਦੀਆਂ ਨੇ। ਸੱਚੀ ਦੋਸਤੀ ਦੀ ਨੀਂਹ ਕੁਝ ਗੁਣਾ ਕਰਕੇ ਕੁਛ ਚੰਗਿਆਈਆਂ ਦੇ ਉੱਤੇ ਰੱਖੀ ਜਾਂਦੀ ਹੈ, ਜੋ ਕਿ ਤੁਹਾਡੇ ਦੋਵਾਂ ਦੇ ਵਿੱਚ ਸਾਂਝੇ ਹੁੰਦੇ ਹਨ। ਅਤੇ ਦੂਸਰੀ ਖਾਸ ਚੀਜ਼ ਹੁੰਦੀ ਹੈ ਦੋਸਤ ਨੂੰ ਦਿੱਤਾ ਸਮਾਂ ਜਾਂ ਦੋਸਤ ਨਾਲ ਬਿਤਾਇਆ ਇਕੱਠਾ ਸਮਾਂ। ਇਹੀ ਦੋਸਤੀ ਪੁਰਾਣੀ ਇਸ ਦੋਸਤੀ ਨੂੰ ਹੋਰ ਗੂੜਾ ਕਰ ਪ੍ਰਵਾਨ ਚੜਾਉਂਦਾ ਹੈ। ਪਰ ਅਫਸੋਸ ਹੈ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਮੇਂ ਦੀ ਘਾਟ ਮਨੁੱਖ ਦੇ ਹਰ ਰਿਸ਼ਤੇ ਵਾਂਗ ਦੋਸਤੀ ਦੇ ਵਿੱਚ ਵੀ ਦੋਸਤੀ ਨੂੰ ਵੀ ਬੇਜਾਨ ਕਰੀ ਜਾ ਰਹੀ ਹੈ, ਅਤੇ ਸਿਰਫ ਜਾਤੀ ਮੁਰਾਦਾਂ ਤੱਕ ਹੀ ਸੀਮਿਤ ਕਰੀ ਜਾ ਰਹੀ ਹੈ। ਬਾਕੀ ਦੋਸਤੀ ਰਿਸ਼ਤਿਆਂ ਤੋਂ ਵੱਖਰੀ ਹੁੰਦੀ ਹੈ, ਅਤੇ ਪਹਿਲੇ ਆਪਣੇ ਫਰਜ਼ ਪਛਾਣ ਕੇ ਕਮਾਈ ਜਾਂਦੀ ਹੈ। ਹਰ ਪਹਿਚਾਣ ਨੂੰ ਅਸੀਂ ਦੋਸਤੀ ਨਹੀਂ ਕਹਿ ਸਕਦੇ, ਜਿਵੇਂ ਕਿ ਅਹਿਮਦ ਫਰਾਜ਼ ਸਾਹਿਬ ਕਹਿੰਦੇ ਨੇ ਕਿ ਤੁਮ ਤਕੱਲਫ਼ ਕੋ ਵੀ ਇਖਲਾਸ ਸਮਝਤੇ ਹੋ ਫਰਾਜ਼, ਦੋਸਤ ਹੋਤਾ ਨਹੀਂ ਹਰ ਸਾਥ ਮਿਲਾਨੇ ਵਾਲਾ, ਹਰ ਹਾਥ ਮਿਲਾਨੇ ਵਾਲਾ, ਸੋਰੀ, ਦੋਸਤ ਹੋਤਾ ਨਹੀਂ ਹਰ ਹਾਥ ਮਿਲਾਨੇ ਵਾਲਾ, ਜਿਹੜਾ ਮਰਜ਼ੀ ਆ ਤੁਹਾਨੂੰ ਹੱਥ ਮਿਲਾਈ ਜਾਵੇ ਉਹਦੇ ਨਾਲ ਦੋਸਤੀ ਨਹੀਂ ਬਣ ਜਾਂਦੀ। ਬਹੁਤ ਬਹੁਤ ਧੰਨਵਾਦ ਜੀ, ਉਹਦੇ ਵਾਸਤੇ ਰਹੋ। ਇੱਕ ਵਾਰੀ ਫਿਰ ਤੋਂ ਬਹੁਤ ਸੋਹਣਾ ਪਿਆਰਾ ਮੈਸੇਜ, ਬੜੀ ਸੋਹਣੀ ਪਿਆਰੀ ਸਾਂਝ ਜੀ, ਧੰਨਵਾਦ ਤੁਹਾਡਾ। ਅਤੇ ਉਹੀ ਨਾ, ਉਹ ਕਿਸੇ ਨੇ ਕਿਹਾ ਸੀ ਵੀ ਜਦੋਂ ਤੁਹਾਨੂੰ ਆਪਣੇ ਆਪ ਬਾਰੇ ਤੁਸੀਂ ਜਾਣਨਾ ਹੋਵੇ ਨਾ, ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਕਿੱਦਾਂ ਦੇ ਹੋ, ਤੁਸੀਂ ਗੁੱਸੇ ਵਾਲੇ ਹੋ, ਤੁਸੀਂ ਪਿਆਰ ਵਾਲੇ ਹੋ, ਤੁਸੀਂ ਚੋਰ ਚੱਕੇ ਹੋ, ਤੁਸੀਂ ਸਾਹ ਦੇ ਹੋ, ਤੁਸੀਂ ਕਿੱਦਾਂ ਦੇ ਹੋ, ਅਤੇ ਤੁਹਾਨੂੰ ਇਹ ਚੀਜ਼ ਨਾ ਪਤਾ ਲੱਗਦੀ ਹੋਵੇ ਤਾਂ ਆਪਣੇ ਯਾਰਾਂ ਦੋਸਤਾਂ ਬਾਰੇ ਸੋਚ ਲਓ। ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਯਾਰ ਦੋਸਤ ਸਾਰੇ ਕਮੀਨੇ ਆ, ਤਾਂ ਤੁਸੀਂ 20 ਕਮੀਨੇ ਹੀ ਹੋ। ਜੇ ਤੁਹਾਨੂੰ ਲੱਗਦਾ ਉਹ ਸਾਰੇ ਜਿਹੜੇ ਆ ਉਹ ਬੜੇ ਮਤਲਬ ਘੈਂਟ ਬੰਦੇ ਆ, ਤਾਂ ਤੁਸੀਂ ਵੀ ਘੈਂਟ ਹੀ ਹੋ। ਸੋ ਉਹਨਾਂ ਦੇ ਵਿੱਚ ਹੀ ਤੁਹਾਡੀ ਕਿਤੇ ਨਾ ਕਿਤੇ ਰਿਫਲੈਕਸ਼ਨ ਪਈ ਆ, ਕਿਉਂਕਿ ਤੁਸੀਂ ਉਹੀ ਹੋ, ਉੱਦਾਂ ਦੇ ਹੀ ਹੋ ਤੁਸੀਂ। ਸਤਿ ਸ਼੍ਰੀ ਅਕਾਲ ਨਾਇਸ ਸੋਫੀ, ਕਹਿੰਦੇ ਕਿ ਮੇਰਾ ਕੋਈ ਪੱਕਾ ਦੋਸਤ ਨਹੀਂ ਹੈ ਜੀ, ਸਕੂਲ ਕਾਲਜ ਵਿੱਚ ਬਣੇ ਸੀ ਪਰ ਉੱਥੇ ਹੀ ਰਹਿ ਗਏ, ਅਤੇ ਮੇਰਾ ਕਹਿੰਦੇ ਕਿ ਵੱਡਾ ਭਰਾ ਹੀ। ਮੇਰਾ ਇੱਕੋ ਇੱਕ ਦੋਸਤ ਹੈ, ਅਸੀਂ ਇਕੱਠੇ ਰਹਿੰਦੇ ਹਾਂ ਅਤੇ ਸਾਰੀ ਜੁਆਇੰਟ ਫੈਮਿਲੀ ਦੇ ਵਿੱਚ, ਅਤੇ ਉਸਨੇ ਆਪਣੀ ਸਾਰੀ ਕਮਾਈ ਲਗਾਈ ਮੈਨੂੰ ਇੱਥੇ ਸੈੱਟ ਕਰਨ ਦੇ ਲਈ, ਕਦੇ ਲੋੜ ਹੀ ਨਹੀਂ ਮਹਿਸੂਸ ਹੋਈ ਦੋਸਤੀ ਦੀ। ਸ਼ੁਕਰਾਨਾ, ਬਹੁਤ ਵਧੀਆ ਗੱਲ ਹੈ ਜੀ। ਪਰ ਵੇਖੋ, ਆਪਾਂ ਤਾਂ ਇਹੋ ਹੀ ਕਹਾਂਗੇ ਕਿ ਦੋਸਤ ਦੋਸਤ ਹੁੰਦਾ ਵਾ, ਭਰਾ ਭਰਾ ਹੁੰਦਾ ਵਾ, ਹੈ ਨਾ। ਤੁਸੀਂ ਦੋਸਤ ਨੂੰ ਭਰਾ ਬਣਾ ਕੇ ਅਤੇ ਉਹਦੇ ਵਿੱਚੋਂ ਭਰਾ ਲੱਭਣ ਦੀ ਕੋਸ਼ਿਸ਼ ਕਰੋ, ਜਾਂ ਭਰਾ ਨੂੰ ਦੋਸਤ ਬਣਾ ਕੇ ਉਹਦੇ ਵਿੱਚੋਂ ਦੋਸਤ ਲੱਭਣ ਦੀ ਕੋਸ਼ਿਸ਼ ਕਰੋ, ਉਹੀ ਫਿਰ ਉਹੀ ਐਗਜ਼ਾਮਪਲ ਆ ਜਾਂਦੀ ਹੈ ਵੀ ਆਪਾਂ ਇੱਕ ਚੀਜ਼ ਤੋਂ ਦੋ ਕੰਮ ਲੈ ਤਾਂ ਆਪਾਂ ਲਵਾਂਗੇ, ਪਰ
0: ਲੌਂਗ ਟਰਮ,
1: ਪਰ ਤੁਸੀਂ ਇੱਕ ਰਿਸ਼ਤੇ ਦੀ ਜਿਹੜੀ ਆ ਉਹ ਰਸ ਕਿਤੇ ਨਾ ਕਿਤੇ ਤੁਸੀਂ ਮਿਕਸ ਕਰ ਰਹੇ ਹੁੰਦੇ ਹੌਲੀ ਹੌਲੀ ਨਾ। ਇਹ 'ਚ ਕਈ ਵਾਰੀ ਕਈ ਰਿਸ਼ਤਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਜਾਚੀ ਅੱਗੇ ਚੱਲ ਕੇ ਨਾ, ਸਵਾਰਥ ਵੀ ਹੋ ਜਾਂਦਾ। ਸਵਾਰਥ ਸਿਰਫ ਪੈਸੇ ਦਾ ਨਹੀਂ ਹੁੰਦਾ, ਸਵਾਰਥ ਇੱਦਾਂ ਵੀ ਹੋ ਜਾਂਦਾ, ਆਪਾਂ ਕਈ ਵਾਰੀ ਨਾ ਰਿਸ਼ਤੇ ਵੰਡਣ ਤੋਂ ਵੀ ਡਰਦੇ ਹਾਂ। ਮੰਨ ਲਓ ਮੇਰੀ ਕਿਸੇ ਦੇ ਨਾਲ ਸਾਂਝ ਆ, ਅਤੇ ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਇੱਦਾਂ ਦੀ ਚੀਜ਼ ਆ ਵੀ ਤੁਸੀਂ ਉਹ ਜਿਹੜਾ ਪਿਆਰ ਆ ਕਿਸੇ ਹੋਰ ਦੇ ਨਾਲ ਸਾਂਝਾ ਕਰਨ ਤੋਂ ਬੜਾ ਡਰਦੇ ਹੋ ਤੁਹਾਡੀ, ਇਸ ਕਰਕੇ ਵੀ ਤੁਹਾਡੀ ਅੰਦਰੋਂ ਅੰਦਰੀ ਤੁਹਾਡੀ ਉਹ ਸ਼ੁਰੂ ਹੋ ਜਾਂਦੀ ਆ ਵੀ ਇਹ ਹੁਣ ਉਹਦੇ ਨਾਲ ਜ਼ਿਆਦਾ ਬੋਲਣ ਲੱਗ ਪਿਆ, ਹੈ ਨਾ। ਵੀ ਮੰਨ ਲਓ
0: ਜਿੱਥੇ ਰਹਿੰਦੇ ਤੁਹਾਡੇ ਅੰਦਰ, ਤੁਸੀਂ ਕਈ ਵਾਰੀ ਜਿਵੇਂ ਹੁਣ ਭਰਾਵਾਂ ਦੀ ਗੱਲ ਕਹੀ ਆ, ਭੈਣਾਂ ਦੀ ਕਹਿ ਲਈਏ, ਤੁਹਾਨੂੰ ਇੱਦਾਂ ਲੱਗਦਾ ਕਿ ਯਾਰ ਇਹਨੂੰ ਕਿਤੇ ਨਾ ਇਹ ਬੁਰਾ ਲੱਗ ਜਾਏ ਕਿ ਮੈਂ ਇਹਨੂੰ ਨੈਗਲੈਕਟ ਕਰ।
1: ਐਗਜੈਕਟਲੀ, ਆਪਾਂ ਤਾਂ ਕਰਕੇ ਨਹੀਂ ਕਰਦੇ, ਨਾ ਉਹਨੂੰ ਜੋ ਮਰਜ਼ੀ ਦੇਈ ਜਾਈਏ, ਆਪਾਂ ਤਾਂ ਕਰਕੇ ਨਹੀਂ ਮੁੜ ਕੇ ਕਰ ਪਾਉਂਦੇ, ਕਿਉਂਕਿ ਉਹ ਕੀ ਸਮਝੂ ਵੀ ਮੇਰਾ ਇਹਦਾ ਟਾਈਮ ਕੱਢ ਕੇ ਅਤੇ ਉਹਨੂੰ ਦੇਤਾ, ਉਹਦਾ ਟਾਈਮ ਕੱਢ ਕੇ ਉਹਨੂੰ ਦੇਤਾ। ਜਦਕਿ ਹਰ ਇੱਕ ਰਿਸ਼ਤਾ, ਯਾਦ ਰੱਖਿਓ, ਹਰ ਇੱਕ ਰਿਸ਼ਤਾ ਬਰੀਦਿੰਗ ਸਪੇਸ ਚਾਹੁੰਦਾ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਲੋਜ਼ ਹੋ। ਹੁਣ ਬੱਚਿਆਂ ਦੇ ਨਾਲੋਂ ਵੱਧ ਥੋੜ੍ਹੀ ਤੁਸੀਂ ਕਿਸੇ ਨਾਲ ਕਲੋਜ਼ ਹੋ ਜਾਓਗੇ, ਹਸਬੈਂਡ ਵਾਈਫ ਨਾਲੋਂ ਵੱਧ ਥੋੜ੍ਹੀ ਕੋਈ ਕਲੋਜ਼ ਹੋ ਜਾਊਗਾ, ਪਰ ਉੱਥੇ ਵੀ ਬਰੀਦਿੰਗ ਸਪੇਸ ਚਾਹੀਦੀ ਹੁੰਦੀ ਹੈ। ਇਹ ਨਹੀਂ ਵੀ ਚੱਤੇ ਪੈਰ ਤੁਸੀਂ ਇੱਕ ਦੂਸਰੇ ਦੇ ਉਹ ਨਹੀਂ ਕਰ ਸਕਦੇ, ਅਤੇ ਇਸੇ ਕਰਕੇ ਅਲੱਗ ਅਲੱਗ ਰਿਸ਼ਤੇ
0: ਬਣੇ,
1: ਇਸੇ ਕਰਕੇ ਬਣੇ ਆ, ਹੈ ਨਾ। ਗਲਾਸ ਬਣਿਆ, ਕੌਲੀ ਬਣੀ ਆ, ਹੈ ਨਾ। ਕੌਲੀ 'ਚ ਵੀ ਤਾਂ ਪਾਣੀ ਪੀ ਲਈਦਾ,
0: ਐਗਜੈਕਟਲੀ,
1: ਪਰ ਫਿਰ ਵੀ ਅਲੱਗ ਅਲੱਗ ਚੀਜ਼ਾਂ ਨੇ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਫੈਮਿਲੀ ਨੂੰ, ਕਹਿੰਦੇ ਨੇ ਕਿ ਟੂਡੇ ਡਿਨਰ ਵਿਲ ਬੀ ਖੀਰ, ਬਲੈਕ ਚਨਾ ਸਬਜ਼ੀ ਵਿਦ ਮੱਕੀ ਮਿਕਸ ਆਟਾ ਐਂਡ ਜੀਰਾ ਰਾਈਸ ਐਂਡ ਬਲੈਕ ਚਨੇ ਸਲਾਦ ਐਡ ਸਮਾਲ ਰੈਡਿਸ਼ ਅਨੀਅਰ ਕਕੁੰਬਰ ਸੈਸਮੀ ਸੀਡ ਵਿਦ ਲੈਮਨ ਜੂਸ ਸੋਲਟ ਐਂਡ ਪੇਪਰ। ਦੱਸੋ,
0: ਵਾਹ ਜੀ ਵਾਹ,
1: ਤੁਸੀਂ ਬੜੀ ਕੁਕਿੰਗ ਕਰਦੇ ਜੇ, ਹਿੱਲੋ ਹੁਣ ਦੱਸੋ।
0: ਮੈਂ ਤੁਹਾਡੇ ਸੋਚਣਾ ਹੈ ਮੈਂ ਬਣਾਉਣਾ ਕੀ ਹੈ,
1: ਤੇ ਤਾਂ ਹੀ ਉਹ ਤੇ ਪੁੱਛੀਦਾ ਵਾ ਵੀ ਤੁਹਾਨੂੰ ਆਈਡੀਆ ਮਿਲ ਜਾਏ, ਕਾਲੇ ਛੋਲੇ ਬਣਾਓ ਅੱਜ।
0: ਹਾਂ ਨਹੀਂ,
1: ਥੈਂਕ ਯੂ,
0: ਚਿਕਨ ਬਣਾਵਾਂਗੇ ਤਰੀ ਵਾਲਾ।
1: ਤੇ ਕਹਿੰਦੇ ਕਿ ਇੱਕ ਹੀ ਦੋਸਤ ਸੀ ਘਰ ਵਾਲਾ ਅਤੇ ਉਹ ਵੀ ਚੀਟ ਕਰ ਗਿਆ। ਦੇਖੋ, ਮੈਂ ਪਹਿਲੀ ਜਿਹੜੀ ਆਪਾਂ ਪਹਿਲੀ ਗੱਲ ਕਹੀ ਸੀ, ਮੈਨੂੰ ਪਤਾ ਨਹੀਂ ਹੁਣ ਤੁਸੀਂ ਹਾਸੇ ਮਜ਼ਾਕ 'ਚ ਕਰ ਰਹੇ ਹੋ ਜਾਂ ਚਲੋ ਜਾਂ ਹਾਸੇ ਮਜ਼ਾਕ 'ਚ ਵੀ ਕਰ ਰਹੇ ਹੋ, ਤਾਂ ਵੀ ਇਹ ਚੀਜ਼ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਇਹਦੇ ਜ਼ਰੀਏ ਕੁਛ ਹੋਰ ਗੱਲ ਸ਼ੁਰੂ ਹੋ ਜਾਂਦੀ ਆ। ਅਤੇ ਇਸੇ ਕਰਕੇ ਮੈਂ ਮਤਲਬ ਪਹਿਲਾਂ ਜਿਹੜੀ ਗੱਲ ਕਰ ਰਿਹਾ ਕਿ ਹਰ ਇੱਕ ਰਿਸ਼ਤੇ ਦੀ ਆਪਣੀ ਅਹਿਮੀਅਤ ਆ, ਹਰ ਇੱਕ ਰਿਸ਼ਤਾ। ਮੰਨ ਲਓ ਜਦੋਂ ਮੈਂ ਕੌਲੀ ਗਲਾਸ ਵਾਲੀ ਗੱਲ ਕਰ ਰਿਹਾ, ਤਾਂ ਉਹ ਇਸੇ ਕਰਕੇ ਹੀ ਆ ਵੀ ਮੰਨ ਲਓ ਜੇ ਤੁਹਾਡੇ ਕੋਲ ਹੈ ਹੀ ਕੌਲੀ, ਕੌਲੀ ਜਿੱਬੀ ਹੋ ਗਈ ਤਾਂ ਕੌਲੀ ਦੀ ਕੌਲੀ, ਹੈ ਨਾ। ਆਪਾਂ ਇਹ ਨਹੀਂ ਕਹਿੰਦੇ ਵੀ, ਪਰ ਦੁਨੀਆਂ ਦੀ ਸੱਚਾਈ ਇਹ ਆ, ਮਤਲਬ ਦੁਨੀਆਂ 'ਚ ਵਿਚਰਦਿਆਂ ਇਹੋ ਜਿਹੇ ਸੱਚ ਵੇਖਣ ਸੁਣਨ ਨੂੰ ਮਿਲਦੇ ਆ ਵੀ ਤੁਹਾਡਾ ਕੰਧਾਂ 'ਚ ਸਿਰ ਮਾਰਨ ਨੂੰ ਜੀ ਕਰਦਾ, ਤੁਹਾਨੂੰ ਤੁਹਾਡੇ ਯਕੀਨ ਤੋਂ ਬਾਹਰ ਹੋ ਜਾਂਦੀਆਂ ਨੇ ਚੀਜ਼ਾਂ ਵੀ ਅੱਛਾ ਉਹਨਾਂ ਦੇ ਵਿੱਚ ਵੀ ਆਹ ਹੋ ਗਿਆ, ਆਹ ਵੀ ਹੋ ਗਿਆ। ਹਰ ਇੱਕ ਜੋ ਚੀਜ਼ ਤੁਸੀਂ ਬਾਹਰ ਸਮਾਜ ਦੇ ਵਿੱਚ, ਸਮਾਜ ਵੀ ਸਾਡਾ ਇੱਕ ਤਰ੍ਹਾਂ ਦਾ ਦੋਸਤ ਹੀ ਆ, ਜੋ ਸਮਾਜ ਦੇ ਵਿੱਚੋਂ ਤੁਹਾਨੂੰ ਸੁਣਨ ਨੂੰ ਮਿਲਦਾ, ਇਹਦਾ ਮਤਲਬ ਕਿ ਉਹ ਆਸ ਪਾਸ ਹੋ ਰਿਹਾ, ਵਾਪਰ ਰਿਹਾ, ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤੀ ਦੂਰ ਨਹੀਂ ਆ, ਉਹ ਲਾਗੇ ਬੰਨੇ ਹੀ ਤੁਹਾਡੇ ਤੁਰੀਆਂ ਫਿਰਦੀਆਂ। ਸੋ ਇਸ ਕਰਕੇ ਜਿੱਦਾਂ ਤੁਸੀਂ ਜੇ ਮੰਨ ਲਓ ਹੁਣ ਹਸਬੈਂਡ ਹੀ ਆ ਅਤੇ ਉਹ ਹੀ ਦੋਸਤ ਆ ਅਤੇ ਉਹ ਹੀ ਸਾਰਾ ਕੁਛ ਆ ਅਤੇ ਉਹ ਉੱਥੋਂ ਹੀ ਸਾਰਾ ਕੁਛ ਲੱਭਣ ਦੀ ਕੋਈ ਇੱਕ ਬੇਸਿਕਲੀ ਜਿਹੜਾ ਆਪਾਂ ਸਾਰਾ ਕੁਛ ਕੀਤਾ ਹੁਣ ਉਹ ਫਿਰ ਦੁਬਾਰਾ ਤੋਂ ਤੁਸੀਂ ਰੀਕਾਲ ਕਰ ਲਓ ਵੀ ਇੱਕ ਬਰੀਦਿੰਗ ਸਪੇਸ ਇੱਕ ਵੈਂਟੀਲੇਸ਼ਨ ਇੱਕ ਪਰਨਾਲਾ ਰਿਸ਼ਤਿਆਂ ਦੇ ਵਿੱਚ ਤੁਹਾਡੇ ਜਦੋਂ ਮੰਨ ਲਓ ਸ਼ੁਰੂ ਸ਼ੁਰੂ 'ਚ ਥੋੜ੍ਹੀ ਬਹੁਤੀ ਚਿੱਕ ਚਿੱਕ ਮਿਚ ਮਿਚ ਹੋਈ ਹੋਊਗੀ ਉਦੋਂ ਕੋਈ ਸਮਝਾਉਣ ਵਾਲਾ ਕਰਨ ਵਾਲਾ ਤੁਹਾਡਾ ਇੱਕ ਅਲੱਗ ਹੋਵੇ ਅਗਲੇ ਦਾ ਇੱਕ ਅਲੱਗ ਹੋਵੇ ਉੱਧਰੋਂ ਉੱਧਰ ਹੀ ਕੋਈ ਚੰਗਾ ਕੋਈ ਸਮਝਣ ਸਮਝਾਉਣ ਵਾਲਾ ਹੋਵੇ ਅਤੇ ਆਪਣੇ ਆਪ ਚੀਜ਼ਾਂ
0: ਆਪਾਂ ਪਿਛਲੇ ਦਿਨੋਂ ਹੀ ਇਸ ਤੋਂ ਰਿਲੇਟਡ ਗੱਲ ਕਰਦੇ ਸੀਗੇ ਕਿ ਜਦੋਂ ਰਿਸ਼ਤੇ ਵਿਗੜਦੇ ਆ ਅਤੇ ਉਸ ਟਾਈਮ ਬੜਾ ਮੈਟਰ ਕਰਦਾ ਹੈ ਕਿ ਤੁਹਾਡੇ ਆਲੇ ਦੁਆਲੇ ਤੁਸੀਂ ਉਹ ਗੱਲ ਕਿਸ ਨਾਲ ਸ਼ੇਅਰ ਕੀਤੀ ਹੈ। ਕਈ ਵਾਰੀ ਉਹ ਉੱਦਾਂ ਸਾਮੀ ਵੀ ਚੱਲ ਜਾਂਦੀ ਹੈ, ਬੜੀ ਈਜ਼ੀਲੀ ਸਾਮੀ ਜਾਂਦੀ ਹੈ ਉਹ ਗੱਲਾਂ, ਅਤੇ ਕਈ ਵਾਰੀ ਜੇ ਤੁਸੀਂ ਕਿਸੇ ਗਲਤ ਬੰਦੇ ਦੇ ਟੱਚ ਹੁੰਦੇ ਹੋ, ਗਲਤ ਬੰਦੇ ਨੂੰ ਐਕਸਪਲੇਨ ਕਰਦੇ ਹੋ, ਉਹ ਤੁਹਾਨੂੰ ਗਲਤ ਰਾਹ ਦੇ ਕੇ ਵਿਗਾੜ ਵੀ ਦਿੰਦਾ ਤੁਹਾਡਾ ਸਭ ਕੁਛ।
1: ਕਹਿੰਦੇ ਮੈਂ ਬੱਚਿਆਂ ਦੇ ਵਿੱਚ ਜ਼ਿਆਦਾ ਹੀ ਬਿਜ਼ੀ ਹੋ ਗਈ ਅਤੇ ਉਹਨਾਂ ਨੂੰ ਉਹਨੂੰ ਕੋਈ ਜ਼ਿਆਦਾ ਹੀ ਸਪੇਸ ਮਿਲ ਗਈ। ਦੇਖੋ ਜਦੋਂ ਤੁਸੀਂ ਸਾਰੇ ਕੁਸ਼ ਨੂੰ ਸਮ ਅਪ ਕਰੋਗੇ, ਮੈਂ ਨਹੀਂ ਕਹਿੰਦਾ ਵੀ ਇਹ ਉਹ ਮੰਤਰ ਆ ਵੀ ਜਿਹਦੇ ਨਾਲ ਹੁਣ ਰਿਸ਼ਤੇ ਕਿਸੇ ਦੇ ਵੀ ਖਰਾਬ ਨਹੀਂ ਹੋਣੇ, ਪਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਅਤੇ ਇਹ ਵਨ ਆਫ ਦਾ ਫੈਕਟਰ ਆ। ਹੁਣ ਜਦੋਂ ਆਪਾਂ ਅੱਗੇ ਵੀ ਇਹ ਗੱਲ ਕਰਕੇ ਹਟੇ ਨਾ ਵੀ ਜਦੋਂ ਤੁਸੀਂ ਇੱਕ ਚੀਜ਼ ਸੈਕਰੀਫਾਈਸ ਕਰਦੇ ਹੋ ਤਾਂ ਅਗਲੇ ਕੋਲ ਵੀ ਕਰਵਾ ਦਿੰਦੇ ਹੋ, ਹੈ ਨਾ ਵੀ ਤੂੰ ਵੀ ਛੱਡ ਯਾਰ ਦੋਸਤ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਛੱਡੀਆਂ। ਮੰਨ ਲਓ ਜੇ ਤੁਸੀਂ ਅਗਲੇ ਦੇ ਨਾਂ ਉਹ ਰਿਸ਼ਤੇ ਨਾਤੇ ਛਡਾਏ ਹੋਣ, ਤੁਸੀਂ ਹੁਣ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਆਪ ਹੀ ਕਈ ਚੀਜ਼ਾਂ ਦੇ ਜਵਾਬ ਦੇ ਰਹੇ ਹੋ, ਸੋਰੀ ਆਪਾਂ ਕਿਹੜਾ ਵੀ ਨਾਂ ਲਿਆ, ਚਲੋ ਇੱਕ ਕੇਸ ਸਟੱਡੀ ਹੈ ਨਾ, ਅਤੇ ਉਹਦੇ ਵਿੱਚ ਹੁਣ ਤੁਹਾਡੀ ਜੇ ਮੈਂ ਐਗਜ਼ਾਮਪਲ ਲਵਾਂ ਅਤੇ ਤੁਸੀਂ ਫਰੈਂਡ ਸੀ ਆਪਣੇ ਘਰ ਵਾਲੇ ਦੇ ਅਤੇ ਤੁਹਾਡਾ ਘਰ ਵਾਲਾ ਫਰੈਂਡ ਸੀ ਤੁਹਾਡਾ, ਦੋਵੇਂ ਆਪਸ ਵਿੱਚ ਕੰਪਲੀਟ ਲਾਈਫ, ਸਾਨੂੰ ਕੁਛ ਨਹੀਂ ਚਾਹੀਦਾ ਬਾਹਰੋਂ, ਜਿੰਨੇ ਵੱਧ ਰਿਸ਼ਤੇ ਉਨੀਆਂ ਵੱਧ ਚਿੱਕ ਚਿੱਕ ਮਿਚ ਮਿਚ ਖਰਚਾ ਦਿਸ ਦੈਟ ਅਸੀਂ ਇਕੱਠੇ ਟਾਈਮ ਸਪੈਂਡ ਕਰਾਂਗੇ। ਹੋਇਆ ਕੀ ਵੀ ਉਸ ਤੋਂ ਬਾਅਦ ਪਰਿਵਾਰ ਅੱਗੇ ਵਧਿਆ, ਬੱਚੇ ਹੋਏ, ਬੱਚੇ ਹੋਏ ਅਤੇ ਤੁਹਾਡੇ ਘਰ ਵਾਲੇ ਦਾ ਜਿਹੜਾ ਫਰੈਂਡ ਸੀ ਉਹ ਬਿਜ਼ੀ ਹੋ ਗਿਆ। ਘਰ ਵਾਲੇ ਦਾ ਫਰੈਂਡ ਕੌਣ ਸੀ? ਤੁਸੀਂ। ਹੁਣ ਉਹਨੂੰ ਕੋਈ ਨਾ ਕੋਈ ਉਹਨੂੰ ਵੀ ਸੁੱਖ ਦੁੱਖ ਬੋਲਣ ਦੇ ਲਈ ਸਾਥ, ਮੈਂ ਤੁਹਾਨੂੰ ਅੱਗੇ ਕਿਹਾ ਵੀ ਮੇਲ ਨੂੰ ਹਮੇਸ਼ਾ ਇੱਕ ਚਾਹੀਦਾ ਹੁੰਦਾ ਵਾ ਜਿੱਥੇ ਉਹਨੂੰ ਪੋਸੀਬਲੀ ਮੇਲ ਹੀ ਹੋਵੇ ਜਿੱਥੇ ਉਹਨੇ ਆਪਣੀ ਸਾਰੇ ਸੁੱਖ ਦੁੱਖ ਕਰਨੇ ਆ। ਜੇ ਤਾਂ ਉਹ ਪਹਿਲਾਂ ਹੀ ਬਾਹਰ ਹੁੰਦੀ ਯਾਰੀ ਦੋਸਤੀ ਅਤੇ ਉਹਨੇ ਉਸ ਸਮੇਂ ਦੇ ਦਰਮਿਆਨ ਉਹਨਾਂ ਦੇ ਨਾਲ ਸੁੱਖ ਦੁੱਖ, ਉਹਨਾਂ ਦੇ ਨਾਲ ਹਮ ਪਿਆਲਾ, ਉਹਨਾਂ ਦੇ ਨਾਲ ਸਾਰਾ ਕੁਛ ਜਿਹੜਾ ਉਹ ਕਰੀ ਜਾਣਾ, ਕਿਉਂਕਿ ਹੁਣ ਕੁਛ ਵੀ ਨਹੀਂ ਸੀ, ਤੁਹਾਡੇ ਕੋਲ ਬੱਚੇ ਸੀ, ਉਹਦੇ ਕੋਲ ਕੁਛ ਵੀ ਨਹੀਂ, ਉਹਦਾ ਦੋਸਤ ਬਿਜ਼ੀ ਹੋ ਗਿਆ, ਸਪੇਸ ਬਣ ਗਈ, ਉਹ ਫਿਰ ਜਿੱਧਰ ਨੂੰ ਵੀ ਜਾਣਾ ਸੀ ਉਹਨੇ ਜਾਣ ਦਾ ਰਾਹ ਲੱਭ ਲਿਆ। ਅਤੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਹ ਕਿੱਧਰ ਨੂੰ ਜਾਣ ਨੂੰ ਰਾਹ ਲੱਭੂਗਾ, ਬਾਕੀ ਤੁਹਾਨੂੰ ਕਹਿਣ ਦੀ ਦੱਸਣ ਦੀ ਲੋੜ ਨਹੀਂ ਆ, ਉਹ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ। ਮੈਂ ਇਹ ਨਹੀਂ, ਫਿਰ ਅਗੇਨ ਇਹ ਕੋਈ ਫਿਕਸ ਫਾਰਮੂਲਾ ਨਹੀਂ ਆ, ਪਰ ਇਹ ਚੀਜ਼ਾਂ ਤੁਹਾਡੀ ਲਾਈਫ 'ਚੋਂ, ਤੁਹਾਡੇ ਪਰਿਵਾਰਿਕ ਤਾਣੇ ਬਾਣੇ 'ਚੋਂ ਮਿਸ ਕਿਸੇ ਵੀ ਹਾਲਤ 'ਚ ਹੋਣੀਆਂ ਨਹੀਂ ਚਾਹੀਦੀਆਂ। ਅੱਜ ਕੱਲ੍ਹ ਮੈਂ ਨਾ ਜ਼ਿਆਦਾਤਰ ਬੀਬੀਆਂ ਦਾ ਮੈਂ ਇਸ ਕਰਕੇ ਜ਼ਿਆਦਾ ਜ਼ੋਰ ਦੇ ਰਿਹਾ, ਬਹੁਤੇ ਕੇਸਾਂ 'ਚ ਬਹੁਤੇ ਪਰਿਵਾਰਾਂ 'ਚ ਵੇਖੀਦਾ ਵੀ ਬੀਬੀਆਂ ਦਾ ਸਾਰਾ ਜ਼ੋਰ ਇਸ ਚੀਜ਼ 'ਤੇ ਲੱਗਾ ਹੁੰਦਾ ਵੀ ਘਰ ਵਾਲੇ ਦਿਨ ਪਹਿਲਾਂ ਚਾਰ, ਇਹ ਇੰਟੈਂਸ਼ਨਲੀ ਨਹੀਂ ਹੁੰਦਾ,
0: ਹਾਂ ਕਈ ਵਾਰੀ,
1: ਪਰ ਹੁਣ ਹੋ ਰਿਹਾ ਵਾ ਵੀ ਤੁਸੀਂ ਸਾਰੇ ਪਾਸਿਓਂ ਹੀ ਤੋੜ ਕੇ ਕਹਿ ਦਿੰਦੇ ਵੀ ਅਸੀਂ ਆਪਸ ਵਿੱਚ ਹੀ ਠੀਕ ਹਾਂ, ਕਿਉਂਕਿ ਹੁੰਦਾ ਇਸ ਕਰਕੇ, ਤੁਹਾਡਾ ਕੋਈ ਕਸੂਰ ਨਹੀਂ ਹੈ, ਮੈਂ ਨਹੀਂ ਕਹਿੰਦਾ ਵੀ ਬੀਬੀਆਂ ਜਾਣ ਬੁੱਝ ਕੇ ਕਰਦੀਆਂ ਜਾਂ ਵਹੁਟੀਆਂ ਜਾਣ ਬੁੱਝ ਕੇ ਕਰਦੀਆਂ, ਹੁੰਦਾ ਇਸ ਕਰਕੇ ਆ ਕਿਉਂਕਿ ਇੱਥੇ ਆ ਕੇ ਸਾਡੇ ਕੋਲ ਟਾਈਮ ਨਹੀਂ ਹੈਗਾ, ਅਸੀਂ ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਅਸੀਂ ਆਪਣੇ ਪਰਿਵਾਰ 'ਚ ਬਿਜ਼ੀ ਹਾਂ, ਅਤੇ ਸਾਨੂੰ ਇਹ ਇਹ ਆ ਕਿ ਆਪਾਂ ਵੱਧ ਤੋਂ ਵੱਧ ਸਮਾਂ ਜਿਹੜਾ ਉਹ
0: ਇਕੱਠੇ, ਤੁਹਾਨੂੰ ਲੱਗਦਾ ਕਿ
1: ਇਕੱਠੇ ਬਤਾਈਏ,
0: ਇੱਕ ਦੀ ਛੁੱਟੀ ਉਹ ਵੀ ਵੰਡੀ ਗਈ,
1: ਬਾਕੀ ਪਾਸਿਓਂ ਆਪਾਂ ਘਟਾਈਏ ਜਿੰਨਾ ਵੀ ਘਟਦਾ ਉਹ ਫਿਰ ਘਟਦੇ ਘਟਦੇ ਘਟਦੇ ਘਟਦੇ।
0: ਔਰ ਕਈ ਵਾਰ ਨਾ ਮਤਲਬ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਆਪਾਂ ਅਨਇੰਟੈਂਸ਼ਨਲੀ ਕਿੰਨਾ ਨੁਕਸਾਨ ਕਰ ਰਹੇ ਹੁੰਦੇ, ਇਹ ਛੋਟੀ ਛੋਟੀ ਛੋਟੀ ਛੋਟੀ ਚੀਜ਼ਾਂ ਹੀ ਫਿਰ ਉਹ ਤੰਗ ਕਰਦੀ ਆ। ਅਤੇ ਬੈਟਰ ਹੈ ਕਿ ਥੋੜ੍ਹਾ ਜਿਹਾ ਮਤਲਬ ਉਹੀ ਜਿਵੇਂ ਤੁਸੀਂ ਬਰੀਦਿੰਗ ਸਪੇਸ ਦੀ ਗੱਲ ਕੀਤੀ ਨਾ, ਉਹ ਬਹੁਤ ਵੱਡੀ ਚੀਜ਼ ਹੈ ਆਪਣੀ ਮੈਂਟਲ ਹੈਲਥ ਲਈ ਵੀ, ਕਿਉਂਕਿ ਹੁਣ ਜਿਵੇਂ ਹੁੰਦਾ ਨਾ ਹੁਣ ਜਿਵੇਂ ਹੁਣ ਲੇਡੀ ਹੈ, ਹੁਣ ਮੈਂ ਮੇਰੀ ਕੋਈ ਸਟ੍ਰੈਸ ਹੈ, ਮਤਲਬ ਮੰਨ ਲਓ ਮੈਨੂੰ ਹਾਰਮੋਨਲ ਕੋਈ ਇਸ਼ੂ ਹੈ, ਹੈ ਨਾ, ਮੈਂ ਕਹਾਂ ਮੇਰਾ ਹਸਬੈਂਡ ਹੀ ਫਰੈਂਡ ਹੈ, ਹੁਣ ਮੈਂ ਕਹੀ ਜਾਵਾਂ ਇਹ ਕੀ ਹੈ ਹਾਰਮੋਨਲ, ਹੁਣ ਮੈਂ ਉਹੀ ਚੀਜ਼ ਆਪਣੀ ਕਿਸੇ ਫੀਮੇਲ ਫਰੈਂਡ ਨਾਲ ਡਿਸਕਸ ਕਰਾਂ, ਹਾਂ ਯਾਰ ਆਈ ਕੈਨ ਰਿਲੇਟ, ਮੇਰੇ ਨਾਲ ਵੀ ਹੁੰਦਾ, ਤੂੰ ਇੱਦਾਂ ਕਰ ਲੈ, ਉਹ ਸੇਮ ਵੇ 'ਚ ਹਾਂ ਮੈਨੂੰ ਯਾਰ ਮੈਂ ਇਹ ਵਾਲਾ ਬਿਜ਼ਨਸ ਲਿਆ, ਚਲੋ ਮੈਂ ਇਹ ਗੱਡੀ ਪਾਈ ਹੈ, ਹੈ ਨਾ, ਮੈਨੂੰ ਨੁਕਸਾਨ ਹੋਣਾ, ਹੁਣ ਲੇਡੀ ਨੂੰ ਦੱਸੇਗਾ ਉਹਨੂੰ ਇੰਟਰਸਟ ਨਹੀਂ ਆਉਣਾ, ਹੁਣ ਉਹੀ ਆਪਣੇ ਮੇਲ ਕੈਂਡੀਡੇਟ ਨਾਲ ਮੇਲ ਫਰੈਂਡ ਨਾਲ ਬੰਦਾ ਡਿਸਕਸ ਕਰੇਗਾ, ਹਾਂ ਯਾਰ ਤੂੰ ਸਹੀ ਕੀਤਾ, ਇਹ ਟਾਈਮ ਹੈ ਗੱਡੀ ਪਾਉਣ ਦਾ, ਨਹੀਂ ਨਹੀਂ ਇਹ ਟਾਈਮ ਤੂੰ ਕਿਉਂ ਪਾ ਲਈ ਗੱਡੀ, ਮਤਲਬ ਐਗਜ਼ਾਮਪਲ ਹੈ, ਤੂੰ ਏਰੀਆ ਆਫ ਇੰਟਰਸਟ ਵੀ ਡਿਫਰ ਕਰਦਾ ਇੱਕ ਫੀਮੇਲ ਔਰ ਮੇਲ ਦਾ, ਉਹ ਵੀ ਹੈ ਇਸ ਚੀਜ਼ ਦੇ ਵਿੱਚ।
1: ਸੋ ਵੇਖੋ ਇਹ ਇੱਦਾਂ ਦੀ ਚੀਜ਼ ਹੈ ਵੀ ਜਿੱਧਰ ਮਰਜ਼ੀ ਆਪਾਂ ਜਿੰਨਾ ਮਰਜ਼ੀ ਡਿਸਕਸ ਕਰੀ ਜਾਈਏ, ਪਰ ਹੁਣ ਸਮਾਂ ਆ ਗਿਆ ਜੇ ਫਿਰ ਕੋਈ ਇੰਟਰਸਟ ਕਿਸੇ ਦਾ ਤਾਂ ਆਪਾਂ ਫਿਰ ਦੁਬਾਰਾ ਕਿਸੇ ਦੇ ਨਾਂ ਨਿਭਾਉਂਦੇ ਫਿਰ ਗੱਲ ਸ਼ੁਰੂ ਕਰ ਲਵਾਂਗੇ। ਪਰ ਹੁਣ ਆਪਾਂ ਇੱਥੇ ਥੋੜ੍ਹੀ ਜਿਹੀ ਆਪਾਂ ਵਿਸ਼ਰਾਮ ਲਾਉਂਦੇ। ਨਵਰਾਜ ਕਹਿੰਦੇ ਨੇ ਘਰ ਦੇ ਵਿੱਚ ਫਿਲਟਰ, ਅੱਛਾ ਪਾਣੀ ਵਾਲਾ ਜਿਹੜਾ ਫਿਲਟਰ ਲਵਾਉਂਦੇ ਆ ਉਹ ਕਹਿੰਦੇ ਲਵਾਉਣ ਦੀ ਜ਼ਰੂਰਤ ਹੈਗੀ। ਵੇਖੋ ਆਪਣੀ ਆਪਣੀ ਚੋਇਸ ਆ, ਤੁਸੀਂ ਮੈਨੂੰ ਪੁੱਛ ਦਿਓ, ਮੈਂ ਕਹੂੰਗਾ ਨਹੀਂ, ਕਿਉਂਕਿ ਆਸਟ੍ਰੇਲੀਆ ਜਦੋਂ ਸਾਨੂੰ ਉਹ ਕਹਿ ਰਹੇ ਆ ਵੀ ਤੁਹਾਨੂੰ, ਹਾਂ ਆਸਟ੍ਰੇਲੀਆ ਤੁਸੀਂ ਪੁੱਛੋ ਜਿੰਨਾ ਕੋ ਵੀ ਪਾਣੀ ਆਉਂਦਾ ਤੁਹਾਡਾ, ਉਹ ਜਦੋਂ ਕਹਿੰਦੇ ਆ ਵੀ ਇਹ ਪਾਣੀ ਤੁਸੀਂ ਪੀ ਸਕਦੇ ਹੋ ਅਤੇ ਪਾਣੀ ਔਲਰੇਡੀ ਫਿਲਟਰ ਹੋ ਕੇ ਆਉਂਦਾ ਵਾ, ਇਹਨੂੰ ਲੋੜ ਨਹੀਂ ਆ, ਅਤੇ ਫਿਰ ਮਤਲਬ ਮੈਂ ਤਾਂ ਆਪਣੀ ਦੱਸ ਸਕਦਾ ਹੈ ਨਾ, ਤੁਸੀਂ ਆਪਣਾ ਬਾਕੀ ਤੁਸੀਂ ਵੇਖੋ ਵੀ ਕਿਵੇਂ ਆ। ਅਤੇ ਸਤਿ ਸ਼੍ਰੀ ਅਕਾਲ। ਅਤੇ ਮੇਰੇ ਭਾਅ ਜੀ ਨੇ ਕਹਿੰਦੇ ਕਿ ਉਹਨਾਂ ਦਾ ਬੈਸਟ ਫਰੈਂਡ ਸੀ ਅਤੇ ਫਿਰ ਕਹਿੰਦੇ ਕਿ ਉਹਨਾਂ ਕੈਨੇਡਾ ਚਲੇ ਗਿਆ ਅਤੇ ਉਹਨਾਂ ਦੇ ਕਿਡਜ਼ ਇਕੱਠੇ ਕਹਿੰਦੇ ਕਿ ਪਲੇ ਕਰਦੇ ਹੁੰਦੇ ਸੀ ਨਿੱਕੇ ਹੁੰਦੇ, ਅਤੇ ਫਿਰ ਉਹਨਾਂ ਨੇ ਜਦੋਂ ਜਵਾਨ ਹੋਏ ਅਤੇ ਉਹਨਾਂ ਦਾ ਵਿਆਹ ਕਰ ਦਿੱਤਾ ਅਤੇ ਫਰੈਂਡਸ ਤੋਂ ਰਿਸ਼ਤੇਦਾਰੀ ਬਣ ਗਈ। ਬੜੇ ਨੇ ਜਿਨ੍ਹਾਂ ਦੀ ਬਣਦੀ ਹੈ, ਵੈਰੀ ਗੁੱਡ, ਕਿੰਨਾ ਵਧੀਆ, ਕਿੰਨਾ ਵਧੀਆ ਲੱਗਦਾ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਪੱਗ ਵੱਟ ਭਰਾ ਬ੍ਰਦਰ ਫਰੋਮ ਐਨਦਰ ਮਦਰ, ਥੈਂਕ ਯੂ। ਹਾਂ ਇੱਥੇ ਅੰਗਰੇਜ਼ੀ ਦੇ ਵਿੱਚ ਉਹ ਹੋ ਗਿਆ। ਅਤੇ ਹਾਂਜੀ, ਬਹੁਤ ਮਿਹਰਬਾਨੀ ਜੀ। ਅਤੇ ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅਤੇ ਆਪਾਂ ਫਿਰ ਦੁਬਾਰਾ ਕਿਸੇ ਦਿਨ ਇਸੇ ਮੋੜ ਤੋਂ ਫਿਰ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਯਾਰ ਦੋਸਤ ਜਿੰਦਾਬਾਦ। ਅਤੇ ਚਲੀਏ ਆਪਾਂ।
0: ਠੀਕ ਜੀ, ਬਿਲਕੁਲ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਟੋਪਿਕ, ਅਤੇ ਇਸੇ ਤਰੀਕੇ ਦੇ ਹੋਰ ਟੋਪਿਕਸ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਤੱਕ ਲਈ ਇਜਾਜ਼ਤ ਲੈਂਦੇ ਹਾਂ ਅਤੇ ਤੁਸੀਂ ਸੁਣਦੇ ਰਹੋ ਰੇਡੀਓ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: रेडियो हांजी 1674 एम दे उत्ते तुहाडा सारयां दा स्वागत है जी। अज 30 जुलाई ते 2026 वीरवार दे दिन भारत आस्ट्रेलिया दुनिया जान दियां खबरां लेके आए। सब तो पहला इंटरनेशनल न्यूज़ दे नाल शुरुआत करदे आं ते आस्ट्रेलिया दियां खबरां दे विच काफ़ी कुछ अहम है। महंगाई दे नाल जुड़े हुए आंकड़े जारी होने सी, इस दा की मतलब है और आस्ट्रेलिया च अगले हफ्तिया दे दरमियान या अगले महीने अगस्त से जिहड़ी रिजर्व बैंक ऑफ आस्ट्रेलिया की बैठक होगी उस दे उत्ते की असर होंगे वो भी खबरां तुहाडे नाल सांझियां करांगे। इंटरनेशनल न्यूज़ तो शुरू पहली खबर भारतीय मूल दे प्रसिद्ध लेखक सलमान रशदी दे नाल जुड़ी हुई, जिन्हां दे उत्ते साल 2022 दे विच जानलेवा हमला होया सी। इस मामले दे विच अमरीका दी एक फैडरल ज्यूरी ने बड़ा फैसला सुनाया। 28 साल दे हादी मतार जिहड़ा कि उन्हां दे उत्ते हुए हमले दा प्रमुख जिम्मेदार कथित तौर ते ठहराया जा रहा सी, उस नूं अतवाद दे नाल जुड़े दोषां दे विच दोषी ठहराया गया है। अमरीका दे न्याय विभाग दे मुताबक मतार ने न्यूयॉर्क दे विच आयोजित एक सभ्याचारक प्रोग्राम दे दरमियान सलमान रशदी दे उत्ते चाकू दे नाल हमला किया सी, जिस दे विच सलमान रशदी गंभीर रूप दे विच जख्मी तां हुई सी, उन्हां दी अख दी रोशनी हमेशा दे लई चली गई सी। डिफेंस धिर ने हालांकि कहा कि दोषी लंबे समय तो हमले की योजना बनाई बैठा सी, उत्थे ही ईरान दे हमायती उग्रवादी विचारधारा दे नाल प्रभावित भी सी। मामले च हुण उस नूं उम्र कैद तक दी सजा दिती जा सकदी है। घटना अगस्त 2022 दी सी जदों न्यूयॉर्क दे विच मैविल स्थित चटाउका इंस्टीट्यूशन दे विच इह प्रोग्राम हो रहा सी। उधर भारत दियां खबरां दी सांझ पाईए इंटरनेशनल खबरां च। सब तो पहला भारत दे गुआंढ दे विचों खबर पाकिस्तान तो, जिथे पाकिस्तान दे खैबर पख्तूनवा सूबे दे विच हांगू दे खजीना चैक पोस्ट दे उत्ते हुए हमले च ते जवाबी हमले दे विच एक डीएसपी सने पाकिस्तान दे 9 पुलिस कर्मियां दी मौत हो गई है। पाकिस्तान दे मीडिया दे मुताबक इस मुठभेड़ च पुलिस ने 15 कट्टरपंथियां नूं वी मारन दा दावा कीता है। खैबर पख्तूनवा दे विच पुलिस दे बयान दे मुताबक बुधवार दे दिन होए हमले च उन्हां दे जवाबी कार्रवाई दे दरमियान डीएसपी दयार खान सने 9 पुलिसकर्मी मारे गए ते डीएसपी मुजाहिद हुसैन सने 28 पुलिसकर्मी जख्मी हुए। बयान दे विच दस्या गया है कि कट्टरपंथियां ने हांगू दे विच खाजीना बंदा चौकी दे उत्ते भारी हथियारां दे नाल हमला कीता सी। इस तो पहला पाकिस्तान दी फौज दे पब्लिक रिलेशन महकमे ने बुधवार दे दिन दावा कीता कि पिछले 24 घंटिया च सुरक्षा बलों ने खैबर पख्तूनवा ते बलूचिस्तान दे विच चलाई गई सांझियां मुहिमां दे दरमियान 32 अतवादियों नूं मार गिराया है। अमरीका दे नाल जुड़ियां होईयां खबरां, जिथे कोविड महामारी दे दरमियान अमरीका दे चीफ मैडिकल एडवाइजर रहे एंथनी फाउची ने अमरीकी सैनेट दी एक कार्रवाई दे विच सुनवाई दे दरमियान सवालां दे जवाब देने तो इनकार कर दिता। उन्होंने कहा कि उन्होंने डर है कि रिपब्लिकन उन्होंने बयान का इस्तेमाल करके उन्होंने खिलाफ झूठी गवाही देने दे दोष दे विच मुकदमा दायर कर सकते हैं। फाउची ने अमरीकी संविधान के 5वें सोध का 100 तो वध वार हवाला दिता। 5वें सोध के तहत जदों पार्लीमेंट्री कमेटी के अगे कोई भी व्यक्ति पेश किया जाता है तो अपने बोलन के अधिकार नूं राखवा रख सकता है। इस दे विच कहा गया कि किसी भी व्यक्ति नूं किसी अपराधक मामले दे विच अपने खिलाफ गवाही देने दे लई मजबूर नहीं किया जा सकता। इसलिए फाउची ने एक नहीं दो नहीं 100 तो वध वार आर्टिकल 5 दी गल कीती। फाउची ने यह भी कहा कि वह कोविड ते उन्हां दे स्रोतां नूं लैके पहलां तो ही कांग्रेस दी कई सुनवाइयां च गवाही दे चुके ने, इसलिए उन्हां दे कोल कुछ नवां नहीं है इस बारे कहण च। रिपब्लिकन लंबे समय तो फाउची दे उत्ते दोष मार रहे ने कि उन्होंने महामारी दे दरमियान जुड़ी हुई जानकारी आम लोगों तो अमरीकी लोगों तो छुपाई सी और इस दे खतरियां दे बारे भी झूठ बोलिया सी। हालांकि फाउची इन्हां दोषां नूं खारिज करदे रहे ने। अमरीकी संविधान दे 5वें एक्ट दा इस्तेमाल करन दा करना अपराध स्वीकार करना नहीं है, इस करके उन्होंने उत्ते कोई भी अपराधक मामला दर्ज नहीं किया जा सकता। हालांकि साबका राष्ट्रपति जो बाइडन ने फाउची नूं पहला ही माफ़ी दे दिती सी, जिस दे विच 2014 तो 2025 दे दरमियान उन्होंने किए गए कामों के लिए उन्होंने फैडरल पद्धर के उत्ते जिन्हें भी मुकदमे से उन्होंने तो राहत दे दिती गई सी, पर इस तो बाद किसी होर कार्रवाई के लिए उन्होंने उत्ते दोष मड़े जा सकते हैं। इस तो उन्होंने कोई सुरक्षा या कोई वीटो नहीं दी गई, यानी कि हुण जेकर दोबारा पार्लीमेंट्री कार्रवाई के अगे फौजी दोषी पा ले जाते हैं तो उन्होंने उत्ते नवा मुकदमा शुरू किया जा सकता है। उधर अमरीकी राष्ट्रपति डोनाल्ड ट्रंप ने बुधवार के दिन सवेरे ईरान के खिलाफ बेहद हमलावर ते गाली गलोज भरी भाषा दे विच धमकी दी। इस तो पहला ईरान ने रात दे विच अचानक जॉर्डन दे विच अमरीकी फौजी टिकाणियां दे उत्ते मिजाइलों दे नाल हमला किया। ट्रंप ने फॉक्स न्यूज़ दे प्रमुख पत्रकार ट्रे स्टिंगस नूं कहा कि असीं उन्हां नूं उन्हां दी औकात दिखा देंगे, उन्हां तो मतलब ईरान। ट्रंप ने कहा कि असीं उन्हां दे उत्ते बहुत जोरदार हमला करांगे, करारा जवाब दिता जाएगा। ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਅਲ ਅਲ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਤਾਕੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖਬਰ ਸਾਂਝੀ ਨਹੀਂ ਕੀਤੀ ਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆਂ ਭਰ ਦੀਆਂ ਹੋਰਨਾਂ ਖਬਰਾਂ ਦੇ ਵੱਲ ਵੀ ਆਈ ਹੈ ਤੇ ਇੱਕ ਖਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਤੇ ਫਰਾਂਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਤੇ ਫਰਾਂਸ ਨੇ ਵੀ ਇਸ ਗਰਮੀ ਦੀ ਚੌਥੀ ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ, ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਹੈ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉੱਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ,
6: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ,
5: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
4: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
5: ਰਿਲੀਜ਼ਿੰਗ ਔਨ 31st July।
4: ਦੱਸੋ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेरबी टोयोटा दे नाल
8: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरबी टोयोटा द स्मार्ट चॉइस।
9: यार तू इत्थे इनी छेती आके पक्का भी हो गया, की जुगाड़ लाया है?
10: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
9: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
11: सिर्फ फिल्म ही नहीं, ए है पंजाब दी सब तो वड्डी चोरी, द ग्रेट पंजाब रॉबरी।
12: जदो ए जोकर तख्त ते बैंदा है तां ओह राजा नहीं बनदा, ओह पूरे राज नूं सर्कस मना लैंदा।
11: स्टारिंग राज कुंद्रा, पायल राजपूत, गर्विता सद्वानी अते होर कई साथी कलाकार 7 अगस्त तो तुहाडे नेड़ले सिनेमा घरां विच।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਗਸਤ ਮਹੀਨੇ ਦੀ 3 ਤਾਰੀਖ ਸਾਲ 2026 ਔਰ ਸੋਮਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਲੈ ਕੇ ਆਏ ਹਾਂ। ਪ੍ਰੋਗਰਾਮ ਨਿਊਜ਼ ਰੂਮ ਦੀ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਰਫ ਤੋਂ ਇਰਾਨ ਦੇ ਉੱਤੇ ਨਵੇਂ ਫੌਜੀ ਹਮਲੇ ਨੂੰ ਟਾਲਣ ਦੇ ਫੈਸਲੇ ਤੋਂ ਬਾਅਦ ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਸੋਮਵਾਰ ਯਾਨੀ ਅੱਜ 3 ਅਗਸਤ ਤੋਂ 4% ਦੀ ਵਧੇਰੇ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਸੁਰੱਖਿਅਤ ਨਿਵੇਸ਼ ਯਾਨੀ ਸੇਫ ਹੈਵਨ ਦੀ ਮੰਗ ਵਧਣ ਦੇ ਨਾਲ ਸੋਨੇ ਸਣੇ ਹੋਰਨਾਂ ਧਾਤੂਆਂ ਦੇ ਕੀਮਤਾਂ ਦੇ ਵਿੱਚ ਵੀ ਤੇਜ਼ੀ ਦਰਜ ਹੋਈ ਹੈ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ 'ਚ ਕਿਵੇਂ ਇਜ਼ਾਫਾ ਹੋਇਆ ਅੱਗੇ ਚੱਲ ਕੇ ਉਹ ਖਬਰਾਂ ਸਾਂਝੀ ਕਰਾਂਗੇ, ਪਰ ਬ੍ਰੈਂਟ ਕਰੂਡ $4.08 ਯਾਨੀ ਕਿ 4.64% ਟੁੱਟ ਕੇ ਹੁਣ $83.85 ਪ੍ਰਤੀ ਬੈਰਲ ਦੇ ਉੱਤੇ ਆ ਗਿਆ ਹੈ। ਇਹ $83.85 ਅਮਰੀਕੀ ਡਾਲਰ ਦੀ ਕੀਮਤ ਦੇ ਵਿੱਚ ਦੱਸ ਰਹੇ ਹਾਂ। ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ ਵੀ $4 ਟੁੱਟਿਆ ਹੈ, ਯਾਨੀ ਕਿ ਇਹ ਹੁਣ $80.66 ਪ੍ਰਤੀ ਬੈਰਲ ਦੇ ਕਾਰੋਬਾਰ ਦੇ ਉੱਤੇ ਅੱਜ ਦੇ ਦਿਨ ਆ ਗਿਆ ਹੈ। ਦੂਜੇ ਪਾਸੇ ਸੋਨੇ ਦੀ ਕੀਮਤਾਂ ਦੇ ਵਿੱਚ ਮਜ਼ਬੂਤੀ ਦਰਜ ਕੀਤੀ ਗਈ ਹੈ। ਟਰੰਪ ਦੇ ਫੈਸਲੇ ਦੇ ਨਾਲ ਮਹਿੰਗਾਈ ਵਿਆਜ ਦਰਾਂ ਨੂੰ ਲੈ ਕੇ ਕੁਝ ਕੁ ਚਿੰਤਾਵਾਂ ਘੱਟ ਹੋਈਆਂ ਨੇ, ਜਿਨ੍ਹਾਂ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਦੇ ਵੱਲ ਬਣਿਆ ਹੋਇਆ ਸੀ। ਉਹ ਲਗਾਤਾਰ ਸੋਨੇ ਜਾਂ ਹੋਰਨਾਂ ਕਮੋਡਿਟੀਜ਼ ਤੋਂ ਟੁੱਟ ਰਹੇ ਸੀ। ਸਪੋਟ ਗੋਲਡ ਦੀ ਕੀਮਤ ਦੇ ਵਿੱਚ ਲਗਭਗ 1% ਦਾ ਇਜ਼ਾਫਾ ਹੋਇਆ, $4,067 ਪ੍ਰਤੀ ਔਂਸ ਦੀ ਕੀਮਤ 'ਤੇ ਪਹੁੰਚ ਗਈ ਹੈ, ਜਦਕਿ ਅਮਰੀਕੀ ਗੋਲਡ ਫਿਊਚਰਸ ਦੇ ਵਿੱਚ $4,065 ਪ੍ਰਤੀ ਔਂਸ ਦੇ ਉੱਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ਦੇ ਨਾਲ ਨਵੇਂ ਦੌਰ ਦੀ ਗੱਲਬਾਤ ਅੱਜ ਦੇ ਦਿਨ ਤੋਂ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਸੀ ਕਿ ਵੱਡੇ ਪੱਧਰ ਦੇ ਉੱਤੇ ਫੌਜੀ ਹਮਲਿਆਂ ਨੂੰ ਫਿਲਹਾਲ ਢਾਲ ਦਿੱਤਾ ਗਿਆ, ਕਿਉਂਕਿ ਇਰਾਨ ਅਤੇ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੇ ਅਜਿਹਾ ਕਰਨ ਦਾ ਮਨ ਫਿਲਹਾਲ ਨਹੀਂ ਬਣਾਇਆ। ਏਅਰਫੋਰਸ ਵਨ ਪਲੇਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਗੱਲਬਾਤ ਅੱਜ ਇਰਾਨ ਦੇ ਸਮੇਂ ਦੇ ਮੁਤਾਬਕ ਦੁਪਹਿਰ ਤੋਂ ਸ਼ੁਰੂ ਹੋਏਗੀ। ਹਾਲਾਂਕਿ ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਕਿਸ ਥਾਂ ਦੇ ਉੱਤੇ ਹੋਣੀ ਹੈ ਅਤੇ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੋਏਗਾ। ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ ਸੀ ਕਿ ਇਰਾਨ ਅਤੇ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ ਫੌਜੀ ਕਾਰਵਾਈ ਨੂੰ ਰੋਕਣ ਦੀ ਅਪੀਲ ਕਰ ਰਹੇ ਸੀ, ਕਿਉਂਕਿ ਇਸ ਸਮਝੌਤੇ ਦੀ ਰੂਪ ਰੇਖਾ ਲਗਭਗ ਤੈਅ ਹੋ ਚੁੱਕੀ ਹੈ। ਟਰੰਪ ਦਾ ਦਾਅਵਾ ਕਿ ਹੋਰਮੁਜ਼ ਸਟ੍ਰੇਟ ਅਤੇ ਪਰਮਾਣੂ ਮੁੱਦੇ ਦੀ ਸਮਝੌਤੇ ਦੀ ਸੰਭਾਵਨਾ ਵੀ ਬਣੀ ਹੋਈ ਹੈ, ਹਾਲਾਂਕਿ ਇਰਾਨ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੱਡੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਮੇਹਰ ਦਾ ਕਹਿਣਾ ਹੈ ਕਿ ਇਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਫੌਜੀ ਕਾਰਵਾਈ ਨੂੰ ਟਾਲਣ ਦੀ ਕੋਈ ਅਪੀਲ ਹਾਲੇ ਤੱਕ ਤਾਂ ਨਹੀਂ ਕੀਤੀ। ਟਰੰਪ ਦਾ ਦਾਅਵਾ ਇੱਕ ਨਵਾਂ ਝੂਠ ਹੋ ਸਕਦਾ ਹੈ, ਪਰ ਇਰਾਨੀ ਮੀਡੀਆ ਦੇ ਮੁਤਾਬਕ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਕਿ ਓਮਾਨ ਦੀ ਵਿਚੋਲਗੀ ਦੇ ਨਾਲ ਹੋਰਮੁਜ਼ ਸਟ੍ਰੇਟ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਗੱਲਬਾਤ ਆਖਰੀ ਗੇੜ ਦੇ ਵੱਲ ਵੱਧ ਜ਼ਰੂਰ ਰਹੀ ਹੈ। ਉੱਥੇ ਹੀ ਅਗਲੀ ਖਬਰ ਗਜ਼ਾ ਦੇ ਨਾਲ ਜੁੜੀ ਹੋਈ, ਜਿੱਥੇ ਗਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਨੇ ਲਗਾਤਾਰ ਦੂਸਰੇ ਦਿਨ ਵੀ ਹਵਾਈ ਹਮਲੇ ਕੀਤੇ, ਜਿਨ੍ਹਾਂ ਦੇ ਵਿੱਚ ਬੱਚਿਆਂ ਸਣੇ ਕੁੱਲ 13 ਲੋਕਾਂ ਦੀ ਮੌਤ ਹੋ ਗਈ। ਫਲਸਤੀਨੀ ਅਧਿਕਾਰੀਆਂ ਦੇ ਮੁਤਾਬਕ ਹਮਲਾ ਗਜ਼ਾ ਸਿਟੀ, ਖਾਨ ਯੂਨਸ ਅਤੇ ਦੀਰਲ ਬਲਾ ਦੇ ਰਿਹਾਇਸ਼ੀ ਇਲਾਕਿਆਂ 'ਚ ਕੀਤਾ ਗਿਆ। ਗਜ਼ਾ ਦੀ ਸਿਵਲ ਡਿਫੈਂਸ ਅਥਾਰਟੀ ਨੇ ਦੱਸਿਆ ਹੈ ਕਿ ਇਜ਼ਰਾਈਲੀ ਫੌਜੀ ਜਹਾਜ਼ਾਂ ਨੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲੀ ਫੌਜ ਯਾਨੀ IDF ਨੇ ਕਿਹਾ ਹੈ ਕਿ ਕਾਰਵਾਈ ਦਾ ਟੀਚਾ ਗਜ਼ਾ ਦੇ ਵਿੱਚ ਹਾਲੇ ਵੀ ਐਕਟਿਵ ਜਿਹੜੇ ਫੌਜੀ ਟਿਕਾਣੇ ਨੇ, ਅਸਲ ਦੇ ਵਿੱਚ ਹਮਾਸ ਦੇ ਟਿਕਾਣੇ ਅਤੇ ਹਮਾਸ ਦੇ ਲੜਾਕੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਣਾ। ਫੌਜ ਦੇ ਮੁਤਾਬਕ ਇਹਨਾਂ ਹਮਲਿਆਂ ਦੇ ਵਿੱਚ ਹਮਾਸ ਦੇ 2 ਲੜਾਕੇ ਮਾਰੇ ਗਏ ਨੇ। ਇਹ ਹਮਲਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਹਾਲੇ ਕੁਝ ਦਿਨ ਪਹਿਲਾਂ ਹਮਾਸ ਨੇ ਪ੍ਰਸਤਾਵਿਤ ਜਿਹੜੀ ਹਥਿਆਰ ਛੱਡਣ ਦੀ ਯੋਜਨਾ ਸੀ ਉਸ ਨੂੰ ਸਵੀਕਾਰ ਕਰ ਲਿਆ ਸੀ। ਇਸ ਯੋਜਨਾ ਦੇ ਤਹਿਤ ਹਮਾਸ ਨੇ ਆਪਣੇ ਹਥਿਆਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੋਰਡ ਆਫ ਪੀਸ ਨੂੰ ਸਪੁਰਦ ਕਰਨ ਦੇ ਬਾਰੇ ਗੱਲ ਸਵੀਕਾਰ ਕੀਤੀ ਸੀ। ਉੱਧਰ ਇਜ਼ਰਾਈਲ ਦੇ ਊਰਜਾ ਮੰਤਰੀ ਐਲੀ ਕੋਹੇਨ ਨੇ ਐਤਵਾਰ ਦੇ ਦਿਨ ਸਪਸ਼ਟ ਕੀਤਾ ਕਿ ਗਜ਼ਾ ਦੇ ਵਿੱਚ ਫੌਜੀ ਕਾਰਵਾਈ ਰੋਕਣ ਨੂੰ ਲੈ ਕੇ ਤਾਂ ਕੋਈ ਸਮਝੌਤਾ ਨਹੀਂ ਹੋਇਆ। ਉਹਨਾਂ ਕਿਹਾ ਕਿ ਜੇਕਰ ਹਮਾਸ ਆਪਣੇ ਹਥਿਆਰ ਨਹੀਂ ਛੱਡਦਾ ਤਾਂ ਗਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਇਜ਼ਰਾਈਲ ਦੇ ਕੰਟਰੋਲ ਦੇ ਵਿੱਚ ਲੈਣ ਦਾ ਜਿਹੜਾ ਪਲਾਨ ਸੀ ਉਸ ਦੇ ਉੱਤੇ ਕੰਮ ਜਾਰੀ ਰਹੇਗਾ। ਖਬਰ ਏਜੰਸੀ ਰਿਊਟਰ ਦੇ ਮੁਤਾਬਕ ਫਿਲਹਾਲ ਗਜ਼ਾ ਪੱਟੀ ਦੇ ਵਿੱਚ ਲਗਭਗ 70% ਹਿੱਸਾ ਇਜ਼ਰਾਈਲ ਦੇ ਕੰਟਰੋਲ ਦੇ ਵਿੱਚ ਹੈਗਾ ਹੈ। ਉੱਥੇ ਆਖਰੀ ਖਬਰ ਕੌਮਾਂਤਰੀ ਖਿੱਤੇ ਦੇ ਨਾਲ ਸਾਂਝੀ ਕਰੀਏ, ਜਿੱਥੇ ਗ੍ਰੀਸ ਦੇ ਜੰਗਲਾਂ ਦੇ ਵਿੱਚ ਅੱਗ ਨੂੰ ਬੁਝਾਉਣ ਦੀ ਮੁਹਿੰਮ ਦੇ ਦਰਮਿਆਨ ਐਤਵਾਰ ਦੇ ਦਿਨ ਜਿਹੜੇ 2 ਹੈਲੀਕਾਪਟਰ ਹਵਾ ਦੇ ਵਿੱਚ ਟਕਰਾ ਗਏ ਸੀ ਉਸ ਨੂੰ ਲੈ ਕੇ ਵਧੇਰੇ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ।
ਇਸ ਹਾਦਸੇ ਦੇ ਵਿੱਚ ਡੈਨਮਾਰਕ ਦੇ ਇੱਕ ਪਾਇਲਟ ਤੇ ਗ੍ਰੀਸ ਦੀ ਫਾਇਰ ਸਰਵਿਸ ਦੇ ਇੱਕ ਲਾਇਜ਼ਨ ਆਫੀਸਰ ਯਾਨੀ ਸੰਪਰਕ ਅਧਿਕਾਰੀ ਦੀ ਮੌਤ ਹੋ ਗਈ ਸੀ, ਜਦਕਿ ਦੂਸਰੇ ਪਾਸੇ ਬ੍ਰਿਟਿਸ਼ ਪਾਇਲਟ ਤੇ ਗ੍ਰੀਕ ਕੋਆਰਡੀਨੇਟਰ ਮਾਮੂਲੀ ਰੂਪ ਦੇ ਵਿੱਚ ਜ਼ਖਮੀ ਹੋਏ ਸੀ। ਇਹ ਹਾਦਸਾ ਰਾਜਧਾਨੀ ਏਥੇਂਸ ਤੋਂ ਕਰੀਬ 65 ਕਿਲੋਮੀਟਰ ਪੱਛਮ ਦੇ ਵਿੱਚ ਉਸ ਸਮੇਂ ਹੋਇਆ ਜਦੋਂ ਦੋਵੇਂ ਹੈਲੀਕਾਪਟਰ ਅਟੀਕਾ ਬੋਇਟੋਇਆ ਸਰਹੱਦ ਦੇ ਨੇੜੇ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਵਿੱਚ ਜੁਟੇ ਹੋਏ ਸੀ। ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਹੈਲੀਕਾਪਟਰ ਦੂਸਰੇ ਦੇ ਨਾਲ ਟਕਰਾਉਂਦਾ ਦਿਖਾਈ ਦਿੰਦਾ। ਟੱਕਰ ਤੋਂ ਬਾਅਦ ਇੱਕ ਹੈਲੀਕਾਪਟਰ 'ਚ ਅੱਗ ਲੱਗ ਗਈ ਅਤੇ ਉਹ ਕੋਲ ਦੀ ਇੱਕ ਖਾਈ ਦੇ ਵਿੱਚ ਜਾ ਡਿੱਗ ਗਿਆ, ਜਦਕਿ ਦੂਸਰਾ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਕਰਨ ਦੇ ਵਿੱਚ ਸਫਲ ਰਿਹਾ। ਗ੍ਰੀਕ ਫਾਇਰ ਸਰਵਿਸ ਦੇ ਮੁਤਾਬਕ ਦੁਰਘਟਨਾ ਦੇ ਬਾਅਦ ਇੱਕ ਹੈਲੀਕਾਪਟਰ ਦੇ ਦੋਵੇਂ ਚਾਲਕ ਦਲ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਦੂਸਰੇ ਹੈਲੀਕਾਪਟਰ ਦੇ ਵਿੱਚ ਸਵਾਰ ਜਿਹੜੇ ਖਾਈ ਦੇ ਵਿੱਚ ਡਿੱਗੇ ਸੀ ਦੋਹਾਂ ਕਰਮੀਆਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਬਾਹਰ ਕੱਢਿਆ ਗਿਆ। ਬਾਅਦ ਦੇ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਗ੍ਰੀਸ ਦੇ ਵਿੱਚ ਲੱਗੀ ਭਿਆਨਕ ਜੰਗਲਾਂ ਝਾੜੀਆਂ ਦੀ ਅੱਗ ਦੇ ਚੱਲਦਿਆਂ ਵੱਡੇ ਪੈਮਾਨੇ ਦੇ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਪੋਰਟੋ ਜਰਮੇਨੋ, ਪਸਾਦਾ ਅਤੇ ਫੋਕੀਡਾ ਇਲਾਕੇ ਸਣੇ ਕਈ ਇਲਾਕਿਆਂ ਦੇ ਵਿੱਚ ਪਿਛਲੇ 72 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ 500 ਤੋਂ ਜ਼ਿਆਦਾ ਦਮਕਲ ਕਰਮੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਰੁੱਝੇ ਹੋਏ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਵਾਨਾਂ ਦੇ ਤਰਫ ਤੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਮੁੱਖ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਹਨਾਂ ਦੇ ਨਾਲ ਧੱਕਾ ਕੀਤਾ। ਉਸ ਤੋਂ ਬਾਅਦ ਮਾਮਲਾ ਅਦਾਲਤ 'ਚ ਗਿਆ। ਹੁਣ ਦਿੱਲੀ ਦੀ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਇਸ ਮਾਮਲੇ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਰੀ ਕਰ ਦਿੱਤਾ। ਲਾਈਵ ਲਾਅ ਨਾਮ ਦੀ ਵੈਬਸਾਈਟ ਦੇ ਮੁਤਾਬਕ ਰਾਊਜ਼ ਐਵਨਿਊ ਕੋਰਟ ਨੇ ਫੈਸਲਾ ਸੁਣਾਇਆ। ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਤੇ 6 ਮਹਿਲਾ ਪਹਿਲਵਾਨਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਸੀ। ਇਹ ਸ਼ੋਸ਼ਣ ਉਹਨਾਂ ਨੇ ਅਲੱਗ ਅਲੱਗ ਸਮਿਆਂ ਦੇ ਉੱਤੇ ਕੀਤੇ ਸੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੋਰਟ ਦੇ ਫੈਸਲੇ ਦੇ ਉੱਤੇ ਕਿਹਾ ਕਿ ਕੋਰਟ ਨੇ ਵਿਨੋਦ ਤੋਮਰ ਅਤੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਖਿਲਾਫ ਕੋਈ ਵੀ ਫੈਸਲਾ ਆਉਂਦਾ ਤਾਂ ਜੇਕਰ ਉਸ ਦਾ ਦੋਸ਼ ਸਾਬਤ ਹੋਇਆ ਤਾਂ ਮੈਂ ਖੁਦ ਹੀ ਫਾਂਸੀ 'ਤੇ ਲਟਕ ਜਾਵਾਂਗਾ। ਅੱਜ ਕੋਰਟ ਨੇ ਬਾਇਜ਼ਤ ਬਰੀ ਕੀਤਾ। ਇਹ ਮੇਰੇ ਲਈ ਅਤੇ ਮੇਰੇ ਚਾਹਣ ਵਾਲਿਆਂ ਦੇ ਲਈ ਸਭ ਤੋਂ ਵੱਡੀ ਗੱਲ ਹੈ। ਜ਼ਿਕਰਯੋਗ ਹੈ ਕਿ ਇਸ ਸੰਦਰਭ ਦੇ ਵਿੱਚ ਅਪ੍ਰੈਲ 2023 ਦੇ ਅੰਦਰ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਦੋਹਾਂ ਦੇ ਖਿਲਾਫ਼ FIR ਦਰਜ ਕਰਵਾਈ ਸੀ। ਵਿਨੋਦ ਤੋਮਰ ਉਸ ਵਕਤ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਸਕੱਤਰ ਸੀ। FIR ਦੇ ਵਿੱਚ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਸੀ। ਮਈ 2024 'ਚ ਕੋਰਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਦੇ ਖਿਲਾਫ਼ ਚਾਰਜ ਫਰੇਮ ਕੀਤੇ ਅਤੇ ਇਸ ਦਰਮਿਆਨ IPC ਦੀ ਧਾਰਾ 354 ਯਾਨੀ ਮਹਿਲਾਵਾਂ ਦੀ ਇੱਜ਼ਤ ਦੇ ਨਾਲ ਭੰਗ ਕਰਨਾ ਅਤੇ 354A ਯਾਨੀ ਜਿਨਸੀ ਸ਼ੋਸ਼ਣ ਦੇ ਤਹਿਤ ਚਾਰਜ ਫਰੇਮ ਕੀਤੇ ਸੀ। ਇਹ ਚਾਰਜਿਸ ਦੇ ਵਿੱਚ 5 ਤੋਂ 6 ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ਹੋਈ ਸੀ। 6 ਦੇ ਵਿੱਚੋਂ 5 ਅਸਲ ਦੇ ਵਿੱਚ ਇੱਕ ਮਹਿਲਾ ਪਹਿਲਵਾਨ ਦੀ ਸ਼ਿਕਾਇਤ ਕੋਰਟ ਨੇ ਪਹਿਲਾਂ ਹੀ ਡਿਸਚਾਰਜ ਕਰ ਦਿੱਤੀ ਸੀ। ਇਸ ਦੇ ਨਾਲ ਹੀ ਵਿਨੋਦ ਤੋਮਰ ਦੇ ਖਿਲਾਫ਼ ਕ੍ਰਿਮੀਨਲ ਇੰਟੀਮੀਡੀਏਸ਼ਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਸੀ। ਹਾਲਾਂਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਖੁਦ ਦੇ ਉੱਤੇ ਲੱਗੇ ਦੋਸ਼ਾਂ ਦਾ ਪਹਿਲਾਂ ਤੋਂ ਹੀ ਖੰਡਨ ਕਰਦੇ ਰਹੇ ਨੇ। ਉੱਥੇ ਅਦਾਲਤ ਦਾ ਫੈਸਲਾ ਇਸ ਮਾਮਲੇ ਦੇ ਵਿੱਚ ਬੜਾ ਛੇਤੀ ਆ ਗਿਆ। ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਭਾਰਤੀ ਕੁਸ਼ਤੀ ਮਹਾਂਸੰਘ ਦੀ ਸਾਬਕਾ ਪ੍ਰਮੁੱਖ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਦਾਲਤ ਦੀ ਤਰਫ ਤੋਂ ਇਸ ਮਾਮਲੇ 'ਚ ਬਰੀ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੀ ਵਿਧਾਇਕ ਵਿਨੇਸ਼ ਫੋਗਾਟ ਨੇ ਵਕੀਲ ਦੇ ਹਵਾਲੇ ਦੇ ਨਾਲ ਆਪਣਾ ਇੱਕ ਬਿਆਨ ਦਿੱਤਾ। ਵਿਨੇਸ਼ ਫੋਗਾਟ ਦੇ ਵਕੀਲ ਨੇ ਕਿਹਾ ਹੈ ਕਿ ਫੈਸਲਾ ਬੇਹੱਦ ਨਿਰਾਸ਼ ਕਰਨ ਵਾਲਾ। ਇਸ ਮਾਮਲੇ 'ਚ ਸ਼ਿਕਾਇਤ ਕਰਨ ਵਾਲੀ 4 ਮਹਿਲਾਵਾਂ ਨੇ ਅਦਾਲਤ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਗਵਾਹੀ ਦਿੱਤੀ ਸੀ, ਜਿਹੜਾ ਦੇ ਦੌਰਾਨ ਉਹਨਾਂ ਦੇ ਬਿਆਨ ਵੀ ਨਹੀਂ ਬਦਲੇ। ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਨਹੀਂ ਪਤਾ ਕਿ ਇਸ ਬਰੀ ਕਰਨ ਦੇ ਫੈਸਲੇ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ। ਹਾਲੇ ਤੱਕ ਤਾਂ ਸਾਨੂੰ ਅਦਾਲਤ ਦਾ ਹੁਕਮ ਵੀ ਨਹੀਂ ਮਿਲਿਆ। ਫਿਲਹਾਲ ਇੰਨਾ ਹੀ ਕਹਾਂਗੇ ਕਿ ਅਸੀਂ ਇਸ ਫੈਸਲੇ ਨੂੰ ਚੁਣੌਤੀ ਦੇਵਾਂਗੇ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਫੈਸਲਾ ਪਲਟ ਦਿੱਤਾ ਜਾਏਗਾ। ਉੱਥੇ ਹੀ ਜਿੱਥੇ ਅਦਾਲਤਾਂ ਦੇ ਫੈਸਲੇ ਕੁਝ ਮਾਮਲਿਆਂ 'ਚ ਬੜੀ ਛੇਤੀ ਆ ਜਾਂਦੇ ਨੇ ਅਤੇ ਕਈਆਂ ਦੇ ਵਿੱਚ ਲੰਮਾ ਚਿਰ ਲਟਕੇ ਰਹਿੰਦੇ ਨੇ, ਕਈ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਨੂੰ ਇਨਸਾਫ਼ ਦੇ ਲਈ ਲੰਮਾ ਸਮਾਂ ਭਾਰਤੀ ਅਦਾਲਤਾਂ ਦੇ ਵਿੱਚ ਉਡੀਕਣਾ ਪੈਂਦਾ ਹੈ। 2011 ਤੋਂ ਅਦਾਲਤੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਤਕਨਾਲੋਜੀ ਨੂੰ ਨਿਆਇਕ ਪ੍ਰਣਾਲੀ ਦੇ ਵਿੱਚ ਜੋੜਨ ਦੇ ਲਈ ਲਗਭਗ 10,000 ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਪਹਿਲਕਦਮੀਆਂ ਦਾ ਦਹਾਕਿਆਂ ਤੋਂ ਲੰਬੇ ਸਮੇਂ ਤੋਂ ਵੀ
ਜਿਹੜੇ ਪੈਂਡਿੰਗ ਪਏ ਮਾਮਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਬਹੁਤ ਘੱਟ ਪ੍ਰਭਾਵ ਦਿਖੇ। ਸੁਪਰੀਮ ਕੋਰਟ ਦੇ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਲਗਭਗ 10,000 ਤੋਂ ਜ਼ਿਆਦਾ ਕੇਸ ਪੈਂਡਿੰਗ ਪਏ ਨੇ, ਇਹਨਾਂ 'ਚੋਂ 558 ਕੇਸ ਤਾਂ 220 ਸਾਲਾਂ ਤੋਂ ਵੀ ਵੱਧ ਸਮੇਂ ਦੇ ਲੰਬੇ ਪਏ ਨੇ, 26 ਕੇਸ 30 ਸਾਲਾਂ ਤੋਂ ਵੀ ਵੱਧ ਦੇ ਚੱਲਦੇ ਆ ਰਹੇ ਨੇ। ਦੇਸ਼ ਦੀਆਂ 25 ਹਾਈ ਕੋਰਟਸ ਦੇ ਵਿੱਚ 80,000 ਤੋਂ ਵੱਧ ਕੇਸ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਸ ਵਕਤ ਅਣਸੁਲਝੇ ਪਏ ਨੇ। ਪਿਛਲੇ ਹਫ਼ਤੇ ਸੰਸਦ ਦੇ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੰਮੇ ਪਏ ਮਾਮਲਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਨਿਆਂਪਾਲਿਕਾ ਦੇ ਉੱਤੇ ਪਾ ਦਿੱਤਾ ਸੀ ਅਤੇ ਕਿਹਾ ਸੀ ਕਿ ਅਦਾਲਤਾਂ ਇਹਨਾਂ ਦੇ ਨਿਪਟਾਰੇ ਕਰਨ ਦੇ ਵਿੱਚ ਕੋਈ ਖਾਸ ਸਮਾਂ ਸੀਮਾ ਤੈਅ ਨਹੀਂ ਕਰ ਰਹੀਆਂ। ਹਾਲਾਂਕਿ ਦੱਸ ਦਈਏ ਕਿ ਅਕਸਰ ਭਾਰਤ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਾਂਚ ਏਜੰਸੀਆਂ, ਗਵਾਹਾਂ, ਮੁਕੱਦਮੇਬਾਜ਼ਾਂ ਦੇ ਵਿੱਚ ਸਹਿਯੋਗ ਦੀ ਕਮੀ ਹੁੰਦੀ ਹੈ, ਪੁਲਿਸ ਵੀ ਪੂਰਾ ਸਹਿਯੋਗ ਨਹੀਂ ਦੇ ਪਾਉਂਦੀ ਅਤੇ ਸੁਪਰੀਮ ਕੋਰਟ ਦੇ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਜੱਜਾਂ ਦੀ ਨਿਯੁਕਤੀ ਤੇਜ਼ ਕਰਨ ਦੇ ਬਾਰੇ ਵੀ ਇੱਕ ਖਬਰ ਸਾਹਮਣੇ ਆਈ ਹੈ। ਪਰ 25 ਹਾਈ ਕੋਰਟ ਦੇ ਹੇਠਲੀਆਂ ਅਦਾਲਤਾਂ ਦੇ ਵਿੱਚ ਸਥਿਤੀ ਵੱਖਰੀ ਹੈ। ਹਾਈ ਕੋਰਟ ਦੇ ਵਿੱਚ ਹਾਲੇ ਵੀ 1,122 ਜੱਜਾਂ ਦੀ ਮਨਜ਼ੂਰਸ਼ੁਦਾ ਤਾਕਤ ਹੈ, ਜਦਕਿ ਇਹਨਾਂ ਦੇ ਵਿੱਚੋਂ 341 ਅਸਾਮੀਆਂ ਖਾਲੀ ਪਈਆਂ ਨੇ। ਹੇਠਲੀਆਂ ਅਦਾਲਤਾਂ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਜਿਹੜੀਆਂ ਡਿਸਟ੍ਰਿਕਟ ਕੋਰਟਸ ਜਾਂ ਸਿਵਲ ਕੋਰਟਸ ਨੇ ਉਹਨਾਂ ਦੀ ਸਥਿਤੀ ਹੋਰ ਵੀ ਨਾਜ਼ੁਕ ਹੈ, ਜਿੱਥੇ 30,868 ਮਨਜ਼ੂਰਸ਼ੁਦਾ ਜਿਹੜੀਆਂ ਅਸਾਮੀਆਂ ਨੇ ਜੱਜਾਂ ਦੀਆਂ ਉਹਨਾਂ ਦੇ ਵਿੱਚੋਂ 7,300 ਤੋਂ ਵਧੇਰੇ ਅਸਾਮੀਆਂ, ਨਿਆਂਇਕ ਅਸਾਮੀਆਂ ਖਾਲੀ ਪਈਆਂ ਨੇ। ਉੱਥੇ ਹੀ ਅੱਜ ਦੇ ਦਿਨ ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮਾਂਝਲਪੁਰ ਸੀਟਾਂ ਦੇ ਉੱਤੇ ਹੋਈਆਂ ਪਿਛਲੇ ਦਿਨੀ ਜ਼ਿਮਨੀ ਚੋਣਾਂ ਸੀ, ਉਹਨਾਂ ਦੇ ਨਤੀਜੇ ਆਉਣੇ ਨੇ। ਦਤੀਆ ਦੇ ਵਿੱਚ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਅਤੇ ਕਾਂਗਰਸ ਦੇ ਘਨਸ਼ਿਆਮ ਸਿੰਘ ਦੇ ਵਿਚਾਲੇ ਸਿੱਧੀ ਟੱਕਰ ਹੈ। ਉੱਥੇ ਹੀ ਬਾਂਕੀਪੁਰ ਸੀਟ ਇਸ ਵਕਤ ਬਿਹਾਰ ਦੇ ਵਿੱਚ ਇੱਕ ਬਿਹਾਰ 'ਚ ਹੀ ਨਹੀਂ ਬਲਕਿ ਭਾਰਤ 'ਚ ਹੌਟਸਪੌਟ ਬਣੀ ਹੋਈ। ਇਸ ਸੀਟ ਤੋਂ ਬਾਂਕੀਪੁਰ ਦੇ ਅੰਦਰ ਭਾਜਪਾ ਦੇ ਨੀਰਜ ਕੁਮਾਰ ਸਿਨਹਾ ਅਤੇ ਜਨ ਸਵਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਦੇ ਵਿਚਕਾਰ ਸਿੱਧਾ ਮੁਕਾਬਲਾ। ਮਾਂਝਲਪੁਰ ਸੀਟ ਦੀ ਜੇ ਗੱਲ ਕਰੀਏ ਗੁਜਰਾਤ ਦੇ ਅੰਦਰ ਪੈਂਦੀ ਹੈ ਅਤੇ ਇੱਥੋਂ ਭਾਜਪਾ ਨੇ ਸਤੀਸ਼ ਪਟੇਲ ਨੂੰ ਮੈਦਾਨ 'ਚ ਉਤਾਰਿਆ, ਜਦਕਿ ਕਾਂਗਰਸ ਨੇ ਭੀਖਾਬਾਈ ਰਬਾੜੀ ਨੂੰ ਟਿਕਟ ਦਿੱਤੀ ਹੈ। ਵੋਟਾਂ ਦੀ ਗਿਣਤੀ ਭਾਰਤੀ ਸਮੇਂ ਦੇ ਮੁਤਾਬਕ ਅੱਜ ਸਵੇਰੇ ਸ਼ੁਰੂ ਹੋ ਜਾਏਗੀ 8 ਵਜੇ ਦੇ ਕਰੀਬ, ਜਿਸ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ। ਇਹਨਾਂ ਸੀਟਾਂ ਦੇ ਉੱਤੇ 30 ਜੁਲਾਈ ਨੂੰ ਵੋਟਾਂ ਪਈਆਂ ਸੀ। ਉੱਥੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਬਿਗੂੜੀ ਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹ ਜੰਤਰ ਮੰਤਰ ਦੇ ਉੱਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਦਰਮਿਆਨ ਜਿਹੜੀ ਇੱਕ ਟਿੱਪਣੀ ਕੀਤੀ ਸੀ ਉਹ ਵਾਇਰਲ ਹੋ ਰਹੀ ਹੈ। ਕਾਂਗਰਸ ਨੇ ਇਸ 'ਤੇ ਟਿੱਪਣੀ ਦਿੱਤੀ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਹੈ ਕਿ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਜੈਨਜ਼ੀ ਪੰਚਰ ਲਗਾਉਣ ਵਾਲੇ ਨਹੀਂ ਸੀ, ਵਿਦਿਆਰਥੀ ਸੀ। ਇਹ ਗੱਲ ਪ੍ਰਧਾਨ ਮੰਤਰੀ ਮੋਦੀ ਦੇ ਚਹੇਤੇ ਨੇਤਾ ਰਮੇਸ਼ ਬਿਗੂੜੀ ਨੇ ਕਹੀ ਹੈ। ਪਹਿਲਾਂ ਮੋਦੀ ਨੇ ਨੌਜਵਾਨਾਂ ਦੇ ਉੱਤੇ ਲਾਠੀਆਂ ਬਰਸਾਈਆਂ, ਅਥਰੂ ਗੈਸ ਦੇ ਗੋਲੇ ਸਿੱਟੇ, ਪੈਲਟ ਗਨ ਚਲਵਾਈਆਂ। ਇੰਨੇ ਤੋਂ ਮਨ ਨਹੀਂ ਭਰਿਆ ਤਾਂ ਆਪਣੇ ਗਾਲੀਬਾਜ਼ ਨੇਤਾਵਾਂ ਤੋਂ ਦੇਸ਼ ਦੇ ਨੌਜਵਾਨਾਂ ਨੂੰ ਗਾਲੀਆਂ ਪਵਾ ਰਹੇ ਨੇ, ਬੇਇੱਜ਼ਤ ਕਰਵਾ ਰਹੇ ਨੇ। ਕਾਂਗਰਸ ਨੇ ਲਿਖਿਆ ਕਿ ਆਪਣੇ ਈਗੋ ਦੇ ਲਈ ਮੋਦੀ ਹਰ ਦਿਨ ਦੇਸ਼ ਦੇ ਨੌਜਵਾਨਾਂ ਦੇ ਮਾਣ ਸਤਿਕਾਰ ਨੂੰ ਰੋਂਦਣ ਦੇ ਵਿੱਚ ਲੱਗੇ ਹੋਏ ਨੇ। ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਆਖਿਰਕਾਰ ਸੱਭਿਅਕ ਸਮਾਜ ਦੇ ਵਿੱਚ ਇੰਨੀਆਂ ਗਿਰੀਆਂ ਹੋਈਆਂ ਗੱਲਾਂ ਆਖਰ ਤੱਕ ਸਵੀਕਾਰ ਕੀਤੀਆਂ ਜਾਣ ਜਾਣ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਇੱਕ ਬਿਆਨ ਦੇ ਵਿੱਚ ਭਾਜਪਾ ਨੇਤਾ ਰਮੇਸ਼ ਬਿਗੂੜੀ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਚ ਪ੍ਰਦਰਸ਼ਨ ਜਿਹੜਾ ਸੀ ਉਸ ਦੇ ਵਿੱਚ ਵਿਦਿਆਰਥੀ ਘੱਟ ਸੀ ਅਤੇ ਬੇਰੁਜ਼ਗਾਰ ਜ਼ਿਆਦਾ ਸੀ। ਵੀਡੀਓ ਦੇ ਵਿੱਚ ਉਹ ਕਹਿ ਰਹੇ ਨੇ ਕਿ ਜੰਤਰ ਮੰਤਰ 'ਤੇ ਬੈਠੇ ਨੌਜਵਾਨਾਂ ਦੇ ਵਿੱਚ ਪੰਚਰ ਲਗਾਉਣ ਵਾਲੇ, ਬੇਰੁਜ਼ਗਾਰ ਅਤੇ ਤਾਲੇ ਬਣਾਉਣ ਵਾਲੇ ਜ਼ਿਆਦਾ ਸੀ, ਜਦਕਿ ਵਿਦਿਆਰਥੀ ਘੱਟ ਸੀ। ਕੀ ਭਾਰਤ ਦੇ ਬੇਟੇ ਬੇਟੀਆਂ ਮੋਦੀ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਅਜਿਹੀ ਕੋਈ ਗੱਲ ਕਰ ਸਕਦੇ ਨੇ? ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਉੱਤਰੀ ਭਾਰਤ ਦੇ ਵਿੱਚ ਕੈਂਸਰ ਦਾ ਬੋਝ ਲਗਾਤਾਰ ਵੱਧ ਰਿਹਾ, ਪਰ ਖਾਸ ਤੌਰ 'ਤੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿੱਚ ਕੈਂਸਰ ਦੇ ਨਵੇਂ ਕੇਸ ਲਗਾਤਾਰ ਵਧੇ ਨੇ। ਕੇਂਦਰ ਸਰਕਾਰ ਨੇ ਰਾਜ ਸਭਾ ਨੂੰ ਸੂਚਿਤ ਕੀਤਾ ਹੈ ਕਿ 2025 ਤੱਕ ਦੇਸ਼ ਦੇ ਵਿੱਚ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਅਨੁਮਾਨਿਤ ਗਿਣਤੀ 15,70,000 ਦੇ ਕਰੀਬ ਪਹੁੰਚ ਜਾਏਗੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪ ਰਾਵ ਜਾਧਵ ਨੇ ਰਾਜ ਸਭਾ ਨੂੰ ਇੱਕ ਲਿਖਤੀ ਉੱਤਰ ਦੇ ਵਿੱਚ ਦੱਸਿਆ ਹੈ ਕਿ ਭਾਰਤੀ ਮੈਡੀਕਲ ਖੋਜ ਪਰਿਸ਼ਦ ਯਾਨੀ ICMR ਨੇ ਕੌਮੀ ਕੈਂਸਰ ਰਜਿਸਟਰੀ ਪ੍ਰੋਗਰਾਮ ਹੈ ਜਿਹੜਾ, ਉਸ ਦੇ ਮੁਤਾਬਕ ਸਾਲ 2021 ਦੇ ਵਿੱਚ ਕੈਂਸਰ ਕੇਸਾਂ ਦੀ ਨਵੀਂ ਗਿਣਤੀ 14,26,447 ਦੱਸੀ ਸੀ, ਜਦਕਿ 2025 ਦੇ ਵਿੱਚ ਵੱਧ ਕੇ 15,69,793 ਹੋ ਗਈ।
ਉੱਥੇ ਹੀ ਆਸਟ੍ਰੇਲੀਆ ਦੇ ਲਈ ਵੀ ਜੁੜੀਆਂ ਖਬਰਾਂ ਸਾਂਝੀਆਂ ਕਰ ਲਈਏ। ਆਸਟ੍ਰੇਲੀਆ 'ਚ ਇਸ ਤੋਂ ਵੱਡਾ ਕੈਂਸਰ ਕੀ ਹੋ ਸਕਦਾ ਕਿ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਰੁਕਦੇ ਦਿਖਾਈ ਨਹੀਂ ਦਿੰਦੇ। ਆਮ ਲੋਕ ਤਾਂ ਆਮ ਲੋਕ ਪਰ ਇਨਫਲੂਐਂਸ਼ੀਅਲ ਯਾਨੀ ਕਿ ਅਸਰ ਰਸੂਖ ਵਾਲੇ ਲੋਕ ਵੀ ਬਾਲ ਜਿਨਸੀ ਸ਼ੋਸ਼ਣ ਦੀਆਂ ਮੰਦਭਾਗੀਆਂ ਅਤੇ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਅਦਾਲਤ ਦੇ ਵਿੱਚ ਅੱਜ ਦੇ ਦਿਨ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਰੇਡੀਓ ਜਗਤ ਦੀ ਮਸ਼ਹੂਰ ਹਸਤੀ ਰਹੇ ਐਲਨ ਜੌਨਸ ਨੇ ਇੱਕ 12 ਸਾਲ ਦੇ ਵਿਦਿਆਰਥੀ ਨੂੰ ਆਪਣੇ ਘਰ ਫਿਟਜ਼ਰੋਏ ਫਾਲਸ ਦੇ ਵਿੱਚ ਬੁਲਾ ਕੇ ਉਸਦੇ ਨਾਲ ਉਸਦਾ ਚੁੰਬਨ ਲੈ ਕੇ ਉਸਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਐਲਨ ਜੌਨਸ ਸੋਮਵਾਰ ਯਾਨੀ ਅੱਜ ਦੀ ਸਵੇਰ ਅਦਾਲਤ ਦੇ ਵਿੱਚ ਪੇਸ਼ ਹੋਏ। ਇਸ ਮਾਮਲੇ ਦੇ ਨਾਲ ਜੁੜੇ ਹੋਏ ਇਲਜ਼ਾਮ ਉਹਨਾਂ ਦੇ ਉੱਤੇ ਸਾਹਮਣੇ ਅਦਾਲਤ ਦੇ ਵਿੱਚ ਰੱਖੇ ਗਏ। ਦੱਸ ਦਈਏ ਕਿ 6 ਅਲੱਗ ਅਲੱਗ ਪੁਰਸ਼ਾਂ ਛੋਟੇ ਬੱਚਿਆਂ ਦੀ ਤਰਫ ਤੋਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਦਰਜ ਕੰਪਲੇਂਟਸ ਦੇ ਆਧਾਰ ਦੇ ਉੱਤੇ ਹੁਣ ਤੱਕ ਐਲਨ ਜੌਨਸ ਦੇ ਉੱਤੇ 22 ਦੋਸ਼ ਆਇਦ ਕੀਤੇ ਜਾ ਚੁੱਕੇ ਨੇ। ਇਹ ਹਾਦਸੇ ਉਹਨਾਂ ਨੇ 2003 ਤੋਂ 2020 ਦੇ ਦਰਮਿਆਨ ਅੰਜਾਮ ਦਿੱਤੇ। ਇਸ ਦਰਮਿਆਨ 85 ਸਾਲਾ ਐਲਨ ਜੌਨਸ ਦੇ ਉੱਤੇ ਅਦਾਲਤੀ ਮੁਸੀਬਤਾਂ ਹੁਣ ਵੱਧ ਚੁੱਕੀਆਂ ਨੇ। ਉੱਥੇ ਸਿਡਨੀ ਦੇ ਇੱਕ ਇਨਰ ਸਿਟੀ ਇਲਾਕੇ ਦੇ ਵਿੱਚ ਅੱਜ ਦੇ ਦਿਨ 2 ਵਿਅਕਤੀ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇੱਕ ਬਿਲਡਿੰਗ ਦੇ ਕਲੈਪਸ ਯਾਨੀ ਡਿੱਗ ਜਾਣ ਦੇ ਚੱਲਦਿਆਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਅੱਜ

ਹਵਾਵਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਥਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਡੈਬਰੀਜ਼ ਹੈ, ਯਾਨੀ ਕਿ ਇਹਨਾਂ ਇਮਾਰਤਾਂ ਦੇ ਢਹਿਣ ਦੇ ਚੱਲਦਿਆਂ ਮਲਬਾ, ਉਹ ਦੱਬ ਇਕੱਠਾ ਹੋ ਗਿਆ। ਦੋ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ ਸਾਲ 30ਵਿਆਂ ਦੇ ਦਹਾਕੇ ਦੇ ਆਸ ਪਾਸ ਸੀ ਅਤੇ ਦੂਸਰੇ ਦੀ 60ਵਿਆਂ ਦੇ ਦਹਾਕੇ, ਦੋਹਾਂ ਦੀ ਹਾਲਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦੇ ਚੱਲਦਿਆਂ ਰੋਇਲ ਪ੍ਰਿੰਸ ਐਲਫਰਡ ਹੋਸਪਿਟਲ ਦੇ ਵਿੱਚ ਉਹਨਾਂ ਨੂੰ ਅਤੇ ਸੈਂਟ ਵਿਨਸੈਂਟ ਹਸਪਤਾਲ ਦੇ ਵਿੱਚ ਦੂਸਰੇ ਨੂੰ ਭਰਤੀ ਕਰਵਾਇਆ ਗਿਆ। ਬਹਰਹਾਲ ਇਸ ਮਾਮਲੇ ਦੇ ਵਿੱਚ ਸਿਟੀ ਆਫ ਸਿਡਨੀ ਦੀ ਤਰਫ ਤੋਂ ਵਧੇਰੇ ਪੜਤਾਲ ਜਿਹੜੀ ਉਹ ਕੀਤੀ ਜਾਏਗੀ। ਉੱਥੇ ਪੌਲਿਨ ਹੈਨਸਨ ਦੀ ਤਰਫ ਤੋਂ ਹੁਣ ਖਤਰਾ ਜਤਾਇਆ ਗਿਆ ਹੈ ਕਿ ਜਿਵੇਂ ਸਪੇਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ, ਆਸਟ੍ਰੇਲੀਆ ਦੇ ਲਈ ਇਹ ਕੋਈ ਚੰਗਾ ਵਿਸ਼ਾ ਨਹੀਂ ਹੈ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੂੰ ਇਹ ਲੱਗਦਾ ਹੈ ਕਿ ਮੀਡੀਆ ਉਹਨਾਂ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਦਾ, ਇਸ ਕਰਕੇ ਉਹਨਾਂ ਨੇ ਅੱਗੇ ਤੋਂ ਆਪਣੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਅਦਾਰੇ ABC, ਗਾਰਜੀਅਨ ਅਤੇ ਦੀ ਏਜ ਦੇ ਪੱਤਰਕਾਰਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰਨ ਦਾ ਇੱਕ ਮਨ ਬਣਾ ਲਿਆ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਉਹਨਾਂ ਦੇ ਅੱਜ ਦੇ ਯਾਨੀ ਸੋਮਵਾਰ ਦੇ ਦਿਨ ਜਿਹੜਾ ਵਿਕਟੋਰੀਅਨ ਇਲੈਕਸ਼ਨ ਦੇ ਨਾਲ ਜੁੜਿਆ ਹੋਇਆ ਇੱਕ ਇਵੈਂਟ ਹੈ, ਉਸ ਦੇ ਵਿੱਚ ਇਹਨਾਂ ਅਖਬਾਰਾਂ TV ਚੈਨਲਾਂ ਦੇ ਪੱਤਰਕਾਰਾਂ ਨੂੰ ਨਹੀਂ ਸੱਦਿਆ ਜਾਏਗਾ, ਮੀਡੀਆ ਨੂੰ ਨਹੀਂ ਸੱਦਿਆ ਜਾਏਗਾ। ਹਾਲਾਂਕਿ ਪੌਲਿਨ ਹੈਨਸਨ ਦੀ ਤਰਫ ਤੋਂ ਪਹਿਲਾਂ ਵੀ ਅਦਾਰੇ ABC, SBS ਅਤੇ ਦੂਸਰੇ ਪਬਲਿਕ ਸਪੋਰਟ ਦੇ ਨਾਲ ਚੱਲਦੇ ਅਦਾਰਿਆਂ ਦੇ ਉੱਤੇ ਇਤਰਾਜ਼ ਜਤਾਏ ਗਏ ਸੀ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਦੇ ਵਿੱਚ ਪੈਟਰੋਲ ਦੇ ਨਾਲ ਜੁੜੀ ਹੋਈ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਜਾ ਕੇ ਦੇਖ ਹੀ ਲਈ ਹੋਣੀ ਹੈ। ਜੇ ਨਹੀਂ ਦੇਖੀਏ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ 48 ਘੰਟਿਆਂ ਦੇ ਸਮੇਂ ਦੇ ਵਿੱਚ 23 ਸੈਂਟ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ ਦੀਆਂ ਕੀਮਤਾਂ ਦਾ ਇਜ਼ਾਫਾ ਹੋਇਆ ਆਸਟ੍ਰੇਲੀਆ ਦੇ ਵਿੱਚ। ਅਲੱਗ ਅਲੱਗ ਪੈਟਰੋਲ ਸਟੇਸ਼ਨਸ ਦੇ ਉੱਤੇ ਅੱਜ ਦੇ ਦਿਨ ਤੋਂ ਤੁਸੀਂ ਮਹਿੰਗਾ ਪੈਟਰੋਲ ਪਵਾ ਰਹੇ ਹੋਵੋਗੇ। ਸਿਡਨੀ ਦੇ ਵਿੱਚ ਪੈਟਰੋਲ ਦੇ ਹੋਲਸੇਲ ਕੀਮਤਾਂ ਜਿਹੜੀਆਂ $1.84 ਪ੍ਰਤੀ ਲੀਟਰ ਤੋਂ ਵੱਧ ਕੇ $2.04 ਪ੍ਰਤੀ ਲੀਟਰ ਤੱਕ ਚਲੀਆਂ ਗਈਆਂ ਨੇ। ਵੈਸੇ ਦੇਸ਼ ਦੇ ਜੇ ਦੂਸਰੇ ਰਾਜਧਾਨੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਹਾਲਾਤ ਹੋਰ ਵੀ ਮਾੜੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫੇ ਦੀ ਖਬਰ ਸਾਹਮਣੇ ਆਈ ਸੀ। ਡੀਜ਼ਲ ਦੀਆਂ ਕੀਮਤਾਂ ਤਾਂ ਇਸ ਵੀਕੈਂਡ ਦੇ ਦਰਮਿਆਨ $2.25 ਤੱਕ ਚਲੀਆਂ ਗਈਆਂ ਸੀ, ਜੋ ਕਿ ਹੁਣ $2.46 ਪ੍ਰਤੀ ਲੀਟਰ ਤੱਕ ਜਾ ਚੁੱਕੀਆਂ ਨੇ। ਡਾਰਵਿਨ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਧੀਆਂ, ਇੱਥੇ $2.60 ਪ੍ਰਤੀ ਲੀਟਰ ਜਿਹੜੀ ਹੈ ਉਹ ਡੀਜ਼ਲ ਦੀ ਕੀਮਤ ਦੱਸੀ ਗਈ ਹੈ। ਉਸ ਤੋਂ ਇਲਾਵਾ ਨੌਰਦਰਨ ਟੈਰੀਟਰੀ ਤੋਂ ਬਾਹਰ ਬਾਹਰ ਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ $2.49 ਤੱਕ ਦੀਆਂ ਜਿਹੜੀਆਂ ਕੀਮਤਾਂ ਦੇਖੀਆਂ ਜਾ ਰਹੀਆਂ ਨੇ, ਚਾਹੇ ਉਹ ਮੈਲਬਨ ਹੈ, ਬ੍ਰਿਸਬੇਨ ਹੈ, ਐਡੀਲੇਡ ਹੈ, ਪਰਥ ਹੈ ਜਾਂ ਹੋਬਾਰਟ ਹੈ। ਅਜਿਹੇ ਦੇ ਵਿੱਚ ਇੰਸਟੀਚਿਊਟ ਆਫ ਇੰਟੀਗ੍ਰੇਟਿਡ ਇਕਨੋਮਿਕਸ ਰਿਸਰਚ ਆਸਟ੍ਰੇਲੀਆ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਪੈਟਰੋਲ ਦੀਆਂ ਕੀਮਤਾਂ ਹਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪ੍ਰਭਾਵਿਤ ਰਹਿਣਗੀਆਂ। ਹੋਰਮੁਜ਼ ਸੰਕਟ ਹਾਲ ਫਿਲਹਾਲ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇਕਰ ਅਮਰੀਕਾ ਇਸ ਸਮਝੌਤੇ ਦੇ ਹੱਲ ਹੋਣ ਦੇ ਦਿਸ਼ਾ ਦੇ ਵੱਲ ਵਧਣ ਦੀ ਖਬਰ ਸਾਂਝੀ ਕਰਦਾ ਹੈ ਤਾਂ ਮਹਿਜ਼ ਬਾਜ਼ਾਰ ਦੇ ਕੁਝ ਰੁਝਾਨ ਬਦਲੇ ਜਾ ਰਹੇ ਨੇ। ਉਸ ਦੇ ਵਿੱਚ ਸੱਚਾਈ ਇਹ ਹੈ ਕਿ ਧਰਾਤਲ ਦੇ ਉੱਤੇ ਹਾਲੇ ਤੱਕ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਲਿਆ ਗਿਆ। ਉੱਥੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼੍ਰੀਲੰਕਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਨੇ। ਬੁਮਰਾਹ ਦੀ ਜਗ੍ਹਾ ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਅਕਿਬ ਨਬੀਨ ਨੂੰ ਟੈਸਟ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਦਰਅਸਲ ਇੰਗਲੈਂਡ ਦੇ ਖਿਲਾਫ਼ ਵਨਡੇ ਸੀਰੀਜ਼ ਦੇ ਦੌਰਾਨ ਖੱਬੇ ਗੋਡੇ ਦੇ ਵਿੱਚ ਆਈ ਸੱਟ ਦੀ ਵਜ੍ਹਾ ਦੇ ਚੱਲਦਿਆਂ ਬੁਮਰਾਹ ਨੂੰ ਹੁਣ ਪੂਰੀ ਤਰ੍ਹਾਂ ਦੇ ਨਾਲ ਉਭਰਨ ਦੇ ਲਈ ਹਾਲੇ ਹੋਰ ਸਮਾਂ ਲੱਗੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦੇ ਸਕੱਤਰ ਦੇਵਜੀਤ ਸੌਕੀਆ ਨੇ ਦੱਸਿਆ ਇੱਕ ਬਿਆਨ ਜਾਰੀ ਕਰਕੇ ਕਿ ਆਕਿਬ ਨਬੀ ਨੂੰ ਪਹਿਲੀ ਵਾਰ ਭਾਰਤੀ ਸੀਨੀਅਰ ਟੀਮ ਦੇ ਵਿੱਚ ਥਾਂ ਮਿਲੀ ਹੈ। ਆਕਿਬ ਨਬੀ ਪਿਛਲੇ ਸਾਲ ਰਣਜੀ ਸੀਜ਼ਨ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 104 ਵਿਕਟਾਂ ਹਾਸਲ ਕਰ ਗਏ ਸੀ। ਸਾਲ 2025-26 ਦੇ ਰਣਜੀ ਸੈਸ਼ਨ 'ਚ ਉਹਨਾਂ ਨੇ 60 ਵਿਕਟਾਂ ਝਟਕਾਈਆਂ ਸੀ। ਜੰਮੂ ਕਸ਼ਮੀਰ ਦੇ ਵਿੱਚੋਂ ਪਹਿਲੀ ਵਾਰ ਰਣਜੀ ਟਰਾਫੀ ਹਾਸਲ ਕਰਨ ਦਾ ਖਿਤਾਬ ਜਿਹੜਾ ਮਿਲਿਆ ਸੀ ਉਸ ਦੇ ਪਿੱਛੇ ਵੀ ਆਕਿਬ ਨਬੀ ਹੀ ਜ਼ਿੰਮੇਦਾਰ ਸੀ। ਹਾਲ ਫਿਲਹਾਲ ਉਹ ਸ਼੍ਰੀਲੰਕਾ ਦੌਰੇ ਦੇ ਉੱਤੇ ਗਈ ਇੰਡੀਆ ਏ ਟੀਮ ਦਾ ਹਿੱਸਾ ਨੇ। ਇਸ ਤੋਂ ਬਾਅਦ ਦੋ ਫਸਟ ਕਲਾਸ ਮੈਚਾਂ ਦੇ ਵਿੱਚ ਉਹਨਾਂ ਨੇ 6 ਵਿਕਟਾਂ ਵੀ ਹਾਸਲ ਕੀਤੀਆਂ ਨੇ ਅਤੇ ਹੁਣ ਅਗਲੀ ਸੀਰੀਜ਼ ਦੇ ਲਈ ਭਾਰਤੀ ਟੀਮ ਸ਼੍ਰੀਲੰਕਾ ਦੇ ਵਾਸਤੇ ਟੈਸਟ ਸੀਰੀਜ਼ ਦੇ ਲਈ ਐਲਾਨ ਦਿੱਤੀ ਗਈ ਹੈ। ਸ਼ੁਭਮਨ ਗਿੱਲ ਨੂੰ ਕਪਤਾਨ ਅਤੇ KL ਰਾਹਿਲ ਨੂੰ ਉਪ ਕਪਤਾਨੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਸਾਈ ਸੁਦਰਸ਼ਨ, ਧਰੁਵ ਜਰੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਧਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬੜਾੜ, ਦੇਵਦੱਤ ਪਟਿਕਲ, ਸਾਰਾਸ਼ ਜੈਨ ਅਤੇ ਆਕਿਬ ਨਬੀ ਦੇ ਨਾਮ ਸ਼ਾਮਲ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ

ਸੁਣਾ ਦਿੰਦੇ ਹਾਂ ਗਾਣਾ, ਦੇਖੀ ਜਾ ਸੁਣੀ ਤੁਸੀਂ ਜਾਓ ਪ੍ਰੋਗਰਾਮ ਰੇਡੀਓ ਹਾਂਜੀ 1674 AM ਦੇ ਉੱਤੇ ਅੱਜ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਜੀ। ਖਬਰਾਂ ਦੇ ਇਸ ਸੈਗਮੈਂਟ ਤੋਂ ਬਾਅਦ ਡਰਾਈਵ ਬੈਕ ਸ਼ੋਅ, ਯਾਨੀ ਕਿ ਨਵੇਂ ਨਵੇਂ ਗਾਣੇ ਤੁਹਾਨੂੰ ਸੁਣਾ ਦਿੰਦੇ, ਅਤੇ ਇਸ ਦਰਮਿਆਨ ਤੁਸੀਂ ਜੇ ਕੋਈ ਗਾਣਾ ਸੁਣਨਾ, ਕੋਈ ਲੇਟੈਸਟ ਹੋਵੇ ਤਾਂ ਜ਼ਰੂਰ ਮੈਸੇਜ ਕਰ ਦਿਓ 0472564 1674, facebook.com/ਹਾਂਜੀ ਸਿਡਨੀ। ਅੱਜ ਸ਼ਾਮ ਨੂੰ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆ ਰਹੇ ਹੈਗੇ। ਸੰਦੀਪ ਜੀ ਉਸ ਸ਼ੋਅ ਦੇ ਵਿੱਚ ਹਾਜ਼ਰ ਹੋਣਗੇ, ਮੈਡੀਟੇਸ਼ਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਨੇ।

0: All seen the controversy surrounding it. No more songs without our approval.
1: No more unscripted lives on social media.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਕਣਕਾਂ ਦੇ ਓਲੇ
4: ਸਾਡਾ ਰੱਬ ਵਸਦਾ
3: ਸਟਾਰਿੰਗ ਗੁਰਪ੍ਰੀਤ ਘੁੱਗੀ ਧਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
5: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
6: ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ

ਇੱਕ ਤਾਂ ਕਾਮਨਵੈਲਥ ਗੇਮਸ ਦੀ ਗੱਲ ਜਿਹੜੀ ਉਹ ਵੈਸੇ ਅਸੀਂ ਆਪਣੀ ਖਬਰ ਉਹਦੇ 'ਤੇ ਵੀ ਪਾ ਛੱਡੀ ਹੈ, ਕੀ ਕਹਿੰਦੇ ਹੁੰਦੇ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਪਰ ਕਮਾਲ ਕਰਤਾ ਇਸ ਵਾਰ ਆਸਟ੍ਰੇਲੀਆ ਨੇ, ਸਪੈਸ਼ਲੀ ਜੇ ਐਥਲੈਟਿਕਸ ਦੀ ਗੱਲ ਕਰੀਏ, ਐਥਲੈਟਿਕ ਵੈਸੇ ਟੋਟਲ ਜਿਹੜੇ ਇਸ ਕਾਮਨਵੈਲਥ ਖੇਡਾਂ ਸੀਗੀਆਂ ਤਾਂ ਆਸਟ੍ਰੇਲੀਆ ਨੇ 171 ਮੈਡਲਸ ਲਏ ਨੇ ਇਸ ਸਾਲ, ਅਤੇ ਉਹ ਆਪਣੇ ਆਪ ਦੇ ਵਿੱਚ ਰਿਕਾਰਡ ਹੈਗਾ ਹੈ, ਕਿਉਂਕਿ ਕਾਮਨਵੈਲਥ ਦੇ ਵਿੱਚ ਸਪੈਸ਼ਲੀ ਗੋਲਡ ਇੰਨੇ ਅਤੇ ਟੋਟਲ ਮੈਡਲਸ ਜਿਹੜੇ ਇੰਨੇ ਆਸਟ੍ਰੇਲੀਆ ਨੇ ਕਦੇ ਲਏ ਨਹੀਂ ਸੀਗੇ। 70 ਗੋਲਡ, 65 ਸਿਲਵਰ, 56 ਬਰੋਂਜ, ਮਤਲਬ ਸਭ ਤੋਂ ਲੀਸਟ ਆਸਟ੍ਰੇਲੀਆ ਦੇ ਬਰੋਂਜ ਨੇ 56। ਅਤੇ ਜੇ ਟੋਪ 3 ਟੀਮਾਂ ਨੂੰ ਛੱਡ ਦਈਏ, ਇੰਗਲੈਂਡ, ਕੈਨੇਡਾ, ਤਾਂ ਬਾਕੀ ਟੀਮਾਂ ਟੋਟਲ ਮੈਡਲ ਵੀ ਇੰਨੇ ਨਹੀਂ ਲੈ ਸਕੀਆਂ। ਟੋਟਲ ਮਤਲਬ ਇਕੱਲੇ ਬਰੋਂਜ ਛੱਡੋ, ਟੋਟਲ ਸਿਲਵਰ ਅਤੇ ਗੋਲਡ ਨੂੰ ਰਲਾ ਕੇ ਵੀ ਨਹੀਂ ਲੈ ਸਕੀਆਂ ਹੈਗੀਆਂ। ਸੋ ਇਹ ਆਸਟ੍ਰੇਲੀਆ ਦੀ ਪ੍ਰਾਪਤੀ ਰਹੀ ਹੈਗੀ ਹੈ, ਕਿਉਂਕਿ ਆਸਟ੍ਰੇਲੀਆ 70 ਗੋਲਡ ਦੇ ਨਾਲ ਟੋਟਲ 171 ਮੈਡਲ, ਇੰਗਲੈਂਡ 29 ਗੋਲਡ ਦੇ ਨਾਲ ਟੋਟਲ 110 ਮੈਡਲ, ਅਤੇ ਕੈਨੇਡਾ 19 ਗੋਲਡ ਦੇ ਨਾਲ ਟੋਟਲ 62 ਮੈਡਲਸ ਇਹਨਾਂ ਨੇ ਟੀਮਾਂ ਨੇ ਹਾਸਲ ਕੀਤੇ ਨੇ। ਇੰਡੀਆ ਨੰਬਰ 4 'ਤੇ ਰਹੇ ਆ, ਅਤੇ ਇੰਡੀਆ ਦੇ ਟੋਟਲ ਮੈਡਲ 39 ਨੇ। ਸੋ ਹਾਲਾਂਕਿ ਇੰਡੀਆ ਦਾ ਪ੍ਰਦਰਸ਼ਨ ਠੀਕ ਰਿਹਾ, ਵਧੀਆ ਨਹੀਂ ਕਹਿ ਸਕਦੇ, ਕਿਉਂਕਿ ਜੇ ਆਬਾਦੀ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਸਭ ਤੋਂ ਵੱਡਾ ਮੁਲਕ ਹੈ ਇਸ ਪੂਰੇ ਕਾਮਨਵੈਲਥ ਦੇ ਵਿੱਚ ਇੰਡੀਆ। ਚਾਈਨਾ ਤਾਂ ਕਾਮਨਵੈਲਥ ਦਾ ਹਿੱਸਾ ਨਹੀਂ ਹੈਗਾ, ਇੰਗਲੈਂਡ ਕਦੇ ਰਾਜ ਨਹੀਂ ਕੀਤਾ ਇੰਗਲੈਂਡ ਨੇ। ਸੋ ਜਿੱਥੇ ਜਿੱਥੇ ਇੰਗਲੈਂਡ ਦਾ ਰਾਜ ਰਿਹਾ ਉਹ ਕੰਟਰੀਜ਼ ਕਾਮਨਵੈਲਥ ਖੇਡਾਂ ਖੇਡਦੀਆਂ ਨੇ, ਅਤੇ ਉਹਨਾਂ ਦੇ ਵਿੱਚ ਇੰਡੀਆ ਦਾ ਥੋੜ੍ਹਾ ਪ੍ਰਦਰਸ਼ਨ ਨਿਰਾਸ਼ਾਜਨਕ, ਨਿਰਾਸ਼ਾ ਨਹੀਂ ਕਹਿ ਸਕਦੇ ਹੈਗੇ, ਬਟ ਠੀਕ ਹੈ, ਇੰਡੀਆ ਐਜ਼ ਆ ਸਪੋਰਟਸ ਕੰਟਰੀ ਕਦੇ ਰਾਈਜ਼ ਅਪ ਕੀਤਾ ਵੀ ਨਹੀਂ ਹੈਗਾ, ਅਤੇ ਕੋਈ ਐਡੀ ਗੱਲ ਹੈ ਨਹੀਂ। ਵੈਸੇ ਜੇ ਡਿਟੇਲ ਦੇਵਾਂ ਤੁਹਾਨੂੰ ਮੈਂ ਇੰਡੀਆ ਦੀ, ਕਿ 13 ਸੋਨੇ ਦੇ, 17 ਚਾਂਦੀ ਦੇ, ਅਤੇ ਜਿਹੜੇ 9 ਕਾਂਸੇ ਦੇ ਤਮਗੇ ਜਿਹੜੇ ਹਾਸਲ ਕੀਤੇ ਨੇ ਇੰਡੀਆ ਨੇ, ਉਹਦੇ 'ਚ ਕਮਾਲ ਹੋਈ ਹੈ ਵੈਸੇ ਵੇਟ ਲਿਫਟਿੰਗ ਦੇ ਵਿੱਚ, ਅਤੇ ਫਿਰ ਉਸ ਤੋਂ ਇਲਾਵਾ ਐਥਲੈਟਿਕਸ ਦੇ ਵਿੱਚ, ਅਥਲੈਟਿਕਸ ਦੇ ਵਿੱਚ ਡੈਕਥਲਾਨ, ਜੈਵਲਿਨ ਥਰੋ, ਜੈਵਲਿਨ ਥਰੋ 'ਚ ਤਾਂ 2-2 ਮੈਡਲ ਆ ਗਏ ਨੇ, ਸਿਲਵਰ ਅਤੇ ਬਰੋਂਜ਼। ਨੀਰਜ ਚੋਪੜਾ ਨੇ ਸਿਲਵਰ ਲਿਆ ਅਤੇ ਯਸ਼ਵੀਰ ਸਿੰਘ ਨੇ ਬਰੋਂਜ਼ ਲਿਆ। ਫਿਰ ਉਸ ਤੋਂ ਇਲਾਵਾ ਲੌਂਗ ਜੰਪ ਦੇ ਵਿੱਚ ਮੁਰਲੀ ਸ਼੍ਰੀ ਸ਼ੰਕਰ ਨੇ ਲਿਆ ਸਿਲਵਰ ਮੈਡਲ, ਅਤੇ ਪੈਰਾ ਅਥਲੈਟਿਕਸ ਦੇ ਵਿੱਚ ਬਹੁਤ ਸਾਰੇ ਮੈਡਲ ਆਏ ਨੇ ਇੰਡੀਆ ਨੂੰ। ਪੈਰਾ ਅਥਲੈਟਿਕਸ ਦੇ ਵਿੱਚ ਇੰਡੀਆ ਨੇ 5 ਮੈਡਲ ਜਿਹੜੇ ਨੇ ਉਹ 5 ਨਹੀਂ, ਇੱਕ ਤਾਂ ਪੁਰਸ਼ ਹੈਵੀ ਵੇਟ 'ਚ, ਇੱਕ ਔਰਤਾਂ ਦੇ ਸ਼ਾਰਟਪੁੱਟ 2, ਤੀਜਾ ਸ਼ਾਰਟਪੁੱਟ F57, ਚੌਥਾ ਪੈਰਾ ਅਥਲੈਟਿਕਸ ਦੇ ਵਿੱਚ 100 ਮੀਟਰ 'ਚ ਵੀ ਆਇਆ, ਅਤੇ T47 ਦੇ ਵਿੱਚ 5, ਅਤੇ ਹਾਂ 5 ਮੈਡਲ ਆਏ ਹੈਗੇ ਨੇ ਟੋਟਲ ਇੰਡੀਆ ਨੂੰ ਪੈਰਾ ਅਥਲੈਟਿਕਸ ਦੇ ਵਿੱਚ, ਅਤੇ ਬਾਕੀ ਉੱਧਰੋਂ ਦੂਜੇ ਪਾਸੇ ਜਿਹੜੇ ਨੋਰਮਲ ਜਿਹੜੇ ਲੋਕ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਖੇਡਾਂ ਹੋਈਆਂ। ਵੈਸੇ ਲਾਸਟ ਡੇ ਇੰਡੀਆ ਦੇ ਲਈ ਚੰਗਾ ਰਿਹਾ, ਕਿਉਂਕਿ ਲਾਸਟ ਡੇ ਦੇ ਵਿੱਚ ਇੰਡੀਆ ਨੇ ਜ਼ਿਆਦਾਤਰ ਆਪਣੇ ਜਿਹੜੇ ਗੋਲਡ ਮੈਡਲ ਜਾਂ ਹੋਰ ਬਾਕੀ ਦੇ ਜਿਹੜੇ ਮੈਡਲ ਸੀਗੇ ਉਹ ਜਿੱਤ ਕੇ ਅਤੇ ਆਪਣੇ ਆਪ ਨੂੰ ਲੈਵਲ ਅਪ ਕੀਤਾ। ਪਰ ਅਗਲੇ ਸਾਲ ਗਲਾਸਕੋ ਤੋਂ ਬਾਅਦ ਹੁਣ ਇੰਡੀਆ ਦੇ ਵਿੱਚ ਹੋਣੀਆਂ ਨੇ ਖੇਡਾਂ, ਅਹਿਮਦਾਬਾਦ 'ਚ ਹੋਣੀਆਂ ਨੇ, ਇਸ ਕਰਕੇ ਇਹ ਹੋਰ ਵੀ ਜ਼ਿਆਦਾ ਇੰਡੀਆ ਦੇ ਲਈ ਅਹਿਮ ਹੈਗੀਆਂ ਨੇ ਕਿ ਇਹਨਾਂ ਖੇਡਾਂ ਦੇ ਵਿੱਚ ਇੰਡੀਆ ਕੁਛ ਖਾਸ ਜਿਹੜਾ ਉਹ ਕਮਾਲ ਕਰ ਸਕੇ, ਕਿਉਂਕਿ ਘਰ ਦੇ ਵਿੱਚ ਹੀ ਨਹੀਂ ਜੇ ਤੁਸੀਂ ਦੂਜੇ ਤੀਜੇ ਨੰਬਰ 'ਤੇ ਰਹੇ ਤਾਂ ਫਿਰ ਕਿਵੇਂ। ਹਾਂ, ਜਦੋਂ ਦਿੱਲੀ 'ਚ ਹੋਈਆਂ ਸੀਗੀਆਂ ਕਾਮਨਵੈਲਥ ਖੇਡਾਂ, ਜਦੋਂ ਸ਼ੀਲਾ ਦੀਕਸ਼ਿਤ ਹੁੰਦੇ ਸੀਗੇ ਚੀਫ ਮਿਨਿਸਟਰ ਦਿੱਲੀ ਦੇ, ਉਦੋਂ ਇੰਡੀਆ ਨੇ ਚੰਗਾ ਪ੍ਰਦਰਸ਼ਨ ਕੀਤਾ ਸੀਗਾ, ਬਟ ਉਸ ਤੋਂ ਬਾਅਦ ਕਦੇ ਖੇਡਾਂ ਦੇ ਵਿੱਚ ਇੰਡੀਆ ਨੇ ਕਦੇ ਕਿਤੇ ਹੋਰ ਵੀ, ਜਾਂ ਚਾਹੇ ਬਾਹਰ ਹੋਈਆਂ ਹੋਣ, ਚਾਹੇ ਇੱਥੇ ਵੀ ਗੋਲਡ ਕੋਸਟ 'ਚ ਵੀ ਹੋਈਆਂ ਸੀ ਇੱਕ ਵਾਰ 2018 'ਚ ਹੋਈਆਂ ਸੀਗੀਆਂ, ਹਾਂ 2022 'ਚ ਬਰਮਿੰਗਮ ਹੋਈਆਂ ਸੀ, 2018 'ਚ ਇੱਥੇ ਹੋਈਆਂ ਸੀਗੀਆਂ। ਸੋ ਉਹਨਾਂ ਖੇਡਾਂ ਦੇ ਵਿੱਚ ਵੀ ਇੰਡੀਆ ਕੋਈ ਖਾਸ ਵਧੀਆ ਪ੍ਰਦਰਸ਼ਨ ਨਹੀਂ ਸੀ ਕਰ ਸਕਿਆ। ਐਨੀਵੇਸ, ਮੁਕਾਬਲਾ ਮੀ ਵਰਸਿਜ਼ ਮੀ, ਅੱਜ ਕੱਲ੍ਹ ਸਪੋਰਟਸਮੈਨ ਆਹ ਗਾਣਾ ਬਹੁਤ ਸੁਣ ਰਹੇ ਨੇ।

0: ਜਲਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
1: ਰਿਲੀਜ਼ਿੰਗ ਔਨ 31 ਜੁਲਾਈ
0: ਦੱਸੋ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਲੈ ਕੇ ਇੱਕ ਨਵੇਂ ਐਪੀਸੋਡ ਦੇ ਵਿੱਚ ਹੋਏ ਹਾਂ ਹਾਜ਼ਰ। ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਨੂੰ ਸਰਾਹਦੇ ਲਈ, ਪਿਆਰ ਦੇਣ ਦੇ ਲਈ। ਸਾਇੰਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਕਥਾਵਾਂ, ਕਹਾਣੀਆਂ ਹੁਣ ਤੱਕ ਤੁਹਾਨੂੰ ਸੁਣਾਈਆਂ, ਕਹਾਣੀਆਂ ਇਸ ਕਰਕੇ ਕਹਿ ਰਹੇ ਕਿਉਂਕਿ ਜਦੋਂ ਆਪਣੀ ਭਾਸ਼ਾ 'ਚ ਸੁਣਦੇ ਹਾਂ ਤਾਂ ਐਂ ਲੱਗਦਾ ਹੈ ਕਿ ਕਿਸੇ ਕਥਾਨਕ ਵਰਗਾ, ਕਿਸੇ ਸਟੋਰੀ ਵਰਗੀ ਇਹ ਗੱਲ ਹੈਗੀ। ਨਹੀਂ ਤਾਂ ਸਾਇੰਸ ਕਈ ਵਾਰ ਹੁਣ ਤੱਕ ਸਾਡੇ ਸਿਰ ਦੇ ਉੱਪਰੋਂ ਦੀ ਲੰਘਦੀ ਰਹੀ ਹੈਗੀ ਹੈ। ਭੂਮਿਕਾ ਦੇ ਵਿੱਚ ਜ਼ਿਆਦਾ ਕੁਝ ਨਾ ਦੱਸ ਕੇ ਕਿ ਹੁਣ ਤੱਕ ਕੀ ਕੁਛ ਕੀਤਾ ਹੈਗਾ, ਤੁਸੀਂ ਸਾਡੇ ਪੋਡਕਾਸਟ ਤੋਂ ਜਾ ਕੇ ਸੁਣੋ, ਪਤਾ ਚੱਲੇਗਾ ਜੇ ਪਹਿਲੀ ਵਾਰ ਸੁਣ ਰਹੇ ਹੈਗੇ ਹੋ ਡੀਪ ਸ਼ੋਅ ਨੂੰ ਤੇ ਕਿੰਨਾ ਡੀਪ ਹੈਗਾ। ਔਰ ਇਸ ਨੂੰ ਇਸ ਡੀਪ ਸ਼ੋਅ ਦੇ ਵਿੱਚ ਡੂੰਘੀਆਂ ਗੱਲਾਂ ਕਰਦੇ ਹੈਗੇ ਨੇ ਡਾਕਟਰ ਸੰਦੀਪ ਕੌਰ ਜੀ, ਸਾਡੇ ਨਾਲ ਸਭ ਤੋਂ ਪਹਿਲਾਂ ਫੋਨ ਲਾਈਨ ਦੇ ਉੱਤੇ ਮੌਜੂਦ ਹੈ। ਵੈਲਕਮ ਕਰਦੇ ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦਾ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਛ ਹੋਣ ਜਾ ਰਿਹਾ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕਿਵੇਂ ਤੁਸੀਂ?
0: ਹਾਂ ਹਾਂ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਸਿਹਤ ਠੀਕ ਠਾਕ?
1: ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ।
0: ਚਲੋ, ਗੁੱਡ ਗੁੱਡ। ਫਿਲੋਸਫੀਜ਼ ਦੀ ਗੱਲ ਕਰਦੇ ਕਰਦੇ ਹੁਣ ਅੱਜ ਕੱਲ੍ਹ ਬੜਾ ਕਾਫੀ ਕੁਛ ਅਸੀਂ ਫਿਲੋਸਫਰਸ ਨੂੰ ਪੜ੍ਹਨ ਲੱਗ ਪਏ ਹਾਂ, ਮੈਂ ਤਾਂ ਘੱਟੋ ਘੱਟ ਤੇ, ਪਰ ਉਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਫਿਲੋਸਫੀਜ਼ ਦੇ ਵਿੱਚੋਂ। ਸੋ ਅਸੀਂ ਉਹ ਤਾਂ ਨਾਲ ਐਪੀਸੋਡ ਹੁਣ ਕਰੇ ਹੀ ਹੈਗੇ ਨੇ, ਇੱਕ ਥੋੜ੍ਹਾ ਜਿਹਾ ਵੱਖਰਾ ਜਿਹਾ ਰੂਪ ਵੀ ਦਿੱਤਾ ਹੈਗਾ। ਇੱਕ ਇਹ ਸੀਰੀਜ਼ ਸਾਡੀ ਚੱਲਦੀ ਰਹਿੰਦੀ ਹੈ ਸੰਦੀਪ ਜੀ, ਮੈਂ ਸਰੋਤਿਆਂ ਨੂੰ ਦੱਸਦਾ, ਕਿਤੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਹੁਣ ਅਸੀਂ ਉੱਧਰ ਨੂੰ ਤੁਰ ਪਏ ਹਾਂ। ਇਹ ਸੀਰੀਜ਼ ਚੱਲ ਰਹੀ ਹੁੰਦੀ ਹੈ। ਇੱਕ ਵਾਰ ਅਸੀਂ ਸਪੇਸ ਦੇ ਉੱਤੇ ਸੀਰੀਜ਼ ਚਲਾਤੀ ਸੀਗੀ, ਮਰੀਨ ਲਾਈਫ ਦੇ ਨਾਲ ਜੁੜੀ ਹੋਈ ਆ, ਅਲੱਗ ਅਲੱਗ ਜਿਹੜੀਆਂ ਸੀਗੀਆਂ ਉਹਦੇ ਨਾਲ ਜੁੜੀਆਂ ਹੋਈਆਂ, ਸਮੁੰਦਰੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਉਹਦੀਆਂ ਗੱਲਾਂ ਕਰਨ ਲੱਗ ਪਏ ਸੀ, ਅਤੇ ਧਰਤੀ ਦੇ ਨਾਲ ਜੁੜੀਆਂ ਕੀਤੀਆਂ, ਪੋਲਿਊਸ਼ਨ, ਇਨਵਾਇਰਮੈਂਟ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ, ਉਹ ਸੀਰੀਜ਼ ਸੀਗੀ। ਹੁਣ ਇੱਕ ਫਿਲੋਸਫੀ ਵਾਲੀ ਸੀਰੀਜ਼ ਹੈਗੀ ਹੈ, ਸੁਕਰਾਤ ਤੋਂ ਰਹਿ ਕੇ ਅਰਿਸਟੋਟਲ ਤੱਕ ਬਹੁਤ ਸਾਰੇ ਫਿਲੋਸਫਰਸ ਦੀਆਂ ਸਿਰਫ ਚੁਣਿੰਦਾ ਫਿਲੋਸਫੀਜ਼ ਜਿਹੜੀਆਂ ਸਾਇੰਸ ਦੇ ਨਾਲ ਕਿਵੇਂ ਰੈਲੇਵੈਂਟ ਹੈਗੀਆਂ ਨੇ, ਜਾਂ ਉਹ ਫਿਲੋਸਫੀਜ਼ ਜਿਨ੍ਹਾਂ ਦੀ ਰੈਲੇਵੈਂਸ ਹੀ ਸਾਇੰਸ ਦੇ ਨਾਲ ਹੈ, ਔਰ ਸਾਇੰਸ ਦੀ ਵੀ ਉਹ ਕੁਛ ਐਸਪੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਸੁਣਦੇ ਹਾਂ ਆਮ ਗੱਲਾਂ ਬਾਤਾਂ ਦੇ ਵਿੱਚ, ਪਰ ਉਹਦੇ ਲੌਜਿਕ ਦੇ ਪਿੱਛੇ ਨਹੀਂ ਜਾਂਦੇ, ਜਿਵੇਂ ਪਿਛਲੀ ਵਾਰ ਸੁਪਨਿਆਂ ਦੀ। ਔਰ ਜਦ ਤੋਂ ਸੰਦੀਪ ਜੀ ਨੇ ਮੈਨੂੰ ਲੂਸਿਡ ਡ੍ਰੀਮਿੰਗ ਬਾਰੇ ਦੱਸਿਆ, ਮੈਂ ਤਾਂ ਹੁਣ ਆਪਣੇ ਆਪ ਨੂੰ ਸੋਚਣ ਲੱਗ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਨਾਈਟਮੇਅਰਸ ਨੂੰ ਡ੍ਰੀਮਸ ਦੇ ਵਿੱਚ ਬਦਲ ਲਿਆ ਜਾਵੇ। ਖੈਰ, ਤੁਸੀਂ ਉਹ ਐਪੀਸੋਡ ਜ਼ਰੂਰ ਸੁਣਿਆ ਹੋਊਗਾ, ਨਹੀਂ ਸੁਣਿਆ ਤਾਂ ਪੋਡਕਾਸਟ 'ਤੇ ਜਾ ਕੇ ਸੁਣਿਓ। ਪਰ ਅੱਜ ਸੰਦੀਪ ਜੀ ਮੈਡੀਟੇਸ਼ਨ ਦੀ ਗੱਲ ਕਰਨੀ ਹੈ। ਮੈਨੂੰ ਤਾਂ ਦੂਰ ਦੂਰ ਤੱਕ ਨਹੀਂ ਸੀ ਲੱਗਦਾ ਕਿ ਇਹਦੇ ਪਿੱਛੇ ਕੋਈ ਲੌਜਿਕ ਵੀ ਹੁੰਦਾ, ਪਰ ਅੱਜ ਤੁਸੀਂ ਫਿਰ ਖੋਲ ਦਿਓ ਪਰਦੇ, ਸਾਡੀ ਅੱਖਾਂ ਤੋਂ ਚੱਕ ਦਿਓ ਪਰਦੇ ਜਿੰਨੇ ਵੀ ਹੈਗੇ ਨੇ।
1: ਹਾਂਜੀ ਬਿਲਕੁਲ, ਅੱਜ ਅਸੀਂ ਮੈਡੀਟੇਸ਼ਨ ਦੀ ਗੱਲ ਕਰਾਂਗੇ, ਕਿਉਂਕਿ ਇਹ ਵੀ ਇੱਕ ਕਿਉਂਕਿ ਸਾਨੂੰ ਇੱਦਾਂ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਥੋੜ੍ਹਾ ਇਹਦੇ ਵੱਲ ਘੱਟ ਧਿਆਨ ਦਿੰਦੇ ਹਾਂ, ਕਿਉਂਕਿ ਬਹੁਤ ਟਾਈਮ ਤੋਂ ਚੱਲਦੀ ਆਉਂਦੀ ਹੈ ਨਾ, ਸਾਡੇ ਡਿਫਰੈਂਟ ਡਿਫਰੈਂਟ ਰਿਲੀਜਨ 'ਚ ਵੀ ਇਹਦਾ ਜਿਹੜਾ ਮੈਂਸ਼ਨ ਹੈਗਾ ਆ, ਤਾਂ ਆਪਾਂ ਥੋੜ੍ਹਾ ਜਿਹਾ ਮਤਲਬ ਸਾਡੀ ਸੁਸਾਇਟੀ ਇੱਦਾਂ ਨਹੀਂ ਬਣ ਚੁੱਕੀ ਹੈ ਕਿ ਸਾਨੂੰ ਇੱਦਾਂ ਸ਼ਾਇਦ ਦਿਖਾਇਆ ਜਾਂਦਾ ਕਿ ਜਿਹੜੀ ਆ ਇਹ ਪੁਰਾਣੀਆਂ ਚੀਜ਼ਾਂ ਹੈ ਉਹਦਾ ਸਾਇੰਸ, ਕਿ ਸਾਇੰਸ ਉਹਨਾਂ ਨੂੰ ਅਪੋਜ਼ ਕਰਦੀ ਆ ਜਾਂ ਐਵੇਂ ਦੀਆਂ ਕੋਈ ਚੀਜ਼ਾਂ, ਪਰ ਹਾਲਾਂਕਿ ਇੱਦਾਂ ਦਾ ਨਹੀਂ ਹੁੰਦਾ ਹੈਗਾ। ਸਾਇੰਸ 'ਚ ਇਹ ਹੈ ਕਿ ਕਿਉਂਕਿ ਮੈਂ ਅੱਜ ਕੱਲ੍ਹ ਬਹੁਤ ਵਾਰ ਸੁਣਦੀ ਹਾਂ ਲੋਕਾਂ ਨੂੰ ਨਾ, ਕਈ ਕਹਿੰਦੇ ਆ ਕਿ ਸਾਡੇ ਦੇਖੋ ਮਤਲਬ ਕਾਫੀ ਟਾਈਮ ਸਾਡੇ ਤਾਂ ਬੁੱਕਸ 'ਚ ਇਹ ਚੀਜ਼ਾਂ ਪਹਿਲਾਂ ਹੀ ਦੱਸੀਆਂ ਸੀ, ਸਾਇੰਸ ਹੁਣ ਦੱਸ ਰਹੀ ਹੈ ਇਹਨਾਂ ਚੀਜ਼ਾਂ ਬਾਰੇ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਆਪਾਂ ਰੀਲਸ ਦੇਖਦੇ ਹਾਂ ਜਾਂ ਹਨਾ ਦੇਖਦੇ ਹਾਂ, ਉਹਦਾ ਥੋੜ੍ਹਾ ਜਿਹਾ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਉਹਦਾ ਅਸੀਂ ਇਹ ਕੋਈ ਓਪੋਜ਼ਿਟ ਚੀਜ਼ ਨਹੀਂ ਹੈਗੀ, ਇਹ ਇੱਕੋ ਹੀ ਜਿਹੜੀ ਚੀਜ਼ ਹੈਗੀ ਆ, ਜਿਹੜੀਆਂ ਚੀਜ਼ਾਂ ਸਾਡੇ ਜਿਹੜੀਆਂ ਰਿਲੀਜਨਸ ਦੇ ਵਿੱਚ ਆ, ਸਾਡੀਆਂ ਬੁੱਕਸ ਹੋਲੀ ਬੁੱਕਸ ਦੇ ਵਿੱਚ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਸਾਇੰਸ ਦਾ ਮਤਲਬ ਹੁੰਦਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰ ਰਹੇ ਹਾਂ ਜਾਂ ਤੁਸੀਂ ਇੱਕ ਐਕਸਪੈਰੀਮੈਂਟ ਕਰਕੇ ਉਹਨੂੰ ਦੇਖ ਰਹੇ ਹਾਂ ਹਨਾ। ਜਦੋਂ ਕੋਈ ਸਾਇੰਟੀਫਿਕ ਵੇ ਨਾਲ ਆਪਾਂ ਚੀਜ਼ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਕਿ ਜੇ ਤੁਸੀਂ ਇੱਕ ਚੀਜ਼ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ, ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਇੱਕ ਪਰਟੀਕੁਲਰ ਰਿਜ਼ਲਟ ਮਿਲਿਆ, ਉਹਨੂੰ ਤੁਸੀਂ ਕਿਸੇ ਹੋਰ ਵੇ ਨਾਲ ਵੀ ਕਰ ਲਓ, ਤੁਹਾਨੂੰ ਉਹੀ ਪਰਟੀਕੁਲਰ ਰਿਜ਼ਲਟ ਜਿਹੜਾ ਮਿਲਣਾ ਚਾਹੀਦਾ ਹੈ ਹਨਾ, ਫਿਰ ਹੀ ਤੁਸੀਂ ਕਹੋਗੇ ਕਿ ਇੱਕ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈਗੀ ਆ। ਸੋ ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਉਂਕਿ ਇਹ ਬਹੁਤ ਸਾਲ ਪੁਰਾਣੀ ਇਹਦੀ ਹਿਸਟਰੀ ਦੀ ਵੀ ਆਪਾਂ ਗੱਲ ਕਰਾਂਗੇ, ਬਹੁਤ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਇਹ ਸ਼ੁਰੂ ਹੋਈ ਸੀ, ਔਰ ਇਹ ਸੀਗਾ ਕਿ ਉਸ ਟਾਈਮ ਦੇ ਉੱਤੇ ਲੋਕ ਜਿਹੜਾ ਆ ਥੋੜ੍ਹਾ ਰਿਲੀਜੀਅਸ ਪਰਸਪੈਕਟਿਵ ਤੋਂ ਜ਼ਿਆਦਾ ਦੇਖਦੇ ਸੀਗੇ ਇਹਨੂੰ ਹਨਾ, ਕਿ ਆਪਣੀ ਇਨਲਾਈਟਮੈਂਟ, ਤੁਸੀਂ ਕਹਿ ਸਕਦੇ ਬੁੱਧਿਸਟ ਜਿਹੜੇ ਉਹ ਕਹਿੰਦੇ ਕਿ ਇਨਲਾਈਟਮੈਂਟ ਲਈ ਜਾਂ ਗੋਡ ਨੂੰ ਮਿਲਣ ਦੇ ਲਈ ਉਹ ਜਿਹੜਾ ਜ਼ਿਆਦਾ ਕਰਦੇ ਸੀਗੇ। ਅੱਜ ਦੀ ਜਿਹੜੀ ਸੁਸਾਇਟੀ ਹੈਗੀ, ਅੱਜ ਅਸੀਂ ਮੈਡੀਟੇਸ਼ਨ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਲੱਭਣ ਦੇ ਲਈ ਜਾਂ ਆਪਣੇ ਆਪ ਨੂੰ ਮਿਲਣ ਦੇ ਲਈ ਮੈਡੀਟੇਸ਼ਨ ਕਰਦੇ ਹਾਂ, ਤੇ ਮੈਡੀਟੇਸ਼ਨ ਦਾ ਮਤਲਬ ਜਿਹੜਾ ਇੱਕ ਫੋਕਸ ਬਣਾਉਣਾ ਹੁੰਦਾ ਹੈ ਤੁਹਾਨੂੰ ਚੀਜ਼ਾਂ ਉੱਤੇ ਹਨਾ, ਤੇ ਇਸ ਲਈ ਜਿਹੜੀ ਅਸੀਂ ਅੱਜ ਮੈਡੀਟੇਸ਼ਨ ਦੀ ਗੱਲ ਕਰਨੀ ਹੈਗੀ ਆ।
0: ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ, ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਹੈ ਜਿਹੜੀ, ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ 'ਤੇ ਇਹਨੂੰ ਸਪਿਰਿਚੁਐਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ, ਯੋਗੀ ਹੈਗੇ ਨੇ, ਉਹ ਕਰਦੇ ਨੇ, ਪਰ ਹੁਣ ਅੱਜ ਕੱਲ੍ਹ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹੈ ਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਣਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਐਲਿਟੀ ਤੋਂ ਮਾਈਂਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਸ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ, ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਨਾਲ ਲੋਕਾਂ ਦੀ, ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਹੈ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ, ਜਾਂ ਸਾਡਾ ਯੋਗਾ ਜਿਹੜਾ ਹੈਗਾ ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ, ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਈਂਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ, ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ, ਔਰ ਮਾਈਂਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਈਂਡਫੁਲਨੈਸ ਕਹਿ ਸਕਦੇ ਹਾਂ। ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਆਰਡਰਸ ਹੁੰਦੇ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ, ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟਸ ਆ ਰਹੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ, ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਏਰੀਆਜ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੀ ਤੁਹਾਡੇ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ, ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ, ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ ਆ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ 'ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ, ਇੱਕ ਪੋਡਕਾਸਟ 'ਚ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹੈ ਨਾ। ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ ਅਗਰ ਮੈਡੀਟੇਸ਼ਨ ਦਾ ਜ਼ਰੂਰੀ ਨਹੀਂ ਹੈ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹੈ ਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ ਆ, ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ ਕਰਨਾ,
0: ਮੈਡੀਟੇਸ਼ਨ ਸਿਖਾਉਣ ਦੇ ਲੱਗੇ ਅਸੀਂ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ 'ਚ ਆਪਾਂ ਕਰਦੇ ਹਾਂ ਕਿ ਆਪ ਕਹਿੰਦੇ ਹਾਂ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹੈ ਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਤਾਂ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹੈ ਨਾ, ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹੋ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ ਆਪਣੇ ਤੇ ਜਾਂ ਆਪਣੀ ਥੋਟਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਚ ਹੀ ਇਨਕਲੂਡਿਡ ਹੁੰਦੀਆਂ।
0: ਕਰੈਕਟ ਕਰੈਕਟ, ਉਹ ਸਾਰੀਆਂ ਜਿਹੜੇ ਬਾਹਰੀ ਕਿਓਸ ਹੈਗੇ ਨੇ ਉਹਨਾਂ ਤੋਂ ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਹਾਂ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਅਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ ਹਾਂ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਟੈਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀ ਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀਜ਼ ਸਰਕਾਰ ਦੇ ਖਿਲਾਫ ਹੈ। ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੋਂਗ ਕਰਕੇ, ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ, ਸਮਝ ਕੇ ਦੇਖਿਓ। ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ, ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ। ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ, ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਆ, ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ। ਪਰ ਨਹੀਂ, ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ। ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਿਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ, ਹੈ ਨਾ, ਇਹਨੂੰ ਮੈਂ ਥੋੜ੍ਹਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ, ਮਤਲਬ ਇਸ ਗੱਲ ਨੂੰ ਦੀ ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ 'ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਸਾਇੰਸ ਨੂੰ ਇੱਦਾਂ ਪ੍ਰਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ, ਹੈ ਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ। ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹੈ ਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ ਸਟਿਲ ਗੋਡ 'ਚ ਬਿਲੀਵ ਕਰਦੇ ਆ ਜਾਂ ਰਿਲੀਜਨਸ 'ਚ ਜਿਹੜੇ ਆ ਹੈਗੇ ਕਰਦੇ ਆ। ਆਈਨਸਟਾਈਨ ਦੀ ਤੁਸੀਂ ਗੱਲ ਕਰੋਗੇ, ਉਹ ਵੱਡਾ, ਹੈ ਨਾ, ਮੰਨਦਾ ਸੀਗਾ ਰਿਲੀਜਨ ਨੂੰ। ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ, ਕੋਈ ਸਾਇੰਸ ਦੇ ਸਬਜੈਕਟ ਲੈਂਦਾ ਹੈ, ਤਾਂ ਉਹਨੂੰ ਉਹਦੇ 'ਚੋਂ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ 'ਚ ਹੈ ਜਾਂ ਨਹੀਂ ਹੈ, ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੋਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾਲ, ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ, ਹੈ ਨਾ, ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ 'ਤੇ ਚੱਲਦਾ ਹੈਗਾ, ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਅਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ, ਹੈ ਨਾ। ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ, ਹੈ ਨਾ, ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲਾ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ, ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ, ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ, ਹੈ ਨਾ, ਤਾਂ ਉਹ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ, ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ, ਹੈ ਨਾ। ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਲਣਾ ਪੈਂਦਾ ਸੀ ਗੈਸ 'ਤੇ ਜਿਹੜਾ ਕਰ ਲੈਂਦੇ ਹਾਂ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ ਆ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਪੋਲਿਟ ਇੱਦਾਂ ਕੰਟਰੀ ਚ ਬੈਨ ਕਰ ਦਿੱਤੀਆਂ ਜਾਂਦੀਆਂ ਤੇ ਜੇ ਹਿਸਟਰੀ ਦੀ ਹਾਂਜੀ ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ ਤੇ ਪੰਜ ਮਤਲਬ 5000 ਤੋਂ ਲੈ ਕੇ 3500 ਬੀ ਸੀ ਪੁਰਾਣੀ ਜਿਹੜੀ ਮੰਨਦੇ ਆ ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ ਔਰ ਵੇਦ ਜਿਹੜੇ ਹੈਗੇ ਆ 1500 ਬੀ ਸੀ ਦੇ ਵਿੱਚ ਜਿਹੜੇ ਸੀ ਉਹਦੇ ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਨਾ 14th ਸੈਂਚਰੀ ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 ਜਨਰੇਸ਼ਨ ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ ਚ ਗੱਲ ਕੀਤੀ ਗਈ ਸੀਗੀ ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਡੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ ਉਹੀ ਮੈਂ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ ਤੇ ਉਹ ਇਸ ਲਈ ਲੋਕ ਕਰਦੇ ਸੀ ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ ਬਟ ਹੌਲੀ ਹੌਲੀ ਜਿਹੜੀ ਆ ਇਹ ਇੰਡੀਆ ਤੋਂ ਜਿਹੜਾ ਬੁੱਧ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ ਕਿਉਂਕਿ ਬੁੱਧਿਸਟ ਰਿਲੀਜਨ ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ ਲੋਕ ਕਰਦੇ ਵੀ ਹੈਗੇ ਆ ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ ਉਹਨਾਂ ਨੂੰ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ ਤੇ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਵੀ ਇਨਲਾਈਟਨਮੈਂਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤੇ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜੇ ਸੀਗੀ ਮੈਡੀਟੇਸ਼ਨ ਪਰ ਇਹ ਨੀ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਮੌਂਕਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੀਆਂ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੈਸਟਰੀ ਸੀਗੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਇੱਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ 'ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤਾਂ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ
0: ਰਾਈਟ ਠੀਕ ਹੈ ਆਪਾਂ ਪਿਛਲੇ ਹਫ਼ਤੇ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲੋਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲੋਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲੋਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ
1: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲੋਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ ਜਿਹਨਾਂ ਦੀ ਯੋਗਾ ਸੂਤਰ ਲਿਖਿਆ ਗਿਆ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਵਾਂਡ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਹਾਂ ਹਨਾ ਤੇ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਹਾਂ ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੈਨੂੰ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਇੱਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ ਸੋ ਉਹਨਾਂ ਦਾ ਜਿਹੜਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਂਸ਼ਨ ਵੱਧਦਾ ਹੈਗਾ ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਹਾਂ ਕਰਨ ਬਾਰੇ ਕੋਈ ਕੰਮ ਖੋਲਣ ਬਾਰੇ ਸੋਚ ਰਹੇ ਹਾਂ ਨਾ ਤੁਸੀਂ ਥੋੜਾ ਧਿਆਨ ਲਗਾ ਕੇ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ ਹਨਾ ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ ਨਾ ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ ਤੇ ਸੇਮ ਜਿਹੜਾ ਆ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ ਉਹਦਾ ਕਹਿਣ ਦਾ ਮਤਲਬ ਇਹ ਸੀ ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜੂਗੀ ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ ਹਨਾ ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ ਐਕਸੈਪਟੈਂਸ ਨੂੰ ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ ਸੋ ਉਹ ਸਾਰੀਆਂ ਚੀਜ਼ਾਂ ਸਾਡੇ ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ ਬਟ ਹੁਣ ਸਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ ਤੇ ਹਾਂਜੀ ਇਹ ਸਾਰਾ ਸੀਗਾ ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ ਤਾਂ
0: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲੈ ਭਾਈ ਉਹ ਕੰਮ ਤਾਂ ਨਹੀਂ ਹੋਣਾ ਹੈਗਾ ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ
1: ਹਾਂਜੀ ਬਿਲਕੁਲ
0: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਚੱਲ ਰਿਹਾ
2: ਜੀ ਸੋਲਾਂ ਸੌ ਚੌਹਤਰ ਯਾਰ ਤੂੰ ਇੱਥੇ ਹੀ ਨਹੀਂ ਜੇ ਤੇ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ
3: जो हुकम मेरी सरकार
4: ओ आ किधर हैरी स्पार्क वाल जाना तुसी आ किथे जा रहे हो
3: अक्षरा ज्वेलर्स दी दूजी लोकेशन रिवर स्टंच
4: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
4: अक्षरा ज्वेलर अपनी दूजी लोकेशन 56 गारफील्ड रोड ईस्ट रिवर स्टंच विच वी तुहाडी सेवा विच

0: ਸਾਨੂੰ ਐਕਸਪੀਰੀਅੰਸ ਹੋ ਜਾਂਦਾ ਤਾਂ ਅਸੀਂ ਬਿਨਾਂ ਆਪਣੇ ਨੋਟਿਸ ਹੋਏ ਵੀ ਅਸੀਂ ਉਹ ਚੀਜ਼ ਕਰ ਲੈਂਦੇ ਹਾਂ ਨਾ, ਗੱਡੀ ਚਲਾਉਣ ਲੱਗਦੇ ਹਾਂ ਤਾਂ ਸਾਨੂੰ ਬਿਨਾਂ ਨੋਟਿਸ ਹੋਏ ਅਸੀਂ ਸਿੱਧਾ ਗੱਡੀ ਜਾ ਕੇ ਖੋਲਣੀ ਆ ਤੇ ਚਾਬੀ ਲਗਾ ਦੇਣੀ ਆ ਹਨਾ। ਸੋ ਸਾਡੇ ਬ੍ਰੇਨ ਅਡੈਪਟ ਕਰ ਜਾਂਦਾ ਉਹਨਾਂ ਚੀਜ਼ਾਂ ਨੂੰ। ਸੋ ਮੈਡੀਟੇਸ਼ਨ ਦਾ ਜਦੋਂ ਜਿਹੜੇ ਆ ਜਿਹੜਾ ਮੈਡੀਟੇਸ਼ਨ ਨੂੰ ਸਾਇੰਸ ਨੇ ਜਦੋਂ ਅਡੈਪਟ ਕੀਤਾ ਜਾਂ ਉਹਦੇ ਤੇ ਜਦੋਂ ਜਿਹੜੇ ਉਹਦੇ ਐਕਸਪੈਰੀਮੈਂਟ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਦਾ ਮੇਨ ਜਿਹੜਾ ਕੁਐਸਚਨ ਇਹੀ ਸੀਗਾ ਕਿ ਮੈਡੀਟੇਸ਼ਨ ਨਾਲ ਜਿਹੜਾ ਬ੍ਰੇਨ ਚੇਂਜ ਹੋ ਜਾਂਦਾ, ਕਿ ਬ੍ਰੇਨ ਦੇ ਵਿੱਚ ਮਤਲਬ ਚੇਂਜਿਸ ਆਉਂਦੇ ਆ, ਕੀ ਚੇਂਜਿਸ ਆਉਂਦੇ ਹਨਾ। ਤੋ ਹੁਣ ਕਿਉਂਕਿ ਸਾਡੇ ਕੋਲ MRI ਵਗੈਰਾ ਹੈਗੀ ਆ, ਡਿਫਰੈਂਟ ਸਕੈਨਰਸ ਹੈਗੇ ਆ, ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਆ ਕਿਆ ਚੇਂਜਿਸ ਆਉਂਦੇ ਹੈਗੇ ਆ। ਇਹਨਾਂ ਵਿੱਚੋਂ ਕੁਛ ਰਿਸਰਚ ਦੀ ਮੈਂ ਗੱਲ ਕਰੂੰਗੀ ਕਿ 2005 ਦੇ ਵਿੱਚ ਇੱਕ ਸਾਇੰਟਿਸਟ, ਨਿਊਰੋ ਸਾਇੰਟਿਸਟ ਸੀਗੀ ਸਾਰਾ ਲੇਜ਼ਰ, ਉਹਨੇ ਜਿਹੜੀ ਆ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ ਉਹ ਸੀਗੀ, ਤੇ ਉੱਥੇ ਜਿਹੜੇ ਉਹਦੇ ਕਲੀਗਸ ਤੇ ਉਹਨੇ ਮਿਲ ਕੇ ਜਿਹੜੀ ਆ ਕੁਛ ਲੋਕਾਂ ਦੇ ਵਿੱਚ ਜਿਹੜੇ ਕੁਛ ਲੋਕਾਂ ਦੇ ਮਤਲਬ ਗਰੁੱਪ ਲੈ ਲਏ, ਜਿਹਨਾਂ ਦੇ ਵਿੱਚੋਂ ਕੁਛ ਲੋਕ ਐਕਸਪੀਰੀਅੰਸਡ ਮੈਡੀਟੇਟਰ ਸੀਗੇ ਹਨਾ, ਜਿਹਨਾਂ ਨੇ ਪਿਛਲੇ ਮਤਲਬ ਔਨ ਐਵਰੇਜ ਜਿਹੜਾ ਪਿਛਲੇ 9 ਸਾਲਾਂ ਤੋਂ ਉਹ ਜਿਹੜਾ ਮੈਡੀਟੇਸ਼ਨ ਕਰ ਰਹੇ ਸੀਗੇ ਹਰ ਰੋਜ਼ ਜਿਹੜਾ ਆਲਮੋਸਟ 20 ਤੋਂ ਲੈ ਕੇ 40 ਮਿੰਟ ਹਨਾ। ਔਰ ਕੁਛ ਲੋਕ ਏਦਾਂ ਦੇ ਸੀਗੇ ਜਿਹਨਾਂ ਨੇ ਕਦੇ ਲਾਈਫ ਚ ਆਪਣੇ ਮੈਡੀਟੇਸ਼ਨ ਨਹੀਂ ਕੀਤੀ ਸੀ। ਸੋ ਉਹਨਾਂ ਨੇ ਜਦੋਂ ਉਹਨਾਂ ਦੇ ਬ੍ਰੇਨ ਐਗਜ਼ਾਮਾਈਨ ਕੀਤੇ ਹਨਾ, ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਜਿਹੜੇ ਬ੍ਰੇਨ ਦੇ ਵਿੱਚ ਜਿਹੜੇ ਸੈਰੀਬਰਲ ਇੱਕ ਮਤਲਬ ਜਿਹੜਾ ਇੱਕ ਰੀਜਨ ਹੁੰਦਾ, ਉਹਦੇ ਵਿੱਚ ਥਿਕਨੈਸ ਜਿਹੜੀ ਆ ਉਹਦੇ ਮੈਟਰ ਦੇ ਵਿੱਚ ਉਹਨਾਂ ਨੂੰ ਮਿਲੀ ਹਨਾ।
1: ਓਕੇ,
0: ਜਿਹੜਾ ਮਤਲਬ ਸੀਗਾ ਕਿ ਉਹਦਿਆਂ ਦੀ ਬ੍ਰੇਨ ਦੇ ਵਿੱਚ ਚੇਂਜਿਸ ਆ ਰਹੇ ਹੈਗੇ ਜਿਹੜੇ ਲੋਕ ਐਕਸਪੀਰੀਅੰਸ ਮੈਡੀਟੇਟਰ ਸੀਗੇ ਉਹਨਾਂ ਦੇ। ਬਟ ਕਿਉਂਕਿ ਜਿਹੜਾ ਇਹ ਕੋਈ ਏਦਾਂ ਉਹਨਾਂ ਨੂੰ ਹਮੇਸ਼ਾ ਤੋਂ ਅਬਜ਼ਰਵ ਨਹੀਂ ਕਰ ਰਹੇ ਸੀਗੇ, ਸੋ ਉਹ ਪ੍ਰੋਪਰ ਇਹ ਨਹੀਂ ਜਿਹੜਾ ਕਹਿ ਸਕਦੇ ਸੀ ਕਿ ਇਹ ਚੇਂਜਿਸ ਮੈਡੀਟੇਸ਼ਨ ਦੀ ਵਜ੍ਹਾ ਨਾਲ ਹੀ ਹੋਏ ਆ ਹਨਾ। ਉਹਨਾਂ ਨੇ ਸੀ ਕਿ ਮੇਬੀ ਕੋਈ ਹੋਰ ਰੀਜ਼ਨ ਵੀ ਹੋ ਸਕਦਾ ਹੈ, ਬਟ ਇਹ ਚੇਂਜਿਸ ਬਹੁਤ ਜਿਹੜੇ ਆ ਐਕਸਟਰਾਆਰਡਨਰੀ ਸੀਗੇ, ਕਿਉਂਕਿ ਜਿਹੜਾ ਉਹਨਾਂ ਦੀ ਥਿਕਨੈਸ ਬ੍ਰੇਨ ਦੀ ਜਿਹੜੀ ਵਧੀ, ਉਹਦੇ ਨਾਲ ਉਹਨਾਂ ਦੀ ਅਟੈਂਸ਼ਨ ਜਿਹੜੀ ਜਿਹੜੀ ਵੱਧ ਸੀਗੀ, ਔਰ ਉਹਨਾਂ ਦੀ ਸੈਂਸਰੀ ਅਵੇਅਰਨੈਸ ਮਤਲਬ ਸੈਂਸਿਸ ਜ਼ਿਆਦਾ ਜਿਹੜੀਆਂ ਕੰਮ ਕਰਦੀਆਂ ਸੀ ਆਮ ਲੋਕਾਂ ਨਾਲੋਂ ਹਨਾ, ਤੇ ਇਮੋਸ਼ਨਲ ਚੀਜ਼ਾਂ ਨੂੰ ਪ੍ਰੋਸੈਸ ਕਰਨ ਚ ਵੀ ਜ਼ਿਆਦਾ ਜਿਹੜੇ ਐਕਸਪਰਟ ਸੀਗੇ ਸਾਡੇ ਆਮ ਲੋਕਾਂ ਨਾਲੋਂ ਹਨਾ। ਤੇ ਪਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀ ਰਿਸਰਚ ਜਿਹੜੇ ਫਿਰ ਕਿਉਂਕਿ ਇਹਨਾਂ ਚ ਕਿਉਂਕਿ ਇਹਨਾਂ ਨੂੰ ਹਮੇਸ਼ਾ ਤੋਂ ਅਬਜ਼ਰਵ ਨਹੀਂ ਕਰ ਰਹੇ ਸੀ, ਤਾਂ ਕੁਛ ਹੋਰ ਲੋਕਾਂ ਨੇ ਜਿਹੜੀ ਰਿਸਰਚ ਕੀਤੀ ਉਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜਾ ਅੰਡਰ ਆਬਜ਼ਰਵੇਸ਼ਨ ਰੱਖਿਆ ਜਿਹਨਾਂ ਨੇ ਕਦੇ ਵੀ ਮੈਡੀਟੇਸ਼ਨ ਨਹੀਂ ਕੀਤੀ ਸੀਗੀ ਹਨਾ, ਤੇ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਇੰਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ, ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ। ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਇੰਡ ਫੁਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ। ਸੋ ਇਹਦੇ ਲਈ ਉਹਨਾਂ ਨੇ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ MRI ਵਗੈਰਾ ਕੀਤੀਆਂ ਔਰ ਬਾਅਦ ਚ ਵੀ MRI ਤੇ ਸਕੈਨਸ ਕੀਤੀਆਂ ਹਨਾ, ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ, ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ। ਤੇ ਇਹ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ, ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ। ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਪਾਰਟਿਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ, ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ। ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ, ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ, ਉਹਨਾਂ ਨੂੰ 8 ਵੀਕਸ ਦਾ ਜਿਹੜਾ ਇੱਕ ਮਾਇੰਡਫੁਲਨੈਸ ਦਾ ਪ੍ਰੋਗਰਾਮ ਕਰਾਇਆ, ਔਰ 8 ਵੀਕ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ। ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਆ ਤਾਂ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ। ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ, ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ, ਜਿਹਨਾਂ ਨੂੰ ਮਤਲਬ 1000 ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ, ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ, ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ। ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰ ਹੁੰਦੇ ਆ, ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ, ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ, ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ, ਹਨਾ, ਸਾਡਾ ਮਾਇੰਡ ਏਦਾਂ ਪਰਸੀਵ ਕਰਦਾ। ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ, ਬ੍ਰੇਨ

0: ਮਤਲਬ ਐਕਟੀਵਿਟੀ ਸਕੈਨ ਕੀਤੀ, ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ, ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਹੈ ਜਿੱਥੇ ਸਾਰਾ ਕੁਛ ਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ, ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ ਚ ਉਹਨਾਂ ਨੂੰ ਪੇਨ ਹੋਈ, ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ, ਹਨਾ। ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀ, ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ ਚ ਜਦੋਂ ਚੀਜ਼ ਹੋ ਰਹੀ, ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਹੈ ਕੰਪੈਰੇਟਿਵਲੀ ਸਾਡੇ ਲੋਕਾਂ ਦੇ, ਸਾਨੂੰ ਲੋਕਾਂ ਦੇ, ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ, ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ, ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬੋਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਹੈ ਕਿ ਹੁਣੇ ਮਤਲਬ ਹੋਣ ਵਾਲਾ ਆ, ਪੇਨ ਸ਼ੁਰੂ ਹੋਣ ਵਾਲਾ, ਹਨਾ। ਤੇ ਅਸੀਂ ਪਹਿਲਾਂ ਪੇਨ ਸ਼ੁਰੂ, ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ, ਹਨਾ, ਮਿਲੀ ਸੈਕਿੰਡਸ ਦੀ, ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ, ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ। ਤੇ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ, ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ, ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ, ਬਟ ਨਾਲ ਇਹ ਵੀ ਹੈ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ, ਦੂਜੀਆਂ ਚੀਜ਼ਾਂ ਵਾਂਗੂ, ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ। ਸੋ ਇਹ ਬਿਲਕੁਲ ਜ਼ਰੂਰੀ ਹੈਗਾ, ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ, ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ, ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ। ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ, ਹਨਾ ਤੁਹਾਨੂੰ। ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ, ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ, ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ, ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ। ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ, ਕੈਂਸਰ ਵਰਗੀ ਪ੍ਰੋਬਲਮ ਹੈਗੀ ਆ, ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ। ਤਾਂ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਆ। ਔਰ ਅਗਰ ਤੁਸੀਂ ਕਿਸੇ ਤੋਂ, ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ, ਹਨਾ, ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਆ। ਔਰ ਸਿਰਫ ਮੈਡੀਟੇਸ਼ਨ 'ਚ ਹੀ ਨਹੀਂ, ਹਨਾ, ਹਰ ਚੀਜ਼ 'ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ, ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਬਹੁਤ ਸੋਰਸਿਸ ਆ, ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ, ਹਨਾ।
1: ਰਾਈਟ, ਠੀਕ ਹੈ, ਠੀਕ ਹੈ, ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕੰਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕੰਸੈਪਟ ਹੈਗੀ। ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕੀਤੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ। ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ, ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ। ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾ ਤਾ, ਪਰ ਹੋ ਗਿਆ ਤੁਹਾਡੇ ਤੋਂ। ਐਵਰੀਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ।
0: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹਨਾ। ਸੋ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ। ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹਨਾ, ਤੁਸੀਂ ਉਹ ਕਰ ਸਕਦੇ। ਤੁਸੀਂ ਵਾਕ ਤੇ ਜਾ ਰਹੇ ਹਾਂ ਤਾਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹਨਾ। ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ, ਅਸੀਂ ਮਤਲਬ ਕਿ ਆਫਿਸ ਜਾ ਰਹੇ ਹਾਂ, ਟ੍ਰੈਫਿਕ ਆ ਰਸਤੇ 'ਚ ਬਹੁਤ, ਹਨਾ। ਤਾਂ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਊਗੇ ਜਿਹੜੇ ਉੱਥੇ ਆਲੇ ਦੁਆਲੇ ਦਿਆਂ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ, ਹਨਾ, ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ, ਹਨਾ, ਔਰ ਰਾਦਰ ਦੈਨ ਤੇ ਉਹ ਸਾਰੀਆਂ ਚੀਜ਼ਾਂ ਸੋਚੂਗੇ। ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੂਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ, ਕੀ ਕਰ ਸਕਦੇ, ਚੁੱਪ ਕਰੇ ਬੈਠੇ ਰਹੋ, ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ, ਹਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨਹੀਂ ਕਰ ਸਕਦੇ, ਚੱਲ ਮੈਂ ਮਤਲਬ ਆਪਣੇ ਹੀ ਮਤਲਬ ਆਪਣੇ ਨਾਲ ਹੀ ਰਹਿ ਸਕਦਾ, ਹਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਤੁਸੀਂ। ਸੋ ਉਹ ਜਿਹੜੀਆਂ ਐਵਰੀਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹਾਂ, ਹਨਾ, ਇੱਕ ਬੰਦਾ ਜਿਹੜਾ ਆਪਣੇ ਆਪ 'ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਧਰ ਕਿੱਥੇ ਨਹੀਂ ਆ, ਹਨਾ ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ, ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਅੱਛਾ ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਹੇ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ, ਹਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ, ਜਾਂ ਜੋ ਵੀ ਹੈ ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ, ਸੋ ਦੈਟ ਇਜ਼ ਮੈਡੀਟੇਸ਼ਨ। ਔਰ ਇਹ ਤੁਸੀਂ ਲਾਈਫ ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨੀ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ।
1: ਹਾਂਜੀ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ, ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ। ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ, ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ, ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈ ਚੀ ਕਰਕੇ। ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਵੇ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਸ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
0: ਹਾਂਜੀ, ਮੈਡੀਟੇਸ਼ਨ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ। ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ। ਔਰ ਇਹ ਇੱਕ ਜਿਹੜੀ ਆ, ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ, ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ, ਹਨਾ। ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ, ਹਨਾ। ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲਸ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ, ਹਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ, ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ, ਉਹ ਆਪ ਲੱਗੇ ਹੁੰਦੇ ਆ, ਹਨਾ। ਤੋ ਤੇ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਇੰਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ, ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ 'ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ, ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨਹੀਂ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ, ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ, ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ, ਹਨਾ। ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ, ਹਨਾ। ਸੋ ਮੈਡੀਟੇਸ਼ਨ ਕਰਦੇ ਹਾਂ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫੇਰ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ, ਹਨਾ। ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ, ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ, ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ 'ਚ ਚੱਲਣ ਲੱਗ ਜਾਂਦੀਆਂ। ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ 'ਤੇ ਕਿਵੇਂ ਲੈ ਕੇ ਆਉਂਦੇ ਆ ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹੈ ਨਾ ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ, ਹੈਨਾ। ਸੋ ਪ੍ਰੋਪਰ ਸਾਡਾ ਫੋਕਸ ਜਿਹੜਾ ਆ, ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਆ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ। ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ। ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਆ, ਬਟ ਤੁਹਾਨੂੰ ਮੈਡੀਕਲ, ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਆ ਮੈਡੀਟੇਸ਼ਨ ਦੇ ਲਈ, ਕੋਈ ਕਲਾਸਿਸ ਲਗਾ ਰਹੇ ਆ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ, ਹਨਾ। ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਆ।
1: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤ। ਧੰਨਵਾਦ।

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

still bangles. Should we say, Allah?

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆ ਚੁੱਕੇ ਹੋ ਗਏ ਹੱਸਣ ਦੇ ਲਈ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਭਾਈ ਜ਼ਰੂਰ ਹੱਸਿਓ। ਤੁਸੀਂ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਜ਼ਰੂਰੀ ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਜੇ ਤੁਸੀਂ ਵਾਅਦਾ ਕੀਤਾ ਤਾਂ ਅਸੀਂ ਵੀ ਵਾਅਦਾ ਕਰਦੇ ਹਾਂ, ਹੱਸਣਾ ਹੀ ਹੈ। ਹੱਸ ਕੇ ਸ਼ੁਰੂਆਤ ਕਰਦੇ ਹਾਂ ਆਪਣੇ ਦਿਨ ਦੀ ਸੋਹਣੀ, ਕਿਉਂਕਿ ਸੋਹਣਾ ਧੁੱਪ ਹੁਣ ਚੜ੍ਹੀ ਹੈ, ਸੋਹਣੀ ਧੁੱਪ ਚੜ੍ਹੀ ਹੈ ਅਤੇ ਚਲੋ ਦਿਨ ਨੂੰ ਹੋਰ ਵਧੀਆ ਬਣਾਉਂਦੇ ਹਾਂ ਬੱਚਿਆਂ ਦੀ ਗੱਲਾਂ ਸੁਣ ਕੇ।
0: ਹੱਸਣਾ ਹੀ ਹੈ ਤੇ ਹੱਸ ਲੈਂਦੇ ਹਾਂ ਫਿਰ ਕੀ ਆ ਫਿਰ
1: ਇੰਨੀ ਕਿੰਨੀ ਗੱਲ ਹੈ।
0: ਚਲੋ ਆਓ ਜੀ, ਫਿਰ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ ਤਾਜ ਤੇ ਗੁਰਬਾਜ। ਸਤਿ ਸ਼੍ਰੀ ਅਕਾਲ ਐਂਬਰ ਤਾਜ, ਗੁਰਬਾਜ, ਕੀ ਹਾਲ ਤੁਹਾਡੇ?
2: ਸਤਿ ਸ਼੍ਰੀ ਅਕਾਲ ਮਜੋਲ ਤਾਕੋ ਜਾਂ ਐਂਡ
1: ਜਸਨ ਜੀ। ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ ਤੁਹਾਡੇ?
2: ਵਧੀਆ ਤਾਜੇ, ਕੀ ਹਾਲ ਹੈ?
0: ਸਾਡੇ ਵੀ ਠੀਕ ਆ।
1: ਵਧੀਆ,
0: ਕੀ ਖਾ ਲਿਆ ਫਿਰ? ਐਸ ਉਮਰ ਚ ਸਾਰੇ ਪਿਕਾਸੋ ਹੀ ਨੇ, ਬੜੇ ਸੋਹਣੇ ਕਾਰਡ ਬਣਾਉਂਦੇ। ਕੀ ਸੁਣਾਓਗੇ ਫਿਰ ਅੱਜ?
2: ਚਾਦਰੀ ਕਾਲਾ ਵਿੱਚ ਰੱਖਣ।
0: ਵਾਹ, ਇੰਨੇ ਸਿਆਣੇ ਹੋ ਗਏ ਤੁਸੀਂ। ਗੁੱਡ, ਇਹ ਗੱਲ ਓਦਾਂ ਵੀ ਕਹੀ ਸੀ ਮਾਮਾ ਨੂੰ?
1: ਬੋਲੀ ਪਲੱਸ ਬੁਝਾਰਤ।
2: ਆਈ ਸੀ ਪਰ ਦੇਖੀ ਨਹੀਂ,
0: ਆਈ ਸੀ ਪਰ ਵੇਖੀ ਨੀ
1: ਸੈਲਰੀ।
0: ਮੈਨੂੰ
1: ਲੱਗਦਾ ਕੁਛ ਹੋਰ ਹੋਣਾ ਇਹਨੇ। ਹਾਂਜੀ ਠੀਕ ਹੈ, ਇਹ ਵੀ ਜੱਚ ਰਿਹਾ। ਅੱਛਾ, ਬੁੱਝੋ ਬੁੱਝੋ,
0: ਹਲੇ ਹਲੇ ਬੁੱਝੋ, ਏਦਾਂ ਥੋੜੀ। ਚਲੋ ਹਾਰ ਗਏ ਪਾਪਾ,
1: ਦੱਸੋ ਆਂਸਰ। ਹਾਰ ਗਏ ਅਸੀਂ ਗੁਰਬਾਜ,
0: ਉਹ ਆਪ ਵੀ ਪਹਿਲਾਂ ਪੁੱਛ ਲੈਣਾ ਪੁੱਛ। ਹਾਂਜੀ,
1: ਖੁਸਰ ਖੁਸਰ
0: ਨੀਂਦ। ਓਕੇ ਓਕੇ ਓਕੇ, ਆਈ ਸੀ ਪਰ ਵੇਖੀ ਨੀ। ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ
2: ਥੈਂਕ ਯੂ
0: ਥੈਂਕ ਯੂ। ਤੇ ਹੋਰ ਕੌਣ ਹੈ?
2: ਤਾਜ
0: ਤਾਜ ਓਕੇ।
1: ਛੁੱਟੀ ਵਾਲੇ ਦਿਨ ਤੇ ਬਣਦਾ ਹੈ ਸੁਸਤੀ ਕਰਨਾ। ਤੇ ਤੁਸੀਂ ਤੇ ਨਹੀਂ ਬਣਾਇਆ ਹੋਣਾ ਕਾਰਡ ਮੈਨੂੰ ਲੱਗਦਾ, ਵੱਡੇ ਬੱਚੇ ਨਹੀਂ ਬਣਾਉਂਦੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ।
0: ਗੁੱਡ ਗੁੱਡ ਗੁੱਡ ਗੁੱਡ, ਰਲ ਮਿਲ ਕੇ ਕਰ ਲਿਆ। ਕੀ ਸੁਣਾਓਗੇ ਫਿਰ ਤਾਜ?
3: ਕੁਛ ਨੀ
0: ਕੁਛ ਨੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਐਂਬਰ ਵੀ ਹੈਗੀ?
3: ਨਹੀਂ, ਐਂਬਰ ਸਿੱਕਾ।
0: ਓ, ਕੀ ਗੱਲ ਹੋ ਗਈ? ਕੇਕ ਬਹੁਤਾ ਖਾ ਲਿਆ?
3: ਕੋਲਡ ਹੋ ਗਈ।
0: ਓਏ ਹੋਏ ਹੋਏ ਹੋਏ ਹੋਏ, चलो कोई गल नहीं, ध्यान रखियो हैं, थैंक यू। थैंक यू, थैंक यू, बाय बाय बाय बाय, थैंक यू जी, तुहानू बहुत बहुत वधाइयां तिना भैन भरावां नू सारे परिवार नू, थैंक यू। ते नैक्सट साडे नाल ने मन्नत ते फतेह, उस तो बाद तुसीं रेडी रहो। सत श्री अकाल मन्नत फतेह, की हाल है?
2: ਮੈਂ ਅੱਜ ਨਾਮ ਦੇ ਕੜੇ ਪਾ ਕੇ ਚੱਲੀ, ਨਾਮ ਦੀ ਰਿੰਗ ਤੇ ਨਾਮ ਦੀ ਐਨਕ।
0: ਓ ਹਾਏ,
2: ਮਿਸਿੰਗ ਪਾਇਆ ਹੋਇਆ ਯੂਨੀਫਾਰਮ ਦੇ।
0: ਓਕੇ, ਅੱਛਾ ਫਿਰ ਤੈਨੂੰ ਆਪ ਨੂੰ ਉਪਰਾ ਉਪਰਾ ਜਿਹਾ ਲੱਗੀ ਜਾਂਦਾ ਹੈ?
2: ਹਾਂਜੀ,
1: ਕੁਝ ਕਮੀ ਸੀ ਹੈ।
0: ਨਹੀਂ ਤਾਂ
2: ਪਹਿਲੀ ਚੀਜ਼ ਦੱਸਾਂ ਤਾਂ ਫਰਾਈਡੇ ਨੂੰ ਨਾ ਗਾਉਤੀ ਨਾ ਸ਼ੂ ਪਾਉਂਦੀ ਹੋ ਤੇ ਕਲੌਕ ਸੀ ਪਾ ਕੇ ਚਲੇ ਗਈ
1: ਸਕੂਲ।
0: ਓ ਲੈ,
2: ਆਜ ਭੁੱਲ ਗਈ ਸ਼ੂ ਪਾਉਣ ਦਾ।
0: ਓਹੋ, ਤੇ ਫਿਰ ਕਲੌਕਸ ਦੇ ਤਸਮੇ ਕਿਦਾਂ ਬੱਧੇ ਤੁਸੀਂ?
2: ਟੀਚਰ
0: ਨੇ ਕਿਹਾ ਕੁਛ
1: ਨਹੀਂ?
0: ਫਿਰ ਕੀ ਹੋ ਗਿਆ?
1: ਮੰਨਤ ਨੂੰ ਆਦਤ ਹੈ ਨਾ ਟਿਪ ਟੋਪ ਰਹਿਣ ਦੀ।
0: ਆਹੋ, ਤੇ ਕੋਈ ਨੀ, ਫਿਰ ਕੀ ਆ, ਜਦੋਂ ਟੀਚਰ ਨੂੰ ਨੀ ਕੋਈ ਇਤਰਾਜ਼ ਤੇ ਫਿਰ ਕੀ ਆ। ਪਰ ਚੇਤਾ ਕਿਦਾਂ ਭੁੱਲਣ ਲੱਗ ਪਿਆ ਹੁਣੇ ਹੀ? ਮੰਨਤ
1: ਸ਼ੁਕਰੇ ਮੈਂ ਤੁਹਾਨੂੰ ਬਲੇਮ ਨੀ ਕੀਤਾ, ਤੁਹਾਡੇ ਨਾਲ ਇੰਨੀਆਂ ਗੱਲਾਂ ਕੀਤੀ ਮੈਂ ਭੁੱਲ ਗਈ ਸ਼ੂਜ਼ ਵਾਲਾ।
0: ਗੱਲ ਤੇ ਮੈਨੂੰ ਇਹੋ ਲੱਗਦੀ ਹੈ,
1: ਤਾਂ ਹੀ ਹਾਸਾ ਆ ਗਿਆ ਮਨਨ ਨੂੰ।
0: ਹੈ ਮਨਨ, ਸਾਡੇ ਨਾਲ ਗੱਲਾਂ ਚ ਭੁੱਲ ਗਈ?
2: ਨਹੀਂ, ਉਹਦੇ ਕਰਕੇ ਨਹੀਂ ਸੀ।
0: ਓ ਚਲੋ ਕੋਈ ਗੱਲ ਨਹੀਂ,
1: ਸਿਆਣੀ ਬੜੀ ਹੈ ਕੁੜੀ।
0: ਆਹੋ, ਤੇ ਹੋਰ ਲੈ, ਇੰਨੀ ਸਿਆਣੀ ਲੱਭਣੀ ਕਿਤੇ।
2: ਸ਼ੁਕਰ ਕਰੋ ਅੱਜ ਮੈਨੂੰ ਲੋਡ ਹੀ ਆ ਲੈ ਕੇ ਜਾਂਦੀ, ਕਿਉਂਕਿ ਸਾਡੀ ਸਵੀਮਿੰਗ ਦਾ ਕਰੌਕ ਹੈ।
0: ਹਾਂ ਚਲੋ, ਅੱਜ ਤੇ ਵਹਿ ਔਡ ਲੱਗੀ ਜਾਂਦਾ ਹੈ ਨਾ ਤੁਹਾਨੂੰ। ਚਲੋ ਕੀ ਸੁਣਾਉਂਗੇ?
2: ਪੱਪੂ ਤੂੰ ਕਿਉਂ ਨੀ ਲੈਣ ਆਇਆ ਆਪਦੀ ਸੈਲਰੀ ਆਪਦੀ ਤਨਖਾਹ? ਫਿਰ ਪੱਪੂ ਕਹਿੰਦਾ ਓ ਮਾਈ ਗੋਡ, ਤਨਖਾਹ ਵੀ ਮਿਲਣੀ ਆ।

0: ਪੱਪੂ ਕੁਝ ਵੀ ਕਰ ਸਕਦਾ ਹਨਾ। ਹਾਂ ਤੁਸੀਂ ਵੀ ਨਾ ਕਿਤੇ ਜਿੱਦਾਂ ਕਰੋਕਸ ਭੁੱਲ ਗਏ ਤੇ ਜਦੋਂ ਜੋਬ ਲੱਗੇ ਭਲਾ ਏਦਾਂ ਹੀ ਤੁਹਾਨੂੰ ਵੀ ਲੱਗੇ ਵੀ ਤਨਖਾਹ ਲੈਣੀ ਭੁੱਲ ਜਾਓ ਭਲਾ। ਪੈਸੇ ਲੈਣੇ ਭੁੱਲ ਜੇ ਤਨਖਾਹ ਲੈਣੀ ਭੁੱਲ ਜੇ
1: ਏਦਾਂ ਚੀਜ਼ਾਂ ਭੁੱਲਦਾ। ਇੱਕ ਪਾਰਟੀ ਚ ਮਿਲੀ ਸੀ ਮੈਨੂੰ ਇਹ ਤੇ ਆਪਣੀ ਮੰਮੀ ਦਾ ਪਰਸ ਕੈਰੀ ਕਰਦੀ ਸੀ, ਮੈਂ ਕਿਹਾ ਇਹ ਕੀ ਹੋ ਗਿਆ, ਕਹਿੰਦੀ ਮੰਮੀ ਕਿੱਥੇ ਵੀ ਰੱਖ ਦਿੰਦੀ ਹੈ ਇਸ ਚ ਕਿੰਨਾ ਪੈਸਾ ਹੁੰਦਾ।
0: ਹਾਂਜੀ
2: ਮੈਨੂੰ ਨਾ ਇਹ ਨੌਲੇਜ ਮੈਨੂੰ ਮੈਂ ਸੋਚਿਆ ਸੀਗਾ ਵੀ ਮੈਂ ਦੱਸਣਾ ਵੀ ਸੋਚਿਆ ਸੀਗਾ ਵੀ ਦੱਸੂੰਗੀ ਰੇਡੀਓ ਤੇ ਮੰਡੇ। ਸੋ ਬੇਸਿਕਲੀ
1: ਡਿਊਟੀ ਅੱਜ ਦਾ ਵਿਚਾਰ ਲਿਖਣ ਦੀ ਮਦਦ ਵਧੀਆ
0: ਕੁੜੀ ਬਹੁਤ
1: ਨੌਲੇਜ ਸ਼ੇਅਰ ਵੀ ਕਰਦੀ ਹੈ, ਪਹਿਲਾਂ ਗੇਨ ਕਰਦੀ ਹੈ ਫਿਰ ਸ਼ੇਅਰ ਕਰਦੀ ਹੈ।
0: ਥੈਂਕ ਯੂ ਥੈਂਕ ਯੂ ਮਨ
1: ਥੈਂਕ ਯੂ ਮਨ ਜੀ
2: ਸਤਿ ਨਾਲ ਵੀ ਗੱਲ ਕਰ।
0: ਹਾਂਜੀ ਹਾਂਜੀ ਕਰਾ ਦੋ ਜੀ ਕਰਾ ਦੋ।
2: ਸਾਸੀ ਕਾਲ ਅੰਕਲ ਜੀ ਨਾਲ ਯਸ਼ਦੀ ਜੀ ਜੀ
0: ਸਾਸੀ ਕਾਲ
1: ਕੀ ਹਾਲ ਚਾਲ ਹੈ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ।
1: ਤੁਹਾਡੀ ਵੀ ਸਵਿਮਿੰਗ ਹੈ ਅੱਜ?
2: ਵਈ
1: ਅੱਛਾ ਓਕੇ।
2: ਤੁਹਾਨੂੰ
0: ਭੁੱਲੀ ਨਾ ਜਾਵੇ ਹੁੰਦੇ ਹੋ? ਪਾਣੀ ਫਿਰ ਘਰੋਂ ਲੈ ਕੇ ਜਾਂਦੇ ਹੋ? ਉੱਥੇ ਹੁੰਦਾ ਆ
1: ਘਰੋਂ ਕੋਸਾ ਕੋਸਾ ਲੈ ਕੇ ਜਾਂਦੇ ਹੋਣੇ?
0: ਹੈਂ ਪਾਣੀ ਵੀ ਉਹ ਹੀ ਦਿੰਦੇ ਆ?
2: ਹਾਂਜੀ।
0: ਤੇ ਕਿੰਨੀਆਂ ਕੁ ਬੋਤਲਾਂ ਲੱਗ
2: ਪੀਣ ਵਾਲੇ ਦੀ ਗੱਲ ਕਰਦੇ ਹੋ?
0: ਨਹੀਂ ਨਹੀਂ ਜਿਹ ਚ ਤੁਸੀਂ ਸਵਿਮਿੰਗ ਕਰਦੇ ਹੋ
1: ਪੈਡਲ ਪੈਡਲ ਪੈਡਲ
2: ਕਰਦੇ ਹੋ? ਨਹੀਂ ਉਹ ਤਾਂ ਉੱਥੇ ਹੀ ਹੁੰਦਾ ਵਾ।
0: ਅੱਛਾ
2: ਉੱਥੇ ਹੀ ਕਰਦੇ ਹੋ?
0: ਇੱਕ ਇੱਕ ਬੋਤਲ ਵਿੱਚ ਤਰ ਲੈਂਦੇ ਹੁੰਦੇ ਕਿ ਵੱਧ ਲੱਗਦਾ?
2: ਭਰਿਆ ਹੁੰਦਾ ਵਾ ਸਾਰਾ।
0: ਓ ਆਹੋ ਪਰ ਕਿੰਨੀਆਂ ਬੋਤਲਾਂ ਲੱਗਦੀਆਂ?
2: ਮੈਨੂੰ ਕਿਹੜਾ ਪਤਾ ਵਿੱਚ ਦੀ ਪਾਣੀ ਹੁੰਦਾ ਹੁੰਦਾ।
0: ਅੱਛਾ
2: ਹਾਂਜੀ
0: ਕਮਾਲ ਹੈ ਯਾਰ, ਸਾਰੇ ਫਿਰ ਇੱਕੋ ਪਾਣੀ 'ਚ ਤਰ ਲੈਂਦੇ ਹੈ?
2: ਹਾਂਜੀ।
0: ਓਕੇ ਵਾਹ। ਅਬੇ ਅਬੇ ਬੇਬੇ ਨੂੰ ਪੁੱਛ ਲੈ
2: ਸਾਰੋ
0: ਵੱਲੇ ਕਾਕਾ ਚਾਹ ਫਿਰ ਮੈਨੂੰ ਵਿਖਾ ਕੇ ਜਾਈ ਫਿਰ।
2: ਹੋ ਗਏ ਉਹ ਲੱਭਦੀ ਗੱਡੀ ਨੂੰ।
1: ਅੱਛਾ
0: ਪਰ ਲੱਭੀ
2: ਨਹੀਂ। ਹੁਣ ਮੈਂ ਸੁਣਾਉਂਗਾ ਇੱਕ ਯਾ ਲੱਭਦੀ।
0: ਹਾਂਜੀ
2: ਮੈਂ ਹੁਣ ਸੁਣਾਉਂਗਾ ਇੱਕ ਚੁਟਕਲਾ।
0: ਹਾਂਜੀ
2: ਇੱਕ ਵਾਰੀ ਪੱਪੂ ਸੰਤਨ ਦੱਸਦਾ ਵੀ ਇੱਕ ਵਾਰੀ ਮੈਂ ਆਪਣੇ ਫਰੈਂਡ ਨੂੰ ਕਿਹਾ ਸੀ ਜਿਹੜਾ ਵਾਲਾ ਕਿਹਾ ਸੀ ਫੋਨ ਤੇ ਵੀ ਜਿਹੜਾ ਵਾਲਾ ਗਿਆਨ ਕਰੂਗਾ ਤਾਂ ਉਹਨੂੰ ਬਲੌਕ ਕਰਦੀ ਤੇ ਮੇਰੇ ਫਰੈਂਡ ਨੇ ਤਾਂ ਓਕੇ ਕਹਿਤਾ ਓਕੇ ਕਹਿ ਕੇ ਮੈਨੂੰ ਹੀ ਬਲੌਕ ਕਰਤਾ।

0: सही सलाम मान लिया उन्हें है
1: बल्ले फते थैंक यू फते
2: थैंक यू हैव नाइस डे बाय
0: बाय
1: थैंक यू ऐसा साडा मन फते ते हुन साडे नाल ते उस बाद अरनम तुहाडी वारी सत श्री अकाल ते
0: इन्नी एनर्जी सवेरे सवेरे कित्थों ले आंदे हो की खादा तुसी ब्रेकफास्ट च
2: मैनू पता नहीं हैगा
0: नेचुरल है नेचुरल
1: अच्छा पता ही नहीं है
2: की खादा मैनू पता नहीं हैगा कितों एनर्जी होंदी है मम्मा भी कहंदी होंदी है मेरे कोल बहुत एनर्जी है
1: वेरी गुड पर ये गुड होंदी है ना सवेरे सवेरे ते चाहिदी होंदी है वेरी नाइस ते की सुनाओगे फिर
2: आज मैं सुनाऊंगी एक बजा रही थी
1: ओके
0: हां जी
2: एक गा दे चार पैर हन दो ऊपर चकले किन्ने एक पैर रह गए
1: अच्छा एक गा दे चार पैर ने तो ने दो ऊपर चकले
2: हां जी
1: चार ही रह गए फिर भी
2: हां जी
1: पले तेग तू तो सवेरे सवेरे सानू ट्रिकी कर चले हो सानू सवेरे सवेरे हैं मैं तो वैसे होर सेंस च चार कहे ही भी जदों उन्हें दो चुकने आते पे उन्हें थले डिग पैना तो फिर चार ही लैड आ अंटिल अनलेस ओ मूड ड्रिंक वाली गा हो गया ना ਵੱਡੀਆਂ ਨਾਸਾਂ ਵਾਲੀ
2: ਚਲਾਲੇ ਮੈਂ ਕਿਤੋਂ ਕਿਹਾ ਸੀ ਖੱਟੇ ਦੇ ਪੈਰ
1: ਹਾਂ ਬੋਡੀ ਪਾਰਟ
2: ਅੱਜ ਜਾਂ ਅੰਬਰ ਰੋਂਦੀ ਸੀ
1: ਰੋਂਦੀ
2: ਹਾਂਜੀ
1: ਕਿਉਂ
2: ਅੰਬਰ ਨੇ ਕਹਿੰਦੀ ਸੀ ਮੈਂ ਕਾਲ ਕਰਨੀ ਆ ਮੈਂ ਕਾਲ ਕਰਨੀ ਆ ਪਰ ਆਪਾਂ ਨੇ ਸਕੂਲ ਜਾਣਾ ਸੀ ਫਿਰ ਆਪਾਂ ਤੇ ਅੰਬਰ ਨੇ ਬ੍ਰੈਕਫਾਸਟ ਨਹੀਂ ਖਾਧਾ ਸੀ ਕਲੋਥਸ ਨੇ ਪਾਏ ਸੀ ਤੇ ਫਿਰ ਕੁਛ ਤੇ ਫਿਰ ਅੰਬਰ ਕਰਨੀ ਚਾਹੁੰਦੀ ਸੀ ਕਾਲ
1: ਤੁਸੀਂ ਬਾਅਦ ਚ ਕਰਾ ਦਿਓ ਨਾ ਮੰਮਾ ਨੂੰ ਕਹੋ ਵੀ ਬਾਅਦ ਚ ਕਰਾ ਦੇਣਾ ਰਵਾਈ ਦਾ ਥੋੜੀ ਹੁੰਦਾ
2: ਠੀਕ ਆ ਠੀਕ ਆ
1: ਘਰੇ ਰਹਿ ਗਈ ਹੁਣ ਵਿਚਾਰੀ चलो जाके मम्मा करा देंगे ना फिर
2: ठीक है
1: तुही,
2: पर मम्मा ने लाइब्रेरी जाना बुक्स रिटर्न करनी ने थे नाले मम्मा ने ईमेल फिक्स कर ले आ स्कूल विच
1: अहीं इत्थे अहीं इत्थे वो तो 12 बजे तक
2: ठीक है
1: थैंक यू ओके बाय
2: थैंक यू
1: थैंक यू ते नेक्स्ट साडे नाल ने अरनम उस तों बाद फिर श्रेया तुहाडी वारी सत श्री अकाल अरनम
3: हेलो अंकल जी सत श्री अकाल दीदी सत श्री
1: अकाल सत श्री अकाल
0: की हाल चाल है
3: वधिया ताडा की हाल है
0: साडा भी वधिया हो गए रेडी तुसी
3: हां जी
0: ओके आज की लेके जा रहे हो टिफिन च
3: टिफिन च मैं ओ वाली है बादाम ते चॉकलेट वाली है स्टिक्स
1: वाह ओ ते स्नैक हो गए ते खान ली की लाइक
0: प्रोटीन स्टिक्स
3: लंच ते ते रोटी खाड़ना मैं
1: अच्छा रोटी खाड़ना गुड गुड कादे नाल
0: वाह वाह
3: एप्पल नाल ते रोटी दे नाल गंडे वाली रोटी
1: हां परौंठी गंडे वाली फिर ते नजारा बन गया ओए
0: वेरी गुड
1: हैं गुड गुड गुड गुड गुड की सुनाओगे फिर गंडे वाली रोटी खा के
3: अब सुनाओगे एक बजारत
0: हाँ जी
3: निक्की जी नार टुब्बी मार जावे पार
1: निक्की जी नार
3: निक्की जी नार टुब्बी मार जावे पार
1: टुब्बी मार जावे पार हैं
0: मेरे तो गलत है
1: हैं टुब्बी के चुब्बी
4: चुब्बी
3: चुब्बी
1: अच्छा चुब्बी मार जावे पार ओके एक केड़ी है भाई ਦੱਸੋ ਬਈ
0: ਤੁਹਾਡੀ ਹੱਥ ਖੜੇ ਮੇਰੇ
1: ਤੁਹਾਡੀ ਪ੍ਰਜਾਤੀ ਚ ਹਾਂ ਕੁਛ ਕਿਹੜੀ ਨਿੱਕੀ ਨਾਰ ਨੂੰ ਜਾਣਦੇ ਤੁਸੀਂ ਹੈ ਨੀ ਕੋਈ ਸਹੇਲੀ ਵਾਲੀ ਕੋਈ ਨਿੱਕੀ ਜੀ ਨਿੱਕੀ ਜੀ ਨਾਰ ਕੋਈ ਹੈ
3: ਸੌਖਾ ਹੀ
0: ਹੈ ਸੌਖਾ ਹੈ
1: ਉਮਰ ਚ ਨਿੱਕੀ ਹੋ ਸਕਦੀ ਲਾਲ ਜੀ ਕਹਿੰਦੇ ਨੋਨੀਆਂ ਨਹੀਂ ਓਕੇ ਉਹ ਤੋਂ ਨਿੱਕਾ ਹੋਰ ਫਿਰ ਕੀ ਹੋ ਸਕਦਾ ਹੋਰ ਨਿੱਕੀ ਫਿਰ ਕੀ ਹੋ ਸਕਦੀ ਆ
0: ਹਿੰਟ ਦੋ
1: ਜਪਾਨ
3: ਨਹੀਂ
1: ਉਹ ਵਰਤਦੇ ਆ ਓਕੇ
3: ਆਪਣੀ ਮੰਮੀ ਹੁੰਦਾ
1: ਜਪਾਨ ਹੀ
0: ਨਿੱਕੀ ਜੀ ਹੁੰਦੀ ਜਬਾਨ
1: ਸਾਨੂੰ ਸਾਨੂੰ ਤਾਂ ਸਾਰੇ ਸਾਈਨ ਉਹ ਲੱਗੀ ਜਾਂਦੇ ਆ ਕੀ ਨਿਕਾ ਜਾ ਫਿਰ ਚੱਲ ਹਾਰ ਗਏ ਭਰਾ
3: ਆਨਸਰ ਹੈਗਾ ਸੂਈ
1: ਸੂਈ ਹਾਂ ਵੇਖਿਆ ਇਹ ਨਾਰਾਂ ਵਾਲੀ ਗੱਲ
0: ਨਹੀਂ ਨਾ ਅੱਜ ਕੱਲ ਕੁੜੀਆਂ ਨੂੰ ਮੈਨੂੰ ਤੇ ਆਉਂਦੀ ਨਹੀਂ ਤੇ
1: ਫਿਰ ਇਹ ਨਾਰਾਂ ਵਾਲੀ ਗੱਲ ਹੀ ਤੇ ਸੁਖਵਿੰਦਰ ਭੈਣ ਜੀ ਨੂੰ ਵੀ ਨਹੀਂ ਆਈ ਹਨਾ ਕਹਿੰਦੇ ਕੜਛੀ
0: ਇਹ ਤੁਹਾਡੀ ਤੋਂ ਉਮੀਦ ਨਹੀਂ ਸੀ
1: ਪਰ ਕੜਛੀ ਵੀ ਹੋ ਸਕਦੀ ਆ ਹੈਨਾ ਉਹ ਵੀ ਤੇ ਚੁੱਭੀ ਮਾਰ ਜਾਂਦੀ ਆ ਛੋਲਿਆਂ ਚ ਦਾਲ ਚ ਹੈ ਕੜਛੀ ਵੀ ਹੋ ਸਕਦੀ ਆ ਕਿ ਨਹੀਂ ਓਕੇ ਫਿਰ ਤਾਂ ਨਿਕਲ ਜਾ ਭਾਈ ਵੀ ਹੋ ਸਕਦਾ ਚਮਚਾ ਵੀ ਹੋ ਸਕਦਾ ਫਿਰ ਹੈਨਾ ਥੈਂਕ ਯੂ
3: ਥੈਂਕ ਯੂ ਮੈਂ ਇੱਕ ਚੁਟਕਲਾ ਵੀ ਸੁਣਾਣਾ
1: ਹਾਂਜੀ ਸੁਣਾ ਲਓ ਜੀ ਸੁਣਾ ਲਓ ਐਵੇਂ ਖਰਾਬ ਹੋ ਜਾਊਗਾ
3: ਚੁਟਕਲਾ ਰੰਗ ਤਾਂ ਪਰ ਤੂੰ ਚਿੱਟਾ ਏ ਦਿਲ ਤਾਂ ਹਜੇ ਤੱਕ ਕਾਲਾ ਹੀ ਆ ਰੰਗ ਤਾਂ ਪਰ ਤੂੰ ਚਿੱਟਾ ਏ ਦਿਲ ਦਾ ਰੰਗ ਕਾਲਾ ਹੀ ਆ ਚਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ
1: ਥੈਂਕ ਯੂ
2: ਠੀਕ
0: ਤੁਸੀਂ ਕਿਵੇਂ ਹੋ
1: ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਤੇ ਹੱਸਦੇ ਪਏ ਤੁਸੀਂ ਕੀ ਕਰਦੇ ਪਏ ਹੱਸਦੇ ਪਏ ਓਕੇ
2: ਮੈਂ ਸਕੂਲ ਜਾਣਾ ਬਿਕੋਜ਼ ਮੇਰੀ ਟੀਚਰ ਨੇ ਲਰਨ ਕਰਨਾ ਮੋਰ ਬਿਕੋਜ਼ ਦੈਨ ਉਹਨੂੰ ਪਤਾ ਕਹਿੰਦਾ ਮੋਰ ਲਰਨ ਕਰਨਾ
1: ਓਹ
0: ਟੀਚਰ ਲਰਨ ਨਹੀਂ ਕਰਕੇ ਆਈ ਤੇ ਇਹਨੇ ਸਕੂਲ ਨਹੀਂ ਜਾਣਾ
1: ਟੀਚਰ ਨੇ ਪਹਿਲਾਂ ਆਪ ਲਰਨ ਕਰਨਾ ਵਾ ਉਹਨੇ ਜੋ ਲਰਨ ਕੀਤਾ ਸੀ ਉਹਦਾ ਮੁੱਕ ਗਿਆ ਵਾ ਤੇ ਹੁਣ ਉਹਨੇ ਪਹਿਲਾਂ ਆਪ ਹੋਰ ਲਰਨ ਕਰਕੇ ਆਉਣਾ ਤੇ ਫਿਰ ਇਹਨਾਂ ਨੂੰ ਲਰਨ ਇਹਦਾ ਮਤਲਬ ਵੀ ਤੁਸੀਂ ਤੇ ਬੜਾ ਕੁਇਕ ਲਰਨ ਕਰ ਰਹੇ ਹੋ ਫਿਰ ਟੀਚਰ ਦਾ ਮੁੱਕ ਦਾ ਜਾਣ ਡਿਆ ਹਨਾ
0: ਮੇਰਾ ਤੇ ਦਿਲ ਹੈ ਜਾਣਦਾ ਪਰ ਟੀਚਰ ਨੇ ਲਰਨ ਨਹੀਂ ਕੀਤਾ ਤੇ ਮੈਨੂੰ ਛੁੱਟੀ ਲੈਣੀ ਪਈ
1: ਓਹੋ ਇਹ ਇਹ ਨਾ ਇਹ ਬਲੀ ਜਲਦੀ ਜਲਦੀ ਸਿੱਖੀ ਜਾਂਦੇ ਆ ਤੇ ਟੀਚਰ ਵਿਚਾਰੀ ਕੀ ਕਰੂਗੀ
0: ਹਾਂਜੀ
1: ਮੈਨੂੰ ਲੱਗਦਾ ਤੁਹਾਨੂੰ ਵੱਡੀ ਕਲਾਸ ਚ ਪਾ ਦਈਏ ਹੁਣ ਨਹੀਂ ਯਾਰ ਟੀਚਰ ਵਿਚਾਰੀ ਨੂੰ ਤੁਸੀਂ ਵਕਤ ਪਾਇਆ ਤੁਹਾਨੂੰ ਨਾ ਆਪਾਂ ਤੁਹਾਨੂੰ ਆਪਾਂ ਦਸਵੀਂ ਚ ਕਰ ਦਈਏ
0: ਡਾਇਰੈਕਟ ਜੰਪ
1: ਟੈਂਥ ਵਿੱਚ ਚਲੋ ਤੁਸੀਂ ਸਿੱਧੇ ਨਹੀਂ ਈਅਰ ਟੈਨ ਦੇ ਵਿੱਚ ਤੁਸੀਂ ਜਾਓਗੇ ਨਾ ਤੇ ਫਿਰ ਤੁਹਾਡੀ ਟੀਚਰ ਦਾ ਵੀ ਥੋੜਾ ਜਿਹਾ ਸਾਹ ਸੌਖਾ ਹੋ ਜਾਊਗਾ ਵਿਚਾਰੀ ਦਾ
0: ਸਹੀ ਗੱਲ
1: ਅੱਛਾ
0: ਤੁਹਾਡੀ ਗੱਲਾਂ ਤੋਂ ਤੇ 10 ਇਅਰਸ ਓਲਡ ਲੱਗਦੇ ਹੋ
2: ਨਹੀਂ
1: ਜੀ ਵੀ ਕੀ ਸੁਣਾਓਗੇ ਫਿਰ
2: ਬੁਝਾਰਤ
1: ਓਕੇ
2: ਮੇਰੇ ਕੋ 10 ਬਨਾਨਾ ਸੀ
3: दो अंकल ने खादे, तीन आंटी ने खादे, वन मैं खादे के नेरे आगे बनाना।
0: ओह इतने मैथ्स होगी सवेरे सवेरे मैथ्स।
1: दो आंटी ने आंटी खादे
0: अंकल ने खादे एक बनाना आप खा लिया।
1: मैं नहीं खादा कोई भी। अच्छा पर मैं नहीं खादा कोई भी। केड़े अंकल ने खादा? और कोई अंकल होना?
3: जोर अंकल जी।
1: नहीं यार मैं तो एक भी नहीं खादा। नो
3: यस खादा है।
1: मैं एक भी नहीं खादा बनाना ताड़ा।
0: वो तो कह रहा प्रिटेंड करो। प्रिटेंड
3: करो। विच नंबर होगा?
1: की होगा
0: मैथ्स से अपने उत्ते ट्राई कर रहा
3: है। ओ दूरे बाद हुंदा।

0: ਓ ਸ਼੍ਰੇਆ ਮੈਨੂੰ ਸਾਡੇ ਤੇ ਜੋਕ ਹੀ ਹੋ ਗਿਆ ਇੰਨੀ ਦੇਰ ਦਾ ਮੈਂ ਤੇ
1: ਜਾ ਸ਼੍ਰੇਆ ਸ਼੍ਰੇਆ
0: ਮੈਂ 6 ਇਅਰਸ ਦਾ ਹਾਂ ਤੇ ਸ਼੍ਰੇਆ ਨੇ ਲਿੰਗ ਪੁਲਿੰਗ ਚੇਂਜ ਕਰ ਦੇਣਾ
1: ਸ਼੍ਰੇਆ ਤੂੰ ਤਾਂ ਟ੍ਰਿਕ ਹੀ ਕਰਤਾ
0: ਸਾਨੂੰ ਇੱਥੇ ਵਾਲੀ ਮੈਥਸ ਥੋੜੀ ਨਾ ਆਉਂਦੀ
1: ਅਸੀਂ ਹਾਰ ਗਏ
0: ਅਸੀਂ ਇੰਡੀਆ ਵਾਲੀ ਮੈਥਸ ਜਾਣਦੇ
2: ਹੈਂ
1: ਟੂ
0: ਥ੍ਰੀ
1: ਥ੍ਰੀ
0: ਥ੍ਰੀ
1: ਓਕੇ ਓਕੇ ਓਕੇ ਤਿੰਨ ਤਿੰਨ ਤਿੰਨ ਠੀਕ ਆ ਤੇ ਤਿੰਨ ਕਿੱਥੇ ਆ ਆਪਣਾ ਹੋਰ ਕੀ ਪਤਾ ਹੀ ਨੀ ਲੱਗਦਾ ਅੱਜ ਤੇ ਸ਼੍ਰੇਆ ਜ਼ਿਆਦਾ ਹੀ ਫਾਰਮ ਚ ਲੱਗਦੀ ਕੁੜੀਏ
0: ਚਾਹ ਹੀ ਬੜਾ ਸਕੂਲ ਨਾ ਜਾਣ
1: ਆਹੋ ਤੇ ਵੀਰ ਜੀ ਕਿੱਥੇ ਹਾਂਜੀ
0: ਮੈਨੂੰ ਤੇ ਲੱਗਿਆ ਮੈਂ ਕਰ ਲਿਆ ਸੀਜ਼ ਨਾਲ ਗੱਲ
1: ਫਿਰ ਸ਼੍ਰੇਆ ਨਾ ਕਰ ਲੋ ਹੈਲੋ ਅੱਜ ਮੈਨੂੰ ਲੱਗਦਾ ਵੀ ਵੀਰ ਜੀ ਹਲੇ ਬਿਜ਼ੀ ਲੱਗਦਾ ਮੈਨੂੰ ਸਤਿ ਸ਼੍ਰੀ ਅਕਾਲ ਅਸੀਸ ਜੀ ਕੀ ਕਰਦੇ ਹੋ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਜਾਣਾ ਕਿ ਨਹੀਂ
2: ਹਾਂਜੀ
1: ਅੱਛਾ ਕੱਲਿਆਂ ਜਾਣਾ ਫਿਰ ਅੱਜ ਚਲੋ ਤੁਸੀਂ ਕੀ ਸੁਣਾਓਗੇ ਓਕੇ ਕਿਹੜਾ
2: ਪਤੀ ਨੂੰ ਕਹਿੰਦੀ ਪਤੀ ਨੂੰ ਕਹਿੰਦੀ
1: ਅੱਛਾ
2: ਮੈਂ ਕਰਕੇ ਵੀ ਕਵੀ ਬੰਦਾ

0: ਅਸੀਸ ਯਾਰ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਵਾ। ਜੋ ਮਰਜ਼ੀ ਆ ਸੁਣਾ ਦਿੰਦਾ ਵਾ। ਥੈਂਕ ਯੂ, ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ,
1: ਹੈਵ ਅ ਨਾਈਸ ਡੇ।
0: ਬਾਏ ਬਾਏ ਬਾਏ ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ ਛਾਵਾ ਛਾਵਾ, ਬਾਏ ਬਾਏ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਕੌਣ ਹੈ ਸਾਡੇ ਨਾਲ? ਅਸੀਸ ਕੌਰ, ਇਹਦੀ ਵੀ ਛੁੱਟੀ ਹੋਣੀ ਫਿਰ ਅੱਜ
1: ਲੱਗਦਾ। ਹਾਂਜੀ,
2: ਟੀਚਰ
0: ਡਿਫਰੈਂਟ ਹੈ ਨਾ, ਸਾਰੇ ਟੀਚਰ ਪੜ੍ਹਨ ਚਲੇ ਗਏ।
2: ਤੁਸੀਂ ਨਾ ਮੈਨੂੰ ਲਾਸਟ ਲੈ ਲਓ, ਕਿਉਂਕਿ ਜਿਹੜੇ ਪੀਪਲ ਦੇ ਆ
0: ਸਕੂਲ ਜਾਣਾ ਹੋਵੇ ਤੇ ਹਨਾ। ਹੈਲੋ ਡਡਵਾਲ ਸਾਹਿਬ, ਕੀ ਹਾਲ ਨੇ?
1: ਹੈਲੋ,
0: ਹੈਲੋ,
2: ਸਤਿ
0: ਸ੍ਰੀ ਅਕਾਲ, ਕੀ ਹਾਲ ਚਾਲ ਨੇ? ਓ ਅੱਜ ਜਾਣਾ ਸਕੂਲ? ਓ ਫੋਨ ਥੋੜਾ ਦੂਰ ਰੱਖੋ, ਆਵਾਜ਼ ਪਾੜ ਦੀ ਜੇ।
1: ਇਹ ਤੇ ਕੁਛ ਨਾ ਬੋਲੇ ਆ ਕੇ ਹੱਸਦੇ, ਬਸ ਉਸ ਚ ਗੱਲ ਬਣ ਜਾਂਦੀ ਹੈ।
0: ਮੈਨੂੰ ਇਹਦਾ ਲੱਗਦਾ ਫੋਨ ਦੇ ਵਿੱਚ ਵੜ ਕੇ ਗੱਲ ਕਰਨ ਡਿਆ ਅੱਜ। ਹੈ ਸੁਗਨ?
2: ਹਾਂਜੀ
0: ਹਾਂਜੀ, ਓਕੇ। ਅੱਜ ਜਾਣਾ ਸਕੂਲ?
2: ਨਹੀਂ।
0: ਓਏ ਤੁਹਾਡੀ ਆ ਟੌਰਾਂ ਹੀ ਆ,
1: ਵਾਹ, ਸਾਰਿਆਂ ਦੀ ਛੁੱਟੀ ਆ ਅੱਜ।
0: ਅੱਜ ਤੇ ਸਾਰੇ ਘਰੇ ਹੀ ਆ ਲੱਗਦੇ ਮੈਨੂੰ। ਵੀਰ ਜੀ ਨੇ ਜਾਣਾ?
2: ਹਾਂਜੀ।
0: ਓਕੇ ਓਕੇ, ਕੀ ਲਿਆਇਓ ਫਿਰ ਅੱਜ ਤੁਸੀਂ? ਓਕੇ, ਕਿਹੜੀ?

0: Kitty place with color and
1: the.
0: Kitty place with color and
1: the. ਕਾਲਾ ਤੇ ਹੁੰਦਾ ਹੀ ਨਹੀਂਗਾ ਯਾਰ, ਕਾਲਾ ਅੰਡਾ ਥੋੜੀ ਹੁੰਦਾ ਵਾ।
0: ਨਹੀਂ ਕਾਲੀ ਮਿਰਚ।
1: ਅੱਛਾ ਕਾਲੀ ਮਿਰਚ, ਓਕੇ। ਇਹ ਫਿਰ ਮੈਨੂੰ ਲੱਗਦਾ ਮੱਠੀ, ਮੱਠੀ ਦੇ ਵਿੱਚ ਕਾਲੀ ਮਿਰਚ,
2: ਕਾਲੀ ਮਿਰਚ ਹੁੰਦੀ ਜਿਹੜੀ ਬੁਰੀ ਲੱਗਦੀ ਹੈ।
1: ਨਹੀਂ
2: ਜਿਹੜੀ ਅੱਜ ਕੱਲ ਸਾਰਿਆਂ ਦੀ ਖਰਾਬ ਹੀ ਹੁੰਦੀ ਹੈ, ਚਸ਼ਮੇ ਲੱਗੇ ਹੁੰਦੇ।
1: ਓਹੋ ਦਿਲਵਾਲ ਸਾਹਿਬ, ਓ ਯਾਰ ਹਾਰ ਹਾਰ ਗਏ, ਹਾਰ ਗਏ ਯਾਰ।
2: ਅੰਕਲ ਤੇ ਇਸ ਚ ਵੀ ਕੈਂਡਲ ਬੋਲਦੇ ਸੀ।
1: ਓਹੋ ਡਰਵਾਲ ਸਾਹਿਬ, ਤੁਸੀਂ ਯਾਰ ਇੰਨੀ ਟ੍ਰਿਕ ਕਿਉਂ ਕਰਦੇ ਸਾਨੂੰ ਸਵੇਰੇ ਸਵੇਰੇ? ਮੰਮਾ ਦੇ ਫੋਨ ਤੇ ਆਉਂਦਾ ਵਾ ਫਿਰ ਕਾਲਾ ਅੰਡਾ, ਹਨਾ। ਥੈਂਕ ਯੂ ਸੁਖ, ਹੱਸ ਕੇ ਤੇ ਵਿਖਾ ਦੋ। ਟਿਕਲ ਟਿਕਲ ਥੈਂਕ ਯੂ, ਥੈਂਕ ਯੂ ਡਰਵਾਲ ਸਾਹਿਬ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂਜੀ ਅਸੀਸ, ਤੁਸੀਂ ਆਉਂਦੇ ਰਹੋ ਵਾਪਸ।
2: ਅਸੀਸ
3: ਸਤਿ ਸ੍ਰੀ ਅੰਕਲ ਜੀ,
1: ਸੌਂ ਗਈ ਹੀ ਲੱਗਦਾ ਮੈਨੂੰ,
2: ਜਿਵੇਂ ਸਟੇਸ਼ਨ ਆ ਗਿਆ।
3: ਰਜਾਈ ਬਦਲੀ ਸੀ ਮੈਂ,
1: ਹਾਏ ਰਜਾਈ ਬਦਲੀ, ਗੱਡੀਆਂ ਬਦਲੀ ਦੀਆਂ, ਤੁਸੀਂ ਰਜਾਈਆਂ ਬਦਲੀ ਜਾਂਦੇ ਸਵੇਰੇ ਸਵੇਰੇ?
3: ਮੈਂ ਪਾਪਾ ਦੀ ਰਜਾਈ ਚ ਪਈ ਸੀ, ਫਿਰ ਮੈਂ ਮੰਮਾ ਦੀ ਰਜਾਈ ਚ ਆ ਗਈ।
1: ਓਕੇ ਓਕੇ,
3: ਤਾਂ ਮੰਮਾ ਦਾ ਬੈੱਡ ਵੀ ਪਾਪਾ ਦੇ ਬੈੱਡ ਦੇ ਨਾਲ ਹੀ ਹੈ।
1: ਓਕੇ ਓਕੇ ਓਕੇ ਓਕੇ, ਤੁਹਾਡੇ ਮਜ਼ੇ ਆ ਫਿਰ, ਹੈ ਨਾ, ਕਦੀ ਇੱਕ ਰਜਾਈ ਚ ਕਦੀ ਦੂਜੀ ਰਜਾਈ ਚ।
3: ਯੈਸ,
1: ਵਾਹ। ਤੇ ਕੀ ਸੁਣਾਓਗੇ ਫਿਰ?
3: ਅੱਜ ਛੁੱਟੀ, ਮੈਂ ਅੱਜ ਸੁਣੂ, ਅੱਜ ਮੈਂ ਸੁਣੂ ਇੱਕ ਗੱਲ ਦੱਸੂ।
1: ਅੱਛਾ ਓਕੇ,
3: ਪਰ ਇੱਕ ਜਦੋਂ ਮੈਂ ਇੱਕਦਮ ਮੈਂ ਨਾ ਲਾਈਕ ਪਾਰਕ ਚ ਖੇਡ ਰਹੀ ਸੀ ਫਰੈਂਡ ਨਾਲ, ਮੀਰਾ ਨਾਲ, ਉਹ ਕਹਿੰਦੀ ਵੀ ਸੀ ਤੂੰ ਯੂਨੀ ਚ ਜਾ, ਫਿਰ ਮੈਂ ਕੋਲੇਜ ਚ ਜਾਣੀ ਹਨਾ ਗੇਮ ਚ, ਤੇ ਫਿਰ ਹੁਣ ਮੈਂ ਕਿਹਾ ਨਹੀਂ ਮੈਂ ਕਾਲਜ ਚ ਜਾਣਾ, ਪਰ ਉਹਨੇ ਕਿਹਾ ਜੇ ਮੈਂ ਯੂਨੀ ਚ ਚੱਲੂ ਨਾ ਫਿਰ ਮੈਨੂੰ ਜੋਬ ਮਿਲ ਜੂ, ਜੇ ਤੂੰ ਕਾਲਜ ਚ ਚਲੀ ਗਈ ਫਿਰ ਤਾਂ ਤੂੰ ਨਾਰਮਲ ਸਟੂਡੈਂਟ ਹੀ ਹੋਏਗੀ।
2: ਅੱਜਕਲ ਬੜੀ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ।
1: ਵਾਹ, ਤੁਸੀਂ ਫਿਰ ਯੂਨੀ ਜਾਣਾ ਕਰਨਾ ਹੁਣ?
3: ਯੈਸ, ਵੱਡੇ ਹੋ ਕੇ ਪਹਿਲਾਂ ਯੂਨੀ ਫਿਰ ਕਾਲਜ।
1: ਅੱਛਾ, ਤੁਸੀਂ ਪਹਿਲਾਂ ਯੂਨੀ ਜਾਣਾ?
3: ਪਹਿਲਾਂ
1: ਯੂਨੀ ਫਿਰ ਕਾਲਜ, ਪਹਿਲਾਂ ਇਹ ਮੈਨੂੰ ਲੱਗਦਾ ਵੀਰ ਜੀ
3: ਕਾਲਜ ਤੇ
2: ਵੀਰ ਜੀ ਦੀ ਗੱਲਾਂ ਸੁਣੀਆਂ
3: ਪਹਿਲਾਂ।
1: ਇਹ ਮੈਨੂੰ ਲੱਗਦਾ ਵਾ ਵੀ ਦੀਪ ਵੀਰ ਦੀ ਗੱਲਾਂ ਸੁਣੀਆਂ ਤੁਸੀਂ ਕਿਤੇ ਬਹਿ ਕੇ। ਹਾਂ,
3: ਤੁਸੀਂ
1: ਕਹਿਣਾ ਸੀ ਮੈਂ ਉਹਦੀ ਸਿਸਟਰ ਆ ਤੇ ਮੈਨੂੰ ਪੜਾ ਦੋ ਅੱਜ, ਤੇ ਤੁਸੀਂ ਘਰ ਆ ਕੇ ਤੇ ਵੀਰੇ ਨੂੰ ਦੱਸ ਦੇਣਾ। ਆਹੋ ਤੇ 6-7-13 ਹੋ ਜਾਂਦੇ ਨਾ, ਤੁਸੀਂ ਤੇ 6-7 ਹੋ। ਜਿੰਨਾ ਚਿਰ ਰਜਾਈ ਚ ਰਹਿੰਦੀ ਹੈ ਨਾ ਉਹਨਾਂ ਚਿਰ ਨੀ ਐਕਟਿਵ ਹੁੰਦੀ। ਤੁਸੀਂ ਸਾਨੂੰ ਨਾ ਰਜਾਈ ਚੋਂ ਬਾਹਰ ਬਹਿ ਕੇ ਸੁਣਾਇਆ ਕਰੋ ਗੱਲਾਂ, ਹੋਰ ਸੁਸਤੀ ਪੈ ਜਾਂਦੀ ਸਾਨੂੰ।
2: ਠੰਡ ਸਾਨੂੰ ਵੀ ਲੱਗਦੀ ਹੈ, ਅਸੀਂ ਵੀ ਤੇ ਕਿਹੜਾ ਰਜਾਈ ਚ ਬੈਠਿਆ ਸੀ, ਬਾਹਰ ਨਿਕਲ ਕੇ ਗੱਲ ਕਰ।
3: ਮੈਨੂੰ ਤਾਂ ਠੰਡ ਲੱਗਦੀ, ਮੇਰੀ ਤਾਂ ਸੁਸਤੀ ਬਾਹਰ ਨਿਕਲ ਜਾਂਦੀ।
1: ਚਲੋ ਕੀ ਸੁਣਾਓਗੇ ਫਿਰ ਅੱਜ?
3: ਚੁਟਕਲਾ।
1: ਓਕੇ ਜੀ।
3: ਇੱਕ ਪੱਪੂ ਦੀ ਵਾਈਫ ਕਹਿੰਦੀ ਨਾ ਇੱਕ ਦਿਨ, ਬਈ ਮੈਨੂੰ ਘੁੰਮਣ ਲੈ ਕੇ ਜਾਓ। ਪੱਪੂ ਕਹਿੰਦਾ ਮੇਰੇ ਸਾਰੇ ਫਰੈਂਡਸ ਘੁੰਮਣ ਜਾਂਦੇ। ਉਹ ਕਹਿੰਦਾ, ਪੱਪੂ ਕਹਿੰਦਾ ਠੀਕ ਆ, ਮੈਂ ਤੈਨੂੰ ਪੱਖੇ ਤੇ ਬੰਨ ਦੇਣਾ, ਮੈਂ ਪੱਖਾ ਛੱਡ ਕੇ ਸਾਰੇ ਦਿਨ ਘੁੰਮੀ ਜਾਊਂਗਾ। ਮਜ਼ੇ ਨਾਲ ਘੁੰਮੀ ਜਾਈ, ਘੁੰਮੀ ਜਾਈ, ਘੁੰਮੀ ਜਾਈ, ਜਦੋਂ ਥੱਕ ਗਈ ਮੈਂ ਬਾਹਰ ਗਈ।
1: ਪੱਪੂ ਦਾ ਫਰੈਂਡ ਤੇ ਫਿਰ ਮੱਖੀ ਵਰਗਾ ਹੋਇਆ ਕਿ
3: ਆ ਮੈਨੂੰ ਮੰਮਾ ਨੇ ਆਪਦੇ ਫੋਨ ਤੇ ਯਾਦ ਕਰਾਇਆ ਸੀ।
1: ਅੱਛਾ ਅੱਛਾ ਅੱਛਾ,
2: ਠੀਕ ਹੈ,
1: ਥੈਂਕ ਯੂ ਜੀ,
2: ਥੈਂਕ ਯੂ ਜੀ,
1: ਥੈਂਕ ਯੂ, ਬਾਏ ਬਾਏ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ, ਥੈਂਕ ਯੂ, ਕੱਲ ਨੂੰ ਜਾਓ ਸਕੂਲ, ਥੈਂਕ ਯੂ। ਲਾਲ ਜੀ ਤੁਸੀਂ ਆਉਂਦੇ ਰਹੋ।
2: ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਹੈ?
1: ਤੁਸੀਂ ਜਾਣਾ ਕਿ ਤੁਹਾਡੀ ਵੀ ਛੁੱਟੀ ਅੱਜ? ਮੈਂ ਸ਼ਾਇਦ ਤੁਹਾਡੀ ਟੀਚਰ ਨੇ ਪੜ੍ਹਨ ਜਾਣਾ ਹੋਵੇ।
4: ਤੁਹਾਡੀ ਛੁੱਟੀ ਛੁੱਟੀ ਘਰ ਬੈਠੀ ਹੈ ਨਾ, ਘਰ ਵਾਲੇ ਵੀ ਏਦਾਂ ਦੇ ਜਿਵੇਂ ਨਾ ਮਿਸਤਰੀ ਲੇਬਰ ਨੂੰ ਦੇ ਦੇਣਾ ਬੀੜੀ ਪੀਣ ਦਾ ਬਿੱਲ।
1: ਮੈਨੂੰ ਨੀ ਪਤਾ ਵੀ ਬੀੜੀ ਵੀ ਪੀਂਦੇ ਜੇ।
4: ਜਿਵੇਂ ਟੀਵੀ ਦੇਖਦੇ ਨਾ ਉਹਨਾਂ ਨੂੰ ਏਦਾਂ ਸੁਣਾ ਵੀ ਵਿਹਲਾ ਬੈਠਾ ਮੈਂ ਵਿਹਲੀ ਦਿਹਾੜੀ ਦੇ ਵੀ ਇਹਨੂੰ ਕੋਈ ਕੰਮ ਦੇ ਹੀ
1: ਉੱਚਾ ਜਿਹਾ ਕੰਮ ਵੇਖ ਕੇ ਦੱਸਣਗੀਆਂ ਕੋਈ, ਹੈ ਨਾ।
2: ਤੁਸੀਂ ਉਹਨਾਂ ਦੀ ਰਾਹੀਂ ਰਾਹੀਂ ਇਨਡਾਇਰੈਕਟ ਵਿੱਚ ਆਪਣੀ ਕਿਉਂ ਦੱਸੀ ਜਾਂਦੇ?
1: ਹਾਂਜੀ,
4: ਉੱਚੇ ਬੰਦੇ ਨੂੰ ਕੋਈ ਨੀਵਾਂ ਕੰਮ ਦੱਸਣਗੇ, ਨੀਵੇਂ ਬੰਦੇ ਨੂੰ ਕੋਈ ਉੱਚਾ ਕੰਮ
2: ਦੱਸਣਗੇ। ਉਹੀ ਨਾ, ਐਵੇਂ ਅੱਖਾਂ ਤੇ ਅੱਗੇ ਬੁਰਾ ਜਿਹਾ ਲੱਗਦਾ ਨਾ, ਖੁਦ ਰਿਮੋਟ ਲੈ ਕੇ ਵਿਹਲੇ ਬੈਠੇ ਸੀ।
1: ਆ ਵੇਖ ਲੈ ਅੰਦਰੋਂ ਨਿਕਲੀ ਲਾਲ ਜੀ।
2: ਨਹੀਂ ਮੇਰਾ ਉਹ ਖੁਦ ਵਿਚਾਰੇ ਖੁਦ ਹੀ ਨੀ ਬੈਠਦਾ ਕੰਮ ਕੁਛ ਨਾ ਕੁਛ।
1: ਨਹੀਂ ਆ ਤੇ ਹੁਣ ਇਹ ਤੇ ਰਫੂ ਹੀ ਹੈ ਨਾ, ਉੱਥੇ ਵਿਚਾਰਾ ਖੁਦ ਹੀ ਨੀ ਬੈਠਦਾ ਹੈ ਨਾ।
2: ਇੰਨੇ ਕੰਮ ਹੁੰਦੇ।
4: ਸੈਮੀ ਸਾਹਿਬ ਨੇ ਕੰਮ ਚੂਹਾ ਆ ਗਿਆ ਹਨਾ।
2: ਅੱਛਾ,
1: ਕਦੋਂ
4: ਲੱਗੇ? ਹਾਂ ਇਸ ਵੀਕਐਂਡ ਤੇ
1: ਸੈਮੀ
4: ਸਾਹਿਬ। ਹਾਂ ਸੈਮੀ ਸਾਹਿਬ ਸਾਰਾ ਟੱਬਰ ਮਾਰਨ ਲੱਗਿਆ ਉਹਨੂੰ, ਪੰਜ ਵੱਜ ਕੇ ਵਿਛੇ ਦਾ ਚੂਹਾ ਸੱਤ ਜੜ ਗਿਆ। ਚੂਹਾ ਕਹਿੰਦਾ ਮੈਂ ਖੁਦਕੁਸ਼ੀ ਕਰ ਲੈਂਦਾ ਤੁਹਾਡੇ ਹੱਥ ਨਹੀਂ ਆ।

0: ਇਹੋ ਜੀ ਮੌਤ ਨਹੀਂ ਮਰਨਾ ਮੈਂ
1: ਸਵਾਲ ਭਾਈ ਕਰਨਾ ਆਪਣਾ ਇੱਦਾਂ ਬੰਦਾ ਹੁੰਦਾ ਇੱਕ ਨਾ ਆਪਣਾ ਨਵੀਂ ਭਾਈ ਜਾਂਦੇ ਹਨਾ ਜਸਵਾਲ ਭਾਈ ਪੁੱਛਦੇ ਹਾਂ ਵੀ ਤੇਰੀ ਫੀਸ ਆ ਗਈ ਜਸਵਾਲ ਭਾਈ ਕਹਿੰਦੇ ਹਾਂ ਆ ਗਈ ਤੇ ਨਾਲੇ ਨਵੀਂ ਪੁੱਛਦੇ ਤੇਰੀ ਫੀਸ ਆ ਗਈ ਕਹਿੰਦੇ ਆ ਗਈ ਸੈਮੀ ਸਾਹਿਬ ਪੁੱਛਦੇ ਤੇਰੀ ਫੀਸ ਆ ਗਈ ਕਹਿੰਦੇ ਹਾਏ ਨੀ ਮੈਂ ਆਪਣਾ ਦੋ ਤਿੰਨ ਦਿਨ ਚ ਭਰ ਦਾਂਗਾ ਚੱਲ ਠੀਕ ਹੈ ਜਸਵਾਲ ਭਾਈ ਕਹਿੰਦੇ ਚੱਲ ਮੈਂ ਪੁੱਛਦਾ ਵੀ ਆਪਣਾ ਡੋਗੀ ਕਿਵੇਂ ਬੋਲਦਾ ਜਸਵਾਲ ਭਾਈ ਕਹਿੰਦੇ ਬਹੁ ਬਹੁ ਬਹੁ ਤੇ ਨਵੀਂ ਪੁੱਛਦੇ ਹਾਂ ਤੂੰ ਦੱਸ ਬਿੱਲੀ ਕਿਵੇਂ ਬੋਲਦੀ ਹੈ ਕਹਿੰਦਾ ਮਿਆਓ ਸੈਮੀ ਸਾਹਿਬ ਬਾਰੇ ਨੀ ਕਹਿੰਦਾ ਹਾਂ ਦੱਸ ਕਿਹੜੀ ਮਾਸੀ ਕੀ ਗਲਤੀ ਕੀਤੀ ਮੈਨੂੰ ਧੱਕਾ ਕਰਦਾ ਕਿ ਸੁੱਖਾ ਹੈ ਕੁਛ ਪੁੱਛੋ ਚੱਲ ਠੀਕ ਹੈ ਜਸਵਾਲ ਨੂੰ ਪੁੱਛਦੇ ਵੀ ਹਾਂ ਵੀ ਦੱਸ ਆਪਣਾ ਵੀ ਗਾਂ ਕਿਵੇਂ ਬੋਲ ਮੱਝ ਕਿਵੇਂ ਬੋਲਦੀ ਭਾਈ ਦੱਸਦੇ ਹਾਂ ਦੱਸ ਦਿੰਦੇ ਹਨਾ ਨਵੀਂ ਪੁੱਛਦੇ ਹਾਂ ਵੀ ਦੱਸ ਵੀ ਆਪਣਾ ਭੇਡ ਕਿਵੇਂ ਬੋਲਦੀ ਮੈਂ ਤੇ ਸੈਮੀ ਸਾਹਿਬ ਬਾਜੇ ਵੀ ਕਹਿੰਦਾ ਹਾਂ ਦੱਸ ਵੀ ਮੱਛੀ ਕਿਵੇਂ ਬੋਲ
2: ਫੀਲ ਕਰਨਾ ਹੀ ਕਰਨਾ ਥੈਂਕ ਯੂ ਲਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਥੈਂਕ ਯੂ ਜੀ ਤੇ ਧੰਨਵਾਦ ਜੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਕਹਾਣੀ ਖੂਬਸੂਰਤ ਸੀ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਹੁਤ ਸ਼ੁਕਰੀਆ ਜੀ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਸਿੱਖਿਆ ਦਾ ਕਹਾਣੀ ਅਤੇ ਸੋਹਣਾ ਗੀਤ ਪਰਮਾਤਮਾ ਭਲਾ ਕਰੇ ਹੈਪੀ ਵਾਲਾ ਮੰਡੇ ਅਤੇ ਧੰਨਵਾਦ ਪਰਮਜੋਤਨ ਜੀ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਭ ਸੋਮਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਇੱਧਰ ਸਾਡੇ ਨਾਲ ਓਕੇ ਥੈਂਕ ਯੂ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 22 ਕੈਰਟ ਦਾ ਅੱਜ $178 ਰੇਟ ਹੋ ਗਿਆ ਸੋਨੇ ਦਾ ਹੋਰ ਕੁਛ ਚੇਤੇ ਰਵੇ ਨਾ ਰਵੇ ਸੋਨੇ ਦੇ ਰੇਟ ਰਹਿੰਦੇ ਚੇਤੇ
0: ਮਗਾਲਤੇ
2: ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ ਸਾਰਿਆਂ ਦੇ ਉੱਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਬਈ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ ਰੁਪਿੰਦਰ ਜੀ ਕ੍ਰਿਗੀ ਬੰਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹੋ ਅਰਦਾਸ ਹੈ ਸਾਡੀ ਅਤੇ ਮੈਨੂੰ ਲੱਗਦਾ ਵੀ ਐਂਬਰ ਆ ਗਈ ਆ ਸਾਡੇ ਨਾਲ ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਸਤਿ ਸ਼੍ਰੀ ਅਕਾਲ ਐਂਬਰ ਕੀ ਹਾਲ ਆ ਤੁਸੀਂ ਤੇ ਅੱਜ ਟਾਈਮ ਦੇ ਨਾਲ ਹੀ ਉੱਠ ਪਏ ਵੈਰੀ ਨਾਈਸ ਤੁਸੀਂ ਤੇ ਬੜੇ ਬੀਬੇ ਪੋਤੇ ਹੋ ਕੀ ਕੀਤਾ ਉੱਠ ਕੇ ਫਿਰ
0: ਇਲਾਹੀ
2: ਕੀ ਕਰਦੀ ਆ
3: ਖੇਡਦੀ
2: ਆ ਓਕੇ ਕੀ ਖੇਡਦੀ ਆ ਗੋ ਗੋ ਗੋ ਗੋ फिश बनना अज ते तुही केड़े केड़े लेवल तक पहुंच गए हो तुही
3: सी टर्टल
2: ओ वाह कली गल बड़ी प्यारी एनिया प्यारिया प्यारिया गल कि सिखिया मेरे कोल ओके थैंक यू एम्बर
3: थैंक यू हैव अ नाइस डे
2: थैंक यू हैव अ नाइस डे ते तुहाडा सारे दिन वधिया रहे जी जिमी मुल्तानी जी बहुत बहुत शुक्रिया सत श्री अकाल साडे वालों भी चढ़ती कला दे विच रहो ते हुण आपां लैने आ तुहाडे कोलों भाई इजाजत वास्ते खेड दे चढ़दी कला च रहो तंदुरुस्त रहो ते सुनदे रहो रेडियो हाँ जी 1674 AM
4: मोडे नाल मोडा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा
5: जिथे है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तो वेयर बी टोयोटा दे नाल
4: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
6: तू इत्थे इनी छेती आके पक्का भी हो गया की जुगाड़ लाया है
7: जुगाड़ नहीं ए है 8 साल तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
6: नंबर दा दे बंसल इमीग्रेशन वालियां दा
7: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
8: ऑस्ट्रेलिया विच इमिग्रेशन दा मसला ना जाओ इधर उधर सिद्धे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186-189-190-482-491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
6: यार तू इत्थे इनी छेती आके पक्का भी हो गया की जुगाड़ लाया है
7: जुगाड़ नहीं ए है 8 साल तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
6: नंबर दा दे बंसल इमीग्रेशन वालियां दा
7: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
9: ਸਤਿ ਸ਼੍ਰੀ ਅਕਾਲ ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਡਾਕਟਰ ਸਾਹਿਬ ਨੂੰ ਅੱਜ ਫੇਰ ਇੱਕ ਕਾਲ ਆਈ ਹੈ, ਇੱਕ ਪਹਿਲੀ ਵਾਰ ਨਹੀਂ ਹੈ। ਬੇਟੀ ਨੇ ਫੋਨ ਕੀਤਾ ਕਿ ਮੰਮੀ ਦੀ ਤਬੀਅਤ ਕੁਛ ਖਰਾਬ ਹੈ। ਵੈਸੇ ਤਾਂ ਇਸ ਉਮਰ ਦੇ ਵਿੱਚ ਤਬੀਅਤ ਖਰਾਬ ਹੀ ਰਹਿੰਦੀ ਹੈ, ਪਰ ਜੇਕਰ ਫਿਰ ਤੋਂ ਸਾਰਾ ਟੱਬਰ ਡਰ ਗਿਆ। ਡਾਕਟਰ ਸਾਹਿਬ ਨੇ ਘਰ ਆ ਕੇ ਸਾਰਾ ਚੈੱਕਅਪ ਕੀਤਾ ਅਤੇ ਫਿਰ ਉਹੀ ਸਲਾਹ ਦਿੱਤੀ ਹੈ, ਤੁਸੀਂ ਸੋਚਿਆ ਘੱਟ ਕਰੋ, ਤੁਸੀਂ ਕਿਸੇ ਗੱਲ ਦੀ ਬੀਜੀ ਚਿੰਤਾ ਬਹੁਤ ਕਰਦੇ ਹੋ, ਇਸ ਵਜ੍ਹਾ ਕਰਕੇ ਵਾਰ ਵਾਰ ਤੁਸੀਂ ਬਿਮਾਰ ਹੁੰਦੇ ਹੋ। ਚਾਹ ਪਾਣੀ ਪੀਂਦਿਆਂ ਕਹਿਣ ਲੱਗੇ, ਇੱਕ ਤਾਂ ਤੁਸੀਂ ਦੱਸਦੇ ਵੀ ਕੁਛ ਨਹੀਂ, ਕਈ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਉਹ ਦੱਸਿਆ ਉਹਨਾਂ ਦਾ ਇਲਾਜ ਹੋ ਜਾਂਦਾ। ਜਾਂ ਤਾਂ ਪਈ ਆਪਣਾ ਢਿੱਡ ਕਿਸੇ ਦਿਨ ਮੇਰੇ ਨਾਲ ਫੁੱਲੋ ਅਤੇ ਮੈਂ ਸ਼ਾਇਦ ਉਹਦਾ ਕੋਈ ਇਲਾਜ ਦੱਸ ਸਕਾਂ, ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹੋ ਹੀ ਸਲਾਹ ਦੇ ਸਕਦਾ ਕਿ ਬਹੁਤੀ ਚਿੰਤਾ ਨਾ ਕਰਿਆ ਕਰੋ। ਇਹ ਚਿੰਤਾ ਤੁਹਾਡੇ ਲਈ ਇਸ ਉਮਰ ਦੇ ਵਿੱਚ ਚੰਗੀ ਨਹੀਂ, ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜਦੀ ਹੈ। ਬਿਮਾਰੀਆਂ ਬਿਮਾਰੀਆਂ ਦੀਆਂ ਭੈਣਾਂ ਹੁੰਦੀਆਂ ਅਤੇ ਦਿਮਾਗੀ ਜੇਕਰ ਆਪਾਂ ਕੁਛ ਸੋਚਦੇ ਹਾਂ, ਦਿਮਾਗ ਦੇ ਉੱਤੇ ਬਹੁਤਾ ਬੋਝ ਪਾਉਂਦੇ ਹਾਂ ਅਤੇ ਫਿਰ ਸਾਰੇ ਦਾ ਸਾਰਾ ਇਹ ਸਾਡਾ ਇੰਜਣ ਹੀ ਖੜਨਾ ਪੈਂਦਾ। ਕੋਲ ਬੈਠੀ ਬੇਟੀ ਨੂੰ ਵੀ ਹਦਾਇਤਾਂ ਦੇ ਰਹੇ ਨੇ, ਕੋਸ਼ਿਸ਼ ਕਰਿਓ ਕਿ ਇਹ ਖੁਸ਼ ਰਹਿਣ, ਥੋੜ੍ਹੀ ਬਹੁਤੀ ਸੈਰ ਕਰਦੇ ਰਹਿਣ ਅਤੇ ਕਿਸੇ ਦੇ ਨਾਲ ਆਪਣਾ ਇਹ ਢਿੱਡ ਸਾਂਝਾ ਕਰਨ। ਇੱਦਾਂ ਦੀਆਂ ਹਦਾਇਤਾਂ ਦੇ ਕੇ ਜਾਣ ਲੱਗੇ ਤਾਂ ਅੱਜ ਬੇਟੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ, ਡਾਕਟਰ ਸਾਹਿਬ ਇਹਨਾਂ ਨੂੰ ਹੁਣ ਕੌਣ ਦੱਸੇ ਕਿ ਇਹ ਚਿੰਤਾ ਇਹਨਾਂ ਦੀ ਸਿਹਤ ਦੇ ਲਈ ਕਿੰਨੀ ਮਾੜੀ ਹੈ। ਮਾਂ ਦੀਆਂ ਅੱਖਾਂ ਧੀ ਵੱਲ ਘੁੰਮੀਆਂ, ਸ਼ਾਇਦ ਉਹ ਇਹ ਕਹਿ ਰਹੀ ਸੀ ਕਿ ਤੂੰ ਕੁਛ ਦੱਸਣਾ ਨਹੀਂ, ਪਰ ਅੱਜ ਧੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ, ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੀ ਚੀਜ਼ ਦੀ ਚਿੰਤਾ ਲਾ ਕੇ ਬੈਠੇ ਨੇ। ਮੇਰੀ ਵੱਡੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਸੀ, ਉਹਨੇ ਲਵ ਮੈਰਿਜ ਕਰਵਾਈ ਸੀ। ਬਸ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਲਈ ਮਰ ਗਈ। ਬਸ ਉਸ ਦਿਨ ਤੋਂ ਕਹਿ ਲਓ ਕਿ ਮੇਰੀ ਭੈਣ ਇਸ ਘਰ ਦੇ ਲਈ ਮਰੀ ਹੈ, ਨਾ ਕੋਈ ਉਧਰੋਂ ਆਵੇ ਅਤੇ ਨਾ ਆਪਾਂ ਕਵਾਈਏ ਬੁਲਾਈਏ। ਪਰ ਅੰਦਰੋਂ ਥੋੜ੍ਹੀ ਇਹ ਚੀਜ਼ਾਂ ਜਾਂਦੀਆਂ, ਸ਼ਾਇਦ ਸਾਰਿਆਂ ਦੇ ਦਿਲ 'ਚ ਝੋਰਾ। ਬੰਦੇ ਤਾਂ ਬਾਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬੋਝ ਨੂੰ ਥੋੜ੍ਹਾ ਮੈਨੇਜ ਕਰ ਆਉਂਦੇ ਆ, ਪਰ ਜ਼ਿਆਦਾ ਭਾਰ ਸਾਡੀ ਮਾਂ ਆਪਣੇ ਦਿਲ 'ਤੇ ਲਾ ਬੈਠੀ ਹੈ। ਇੱਕ ਉਮਰ ਆਉਂਦੀ ਹੈ ਜਦੋਂ ਤੁਹਾਨੂੰ ਇਹ ਗੱਲਾਂ ਜ਼ਿਆਦਾ ਸਤਾਉਂਦੀਆਂ ਨੇ। ਹੁਣ ਤੁਸੀਂ ਦੱਸੋ ਅਜਿਹੇ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਕਹਿ ਦਈਏ ਕਿ ਤੂੰ ਆਪਣੀ ਧੀ ਨੂੰ ਯਾਦ ਨਾ ਕਰਿਆ ਕਰ, ਕਿੱਦਾਂ ਕਹਿ ਦਈਏ ਕਿ ਤੂੰ ਉਹਨੂੰ ਮਿਲੇ ਤੋਂ ਬਗੈਰ ਹੀ ਮਰ ਜਾਣਾ। ਹੁਣ ਦੱਸੋ ਇਸ ਚਿੰਤਾ ਦਾ ਕੀ ਹੱਲ ਹੈ। ਮੈਂ ਨਹੀਂ ਚਾਹੁੰਦੀ ਮੇਰੀ ਮਾਂ ਨੂੰ ਕੁਛ ਹੋਵੇ। ਡਾਕਟਰ ਨੇ ਕਿਹਾ, ਜੇਕਰ ਬੇਟਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਨ ਹੀ ਲੱਗੇ ਹੋ ਤੇ ਫਿਰ ਇੰਨਾ ਵੱਡਾ ਵੀ ਕੀ ਹੋ ਗਿਆ, ਅੱਜ ਕੱਲ੍ਹ ਸਾਰੇ ਵਿਆਹ ਕਰਾਉਂਦੇ ਨੇ। ਮੈਨੂੰ ਲੱਗਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਗੰਢ ਨਹੀਂ ਮਾਰਨੀ ਚਾਹੀਦੀ, ਤੁਹਾਡੀ ਧੀ ਵੀ ਤਾਂ ਤੁਹਾਨੂੰ ਯਾਦ ਕਰਦੀ ਹੋਊਗੀ ਨਾ। ਤੇ ਬਸ ਹੁਣ ਸਬਰ ਦਾ ਬੰਨ ਟੁੱਟ ਗਿਆ, ਅੱਖਾਂ ਚੋਂ ਅੱਥਰੂ ਸੁੱਟਦਿਆਂ ਮਾਂ ਬੋਲੀ, ਮੇਰੀ ਪਰਵਰਿਸ਼ 'ਚ ਹੀ ਕੋਈ ਫਰਕ ਰਹਿ ਗਿਆ ਹੋਊਗਾ ਡਾਕਟਰ ਸਾਹਿਬ, ਧੀਆਂ ਪੁੱਤਾਂ 'ਤੇ ਕਾਹਦਾ ਦੋਸ਼। ਇਹਨਾਂ ਕਹਿੰਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਏ। ਧੀ ਨੇ ਮਾਂ ਦਾ ਹੱਥ ਘੁੱਟਦਿਆਂ ਕਿਹਾ, ਨਹੀਂ ਬੀਜੀ ਤੁਸੀਂ ਤਾਂ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਮੈਨੂੰ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਤੁਸੀਂ ਭੈਣ ਨੂੰ ਬੜੀ ਸੋਹਣੀ ਤਰਬੀਅਤ ਕੀਤੀ ਸੀ, ਬੜਾ ਸੋਹਣਾ ਪਾਲਣ ਪੋਸ਼ਣ ਕੀਤਾ ਤੁਸੀਂ, ਅਤੇ ਡਾਕਟਰ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ। ਕਹਿਣ ਲੱਗਾ ਮੈਨੂੰ ਇੰਨੇ ਦਿਨ ਹੋ ਗਏ ਤੁਹਾਡੇ ਘਰ ਆਉਂਦਿਆਂ, ਇੰਨੇ ਸਮੇਂ ਤੋਂ ਮੈਂ ਇਹੋ ਜਿਹਾ ਕੁਛ ਨਹੀਂ ਵੇਖਿਆ, ਜਿੰਨਾ ਆਨੰਦ ਜਿੰਨਾ ਆਪਣਾਪਨ ਤੁਹਾਡੇ ਬੱਚਿਆਂ ਨੂੰ ਮਿਲ ਕੇ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਮਿਲਦਾ, ਸ਼ਾਇਦ ਕਿਸੇ ਵਿਰਲੇ ਘਰ ਦੇ ਵਿੱਚ ਹੀ ਮਿਲਦਾ ਹੋਵੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਜਾਣ ਸਕਦਾ ਤੁਹਾਡੀ ਬੇਟੀ ਕਿਹੜੇ ਸ਼ਹਿਰ ਵਿਆਹੀ ਹੈ? ਧੀ ਕਹਿਣ ਲੱਗੀ, ਡਾਕਟਰ ਸਾਹਿਬ ਸ਼ਾਇਦ ਤੁਸੀਂ ਮੁੰਡੇ ਨੂੰ ਜਾਣਦੇ ਹੋ, ਤੁਹਾਡੇ ਹੌਸਪੀਟਲ ਦੇ ਵਿੱਚ ਉਹ ਬਤੌਰ ਡਾਕਟਰ ਕੰਮ ਕਰਦਾ, ਉਹਦਾ ਨਾਮ ਮਨਦੀਪ ਸਿੰਘ ਹੈ। ਅਤੇ ਡਾਕਟਰ ਇੱਕਦਮ ਹੈਰਾਨ ਹੋ ਕੇ ਕਹਿਣ ਲੱਗਾ, ਜੇ ਮੈਂ ਠੀਕ ਸਮਝਿਆ ਤਾਂ ਉਹ ਤਾਂ ਮੇਰਾ ਸਟੂਡੈਂਟ ਵੀ ਰਿਹਾ, ਮੇਰੇ ਹੇਠਾਂ ਹੀ ਉਹਨੇ ਕੰਮ ਸਿੱਖਿਆ, ਉਹ ਤਾਂ ਬਹੁਤ ਚੰਗਾ ਮੁੰਡਾ, ਬਲਕਿ ਮੈਂ ਤਾਂ ਇੱਦਾਂ ਕਹਾਂਗਾ ਉਦਾਂ ਦੇ ਮੁੰਡੇ ਅੱਜ ਕੱਲ੍ਹ ਲੱਭਦੇ ਹੀ ਨਹੀਂ, ਸ਼ਾਇਦ ਤੁਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਹੈਰਾਨ ਹਾਂ ਕਿ ਗਲਤੀ ਰਹਿ ਕਿੱਥੇ ਗਈ, ਮੈਨੂੰ ਇੱਥੋਂ ਤੱਕ ਵੀ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜੇਕਰ ਮੇਰੀ ਧੀ ਹੋਵੇ ਤਾਂ ਮੈਂ ਮਿੰਟ ਨਾ ਲਾਵਾਂ ਉਹਦੇ ਨਾਲ ਵਿਆਹਣ ਲੱਗਾ, ਇੰਨਾ ਮਿਹਨਤੀ ਮੁੰਡਾ ਮੈਂ ਆਪਣੀ ਅੱਖੀਂ ਵੇਖਿਆ ਉਹਨੂੰ ਮਿਹਨਤ ਕਰਦਿਆਂ, ਮੈਂ ਜਾਣਦਾ ਹਾਂ ਅਤੇ ਸ਼ਾਇਦ ਮੈਂ ਤੁਹਾਡੀ ਧੀ ਨੂੰ ਵੀ ਇੱਕ ਦੋ ਵਾਰੀ ਮਿਲਿਆ। ਵੇਖੋ ਕਿੱਡਾ ਛੋਟਾ ਸੰਸਾਰ ਹੈ, ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਇਸ ਘਰ ਦੀ ਧੀ ਹੈ। ਮਾਤਾ ਜੀ ਦਾ ਹੱਥ ਘੁੱਟ ਕੇ ਡਾਕਟਰ ਸਾਹਿਬ ਨੇ ਜੋ ਕਿਹਾ ਸ਼ਾਇਦ ਉਹ ਸੁਣ ਕੇ ਬੀਜੀ ਦੇ ਮਨ ਤੋਂ ਸ਼ਾਇਦ ਚਿਰਾਂ ਦਾ ਭਾਰ ਲੈ ਗਿਆ ਹੋਵੇ। ਕਹਿਣ ਲੱਗੇ, ਬੀਜੀ ਹੁਣ ਤਾਂ ਮੈਂ ਹੋਰ ਪੁਖਤਾ ਕਹਿ ਸਕਦਾ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਨੁਕਸ ਨਹੀਂ, ਜਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਤੇ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ, ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ। ਮਾੜੀ ਤਰਬੀਅਤ ਤਾਂ ਮੰਨੀਏ, ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ, ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ, ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦਾ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ, ਬਹੁਤ ਵਧੀਆ ਘਰ ਵਾਲਾ ਲੱਭਿਆ, ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ। ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ? ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾਂ ਬੰਨ੍ਹ ਕੇ, ਆਪਣੇ ਮਨ ਦੇ ਉੱਤੇ ਭਾਰ ਪਾ ਕੇ, ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ। ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ, ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ, ਅਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ, ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ। ਗਲਤ ਤੁਸੀਂ ਵੀ ਕੁਛ ਨਹੀਂ ਕੀਤਾ, ਤੁਸੀਂ ਆਪਣੇ ਸਮੇਂ ਦੇ ਹਾਣੀ ਹੋ, ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ। ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ, ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ, ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ, ਅਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ। ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ ਤਾਂ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ, ਆਪਣੀ ਭੈਣ ਨੂੰ ਮਿਲ ਨਹੀਂ ਸਕਦੀ, ਉਹ ਘਾਟ 'ਤੇ ਤੁਹਾਨੂੰ ਵੀ ਰੜਕ ਰਹੀ। ਬੜੀ ਵਾਰੀ ਇੱਦਾਂ ਹੁੰਦਾ ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ। ਅਜੋਕੇ ਸਮੇਂ ਦੇ ਵਿੱਚ ਜ਼ਰੂਰਤ ਇਸ ਗੱਲ ਦੀ ਮੰਨੀ ਜਾ ਰਹੀ ਹੈ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹਨਾਂ ਦੀ ਤਰਬੀਅਤ ਦਾ ਇਹ ਹਿੱਸਾ ਬਣਾਈਏ ਕਿ ਉਹਨਾਂ ਨੇ ਕੀ ਨਹੀਂ ਲੱਭਣਾ, ਕੀ ਲੱਭਣਾ ਇੰਨੀ ਸੋਝੀ ਸ਼ਾਇਦ ਰੱਬ ਨੇ ਹਰ ਇੱਕ ਇਨਸਾਨ 'ਚ ਪਾ ਕੇ ਭੇਜੀ। ਕਈ ਚੀਜ਼ਾਂ ਪੁਰਾਣੇ ਖਿਆਲਾਂ ਦੇ ਨਾਲ ਨਵੇਂ ਸਮੇਂ ਦੀਆਂ ਬੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਸਮਾਂ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਕਿ ਸ਼ਾਇਦ ਸਾਡੇ ਕਈ ਫੈਸਲੇ ਗਲਤ ਹੋ ਜਾਣਗੇ ਨਵੀਂ ਪੀੜ੍ਹੀ ਦੇ ਲਈ। ਅਤੇ ਵੈਸੇ ਵੀ ਅੱਜ ਕੱਲ੍ਹ ਸੁਕਾਵਾਂ ਮਾਹੌਲ ਇਹੋ ਮੰਨਿਆ ਜਾ ਰਿਹਾ ਕਿ ਨਵੇਂ ਅਤੇ ਪੁਰਾਣੇ ਦਾ ਸੋਹਣਾ ਸੁਮੇਲ ਹੋਵੇ, ਪੁਰਾਣੇ ਦਾ ਤਜਰਬਾ ਹੋਵੇ, ਉਹਨੂੰ ਨਵੇਂ ਦੇ ਵਿੱਚ ਘੋਲਿਆ ਜਾਵੇ ਅਤੇ ਫਿਰ ਜਿਹੜੀ ਰੈਸਪੀ ਤਿਆਰ ਹੁੰਦੀ ਹੈ ਉਹਦੇ ਨਾਲ ਦੋਵੇਂ ਪਰਿਵਾਰ ਖੁਸ਼ ਰਹਿੰਦੇ ਨੇ, ਦੋਵੇਂ ਪੀੜ੍ਹੀਆਂ ਖੁਸ਼ ਰਹਿੰਦੀਆਂ। ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਕਿਹੜੇ ਦਾਇਰੇ ਤੋਂ ਉਹਨਾਂ ਨੇ ਬਾਹਰ ਨਹੀਂ ਜਾਣਾ। ਸ਼ਾਇਦ ਇੱਕ ਚੰਗੀ ਤਰਬੀਅਤ ਹੋਏਗੀ ਅੱਜ ਦੇ ਹਿਸਾਬ ਦੇ ਨਾਲ, ਨਾ ਕਿ ਇਹ ਕਹਿਣਾ ਕਿ ਨਹੀਂ ਤੁਸੀਂ ਆਹ ਕਰ ਹੀ ਨਹੀਂ ਸਕਦੇ। ਇਸ ਚੀਜ਼ ਤੋਂ ਸ਼ਾਇਦ ਬੜੇ ਧੀਆਂ ਪੁੱਤ ਬਾਗੀ ਹੋ ਜਾਂਦੇ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਤੁਹਾਡੀ ਤਰਬੀਅਤ ਦੇ ਵਿੱਚ ਕਮੀ ਪੇਸ਼ੀ ਤਾਂ ਗਿਣੀ ਜਾਵੇਗੀ ਜੇਕਰ ਉਹ ਕੁਛ ਗਲਤ ਲੱਭ ਲੈਣ। ਲੋੜ ਹੈ ਉਹਨਾਂ ਨੂੰ ਚੰਗਾ ਮਾੜਾ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ, ਉਹਨਾਂ ਦੇ ਨਾਲ ਹੋ ਕੇ ਚੱਲਣ ਦੀ, ਤਾਂ ਕਿ ਉਹ ਵੀ ਤੁਹਾਡੇ ਨਾਲ ਹੋ ਕੇ ਚੱਲ ਸਕਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ ਹੈ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਵਾਧਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st ਜੁਲਾਈ
3: You are listening.
4: Haji Haji, Haji Haji, Haji Haji, Radio Haji.
3: Radio Haji, 1674 AM, 24/7 Indian Radio, Sydney ka apna Indian radio station.
4: Radio Haji.
3: Stay tuned.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
0: Lade fir,
3: Hanji Hanji, oye Hanji Hanji,
4: Hanji Radio.
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

रेडियो हांजी 1674 एम दे उत्ते तुहाडा सारयां दा स्वागत है जी। अज 30 जुलाई ते 2026 वीरवार दे दिन भारत आस्ट्रेलिया दुनिया जान दियां खबरां लेके आए। सब तो पहला इंटरनेशनल न्यूज़ दे नाल शुरुआत करदे आं ते आस्ट्रेलिया दियां खबरां दे विच काफ़ी कुछ अहम है। महंगाई दे नाल जुड़े हुए आंकड़े जारी होने सी, इस दा की मतलब है और आस्ट्रेलिया च अगले हफ्तियां दे दरमियान या अगले महीने अगस्त ते जिहड़ी रिजर्व बैंक ऑफ आस्ट्रेलिया की बैठक होगी उस दे उत्ते की असर होंगे वो भी खबर थोड़े नाल साझा करांगे। इंटरनेशनल न्यूज़ तो शुरू पहली खबर भारतीय मूल के प्रसिद्ध लेखक सलमान रशदी के नाल जुड़ी हुई, जिन्हां दे उत्ते साल 2022 दे विच जानलेवा हमला होया सी। इस मामले दे विच अमरीका की एक फैडरल ज्यूरी ने बड़ा फैसला सुनाया। 28 साल के हादी मतार जिहड़ा कि उन्हां दे उत्ते हुए हमले का प्रमुख जिम्मेदार कथित तौर पर ठहराया जा रहा है, उस नूं अतवाद के नाल जुड़े दोषों के विच दोषी ठहराया गया है। अमरीका के न्याय विभाग के मुताबिक मतार ने न्यूयॉर्क के आयोजित एक सभ्याचारक प्रोग्राम के दरमियान सलमान रशदी के उत्ते चाकू के नाल हमला किया, जिस सलमान रशदी गंभीर रूप के जख्मी तो हुई सी। उन्होंने कख की रोशनी हमेशा दे ली चली गई सी। डिफेंस धिर ने हालांकि कहा कि दोषी लंबे समय तो हमले की योजना बनाई बैठा सी, उत्थे ही ईरान के हमायती उग्रवादी विचारधारा के नाल प्रभावित भी सी। मामले च हुण उस नूं उम्र कैद तक दी सजा दिती जा सकती है। घटना अगस्त 2022 दी सी, जदों न्यूयॉर्क दे विच मेविल स्थित चटाउका इंस्टीट्यूशन दे विच इह प्रोग्राम हो रहा सी। उधर भारत दियां खबरां दी सांझ पाई है इंटरनेशनल खबरां च। सब तो पहला भारत दे गुआंढ दे विचों खबर पाकिस्तान तो, जिथे पाकिस्तान दे खैबर पख्तूनवा सूबे दे विच हांगू दे खजीना चैक पोस्ट दे उत्ते हुए हमले च ते जवाबी हमले दे विच एक डीएसपी सने पाकिस्तान दे 9 पुलिस कर्मियां दी मौत हो गई है। पाकिस्तान दे मीडिया दे मुताबिक इस मुठभेड़ च पुलिस ने 15 कट्टरपंथियां नूं भी मारन दा दावा कीता है। खैबर पख्तूनवा दे विच पुलिस दे बयान दे मुताबिक बुधवार दे दिन होए हमले च उन्हां दे जवाबी कार्रवाई दे दरमियान डीएसपी दयार खान सने 9 पुलिसकर्मी मारे गए ते डीएसपी मुजाहिद हुसैन सने 28 पुलिसकर्मी जख्मी हुए। बयान दे विच दस्या गया है कि कट्टरपंथियां ने हांगू दे विच खाजीना बंदा चौकी दे उत्ते भारी हथियारां दे नाल हमला कीता सी। इस तो पहला पाकिस्तान दी फौज दे पब्लिक रिलेशन महकमे ने बुधवार दे दिन दावा कीता कि पिछले 24 घंटिया च सुरक्षा बलों ने खैबर पख्तूनवा ते बलूचिस्तान दे विच चलाई गई सांझियां मुहिमां दे दरमियान 32 अतवादियों नूं मार गिराया है। अमरीका दे नाल जुड़ियां होईयां खबरां, जिथे कोविड महामारी दे दरमियान अमरीका दे चीफ मैडिकल एडवाइजर रहे एंथनी फाउची ने अमरीकी सैनेट दे एक कार्रवाई दे विच सुनवाई दे दरमियान सवालां दे जवाब देने तो इनकार कर दिता। उन्होंने कहा कि उन्होंने डर है कि रिपब्लिकन उन्होंने बयान का इस्तेमाल करके उन्होंने खिलाफ झूठी गवाही देने दे दोष दे विच मुकदमा दायर कर सकते हैं। फाउची ने अमरीकी संविधान के 5वें सोध का 100 तो वध वार हवाला दिता। 5वें सोध के तहत जदों पार्लीमेंटरी कमेटी के अगे कोई भी व्यक्ति पेश किया जाता है तो अपने बोलने के अधिकार नूं राखवा रख सकता है। इस दे विच कहा गया कि किसी भी व्यक्ति नूं किसी अपराधक मामले दे विच अपने खिलाफ गवाही देने दे लई मजबूर नहीं किया जा सकता। इसलिए फाउची ने एक नहीं दो नहीं 100 तो वध वार आर्टिकल 5 की गल की। फाउची ने यह भी कहा कि वह कोविड से उन्होंने स्रोतों को लेकर पहले तो ही कांग्रेस की कई सुनवाइयों से गवाही दे चुके हैं, इसलिए उन्होंने कोल कुछ नवा नहीं है इस बारे कहने। रिपब्लिकन लंबे समय तो फाउची के उत्ते दोष मार रहे हैं कि उन्होंने महामारी के दरमियान जुड़ी हुई जानकारी आम लोगों तो अमरीकी लोगों तो छुपाई सी और इस दे खतरियां दे बारे भी झूठ बोलिया सी। हालांकि फाउची इन्होंने दोषों को खारिज करते रहे हैं। अमरीकी संविधान के 5वें एक्ट का इस्तेमाल करना अपराध स्वीकार करना नहीं है, इस करके उन्होंने उत्ते कोई भी अपराधक मामला दर्ज नहीं किया जा सकता। हालांकि सबका राष्ट्रपति जो बाइडन ने फाउची नूं पहला ही माफ़ी दे दिती सी, जिस दे विच 2014 तो 2025 दे दरमियान उन्होंने किए गए कामों के लिए उन्होंने फैडरल पद्धर के उत्ते जिन्हें भी मुकदमे से उन्होंने तो राहत दे दिती गई सी, पर इस तो बाद किसी होर कार्रवाई के लिए उन्होंने उत्ते दोष मड़े जा सकते हैं। इस तो उन्होंने कोई सुरक्षा या कोई विटो नहीं दी गई, यानी कि हुण जेकर दोबारा पार्लीमेंटरी कार्रवाई के अगे फौजी दोषी पा ले जाते हैं तो उन्होंने उत्ते नवा मुकदमा शुरू किया जा सकता है। उधर अमरीकी राष्ट्रपति डोनाल्ड ट्रंप ने बुधवार के दिन सवेरे ईरान के खिलाफ बेहद हमलावर ते गाली गलोज भरी भाषा दे विच धमकी दी। इस तो पहला ईरान ने रात दे विच अचानक जॉर्डन दे विच अमरीकी फौजी टिकाणियां दे उत्ते मिजाइलों दे नाल हमला किया। ट्रंप ने फॉक्स न्यूज़ दे प्रमुख पत्रकार ट्रे स्टिंगस नूं कहा कि असीं उन्हां नूं उन्हां दी औकात दिखा देंगे, उन्हां तो मतलब ईरान। ट्रंप ने कहा कि असीं उन्हां दे उत्ते बहुत जोरदार हमला करांगे, करारा जवाब दिता जाएगा।
ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਅਲ ਅਲ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਤਾਕੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖਬਰ ਸਾਂਝੀ ਨਹੀਂ ਕੀਤੀ ਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆਂ ਭਰ ਦੀਆਂ ਹੋਰਨਾਂ ਖਬਰਾਂ ਦੇ ਵੱਲ ਵੀ ਆਈ ਹੈ ਤੇ ਇੱਕ ਖਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਤੇ ਫਰਾਂਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਤੇ ਫਰਾਂਸ ਨੇ ਵੀ ਇਸ ਗਰਮੀ ਦੀ 4th ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ। ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਹੈ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉੱਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ ਤੋਂ ਮਹਿਜ 150 ਕਿਲੋਮੀਟਰ ਹੀ ਦੂਰ ਪੱਛਮ ਦੇ ਵਿੱਚ ਹੈ। ਸਪੇਨ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੁਸ਼ਫਾਇਰ ਦੱਸੀ ਗਈ ਹੈ। ਸਪੇਨ ਦੇ ਵਿੱਚ ਹੁਣ ਤੱਕ ਬੁਸ਼ਫਾਇਰ ਦੇ ਚੱਲਦਿਆਂ ਇਹਨਾਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਲਗਭਗ 2,07,000 ਹੈਕਟੇਅਰ ਤੋਂ ਵੱਧ ਦਾ ਰਕਬਾ ਜਲ ਚੁੱਕਿਆ ਹੈ। ਉੱਥੇ ਕੁਦਰਤ ਦੀ ਮਾਰ ਦੀਆਂ ਖਬਰਾਂ ਹੁਣ ਭਾਰਤ ਵਾਲੇ ਪਾਸੇ ਤੋਂ ਵੀ ਸਾਹਮਣੇ ਆ ਰਹੀਆਂ, ਜਿੱਥੇ ਆਸਾਮ ਦੇ ਵਿੱਚ ਬੁੱਧਵਾਰ ਦੇ ਦਿਨ ਹੜ੍ਹਾਂ ਦੇ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਵਿੱਚ ਇਸ ਸੂਬੇ ਦੇ ਅੰਦਰ ਹੁਣ ਤੱਕ ਹੜ੍ਹਾਂ ਦੇ ਚੱਲਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 78 ਪਹੁੰਚ ਚੁੱਕੀ ਹੈ। ਇੱਕ ਅਧਿਕਾਰਕ ਬੁਲੇਟਿਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਸਾਮ ਦੇ 3,00,000 ਤੋਂ ਵਧੇਰੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ। ਭਾਰਤ ਦੇ ਮੌਸਮ ਮਹਿਕਮੇ ਨੇ ਦੱਸਿਆ ਕਿ ਅਗਲੇ 3 ਦਿਨ ਆਸਾਮ ਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਉੱਤੇ ਵੀ ਭਾਰੀ ਪੈ ਸਕਦੇ ਨੇ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਯਾਨੀ ASDMA ਦੇ ਅਧਿਕਾਰੀਆਂ ਨੇ ਪਿਛਲੇ ਬੁਲੇਟਿਨ ਦੇ ਵਿੱਚ ਦੱਸਿਆ ਹੈ ਕਿ 24 ਘੰਟਿਆਂ ਦੇ ਅੰਦਰ 3 ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ, ਉਹਨਾਂ 'ਚ ਸ਼ਿਵਸਾਗਰ ਜ਼ਿਲ੍ਹੇ 'ਚ 2 ਤੇ ਗੋਲਾਘਾਟ ਦੇ ਵਿੱਚ 1 ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ ਸ਼ਿਵਸਾਗਰ, ਚਰਾਈਵੇਟ, ਗੋਲਾਘਾਟ, ਜੁਰਾਟ, ਨਗਾਓਂ, ਵਿਸ਼ਵਨਾਥ ਅਤੇ ਕਾਮਰੂਪ ਵਰਗੇ ਮੈਟਰੋਪੋਲੀਟਨ ਇਲਾਕੇ ਪ੍ਰਭਾਵਿਤ ਹੋਏ ਨੇ, ਜਿੱਥੇ 550 ਤੋਂ ਜ਼ਿਆਦਾ ਪਿੰਡ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ। ਆਸਾਮ ਦੇ 3,00,000 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਨੇ। ਚਰਾਈਦੇਵ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਹ ਜ਼ਿਲ੍ਹਾ ਆਸਾਮ ਦਾ, ਜਿੱਥੇ 1,37,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾਣਾ ਪਿਆ। ਹੜ੍ਹਾਂ ਤੋਂ ਬੇਘਰ ਹੋਏ 16,500 ਲੋਕਾਂ ਨੂੰ 71,000 ਕੈਂਪਾਂ ਦੇ ਵਿੱਚ ਰਹਿ ਕੇ ਪਨਾਹ ਲੈਣੀ ਪੈ ਰਹੀ ਹੈ, ਯਾਨੀ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਭਾਰਤ ਦੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਉੱਧਰ ਇਥਾਨੋਲ ਵਾਲੇ ਪੈਟਰੋਲ ਦਾ ਮਾਮਲਾ ਹੁਣ ਸ਼ਾਂਤ ਨਹੀਂ ਹੋ ਰਿਹਾ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਚ ਜਵਾਬ ਦਿੱਤਾ ਕਿ E20 ਤੋਂ ਗੱਡੀਆਂ ਦੇ ਵਿੱਚ ਖਰਾਬੀ ਦੀਆਂ ਆਈਆਂ ਰਿਪੋਰਟਾਂ ਦੇ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੜਕ
ਵਾਹਨ ਤੇ ਰਾਜਮਾਰਗ ਮੰਤਰਾਲੇ ਨੇ ਰਾਜ ਸਭਾ ਦੇ ਵਿੱਚ E20 ਫਿਊਲ ਦੇ ਚਲਦਿਆਂ ਗੱਡੀਆਂ ਦੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕੀਤਾ। ਹਾਲਾਂਕਿ ਭਾਰਤ ਦੇ ਵਿੱਚ ਹੁਣ ਤੱਕ ਤਾਂ ਇਹੀ ਖਬਰਾਂ ਆ ਰਹੀਆਂ ਸੀ, ਪਰ ਸਰਕਾਰ ਨੂੰ ਅਜਿਹਾ ਨਹੀਂ ਲੱਗਦਾ ਕਿ E20 ਦੇ ਨਾਲ ਵਾਹਨ ਖਰਾਬ ਹੋ ਰਹੇ ਨੇ। ਪਾਰਲੀਮੈਂਟੇਰੀਅਨ AA ਰਹੀਮ ਦੇ ਵੱਲੋਂ ਪੁੱਛੇ ਗਏ ਸਵਾਲ ਦੇ ਉੱਤੇ ਜਵਾਬ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ E20 ਫਿਊਲ ਦਾ ਇਸਤੇਮਾਲ ਵਾਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਖਰਾਬੀ ਜਾਂ ਇੰਜਨ ਫੇਲੀਅਰ ਦੇ ਨਾਲ ਜੁੜੇ ਹੋਣ ਦੇ ਨਾਲ ਸਿੱਧੇ ਤੌਰ 'ਤੇ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਸ ਦੇ ਕੁਝ ਹੋਰ ਕਾਰਨ ਹੋ ਸਕਦੇ ਨੇ। ਸਰਕਾਰ ਦੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ, ਭਾਰਤੀ ਪੈਟਰੋਲੀਅਮ ਸੰਸਥਾ IIP ਦੇਹਰਾਦੂਨ ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਦੀ ਤਰਫ ਤੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਉੱਤੇ E20 ਫਿਊਲ ਦਾ ਮੁਲਾਂਕਣ ਕੀਤਾ ਗਿਆ ਸੀ। ਪਾਇਆ ਗਿਆ ਹੈ ਕਿ BS6 ਜਿਹੜਾ ਫਿਊਲ ਦੇ ਮਾਨਦੰਡ ਨੇ ਉਹ ਇਹ ਫਿਊਲ ਪੂਰਾ ਕਰਦਾ ਹੈ। ਸਿਰਫ 1 ਅਪ੍ਰੈਲ 2005 ਤੋਂ 2016 ਦੇ ਦਰਮਿਆਨ BS3 ਵਾਹਨਾਂ ਦੇ ਰਬੜ ਦੇ ਪੁਰਜੇ ਜਿਹੜੇ ਨੇ, ਰਬੜ ਪਾਸ, ਗਾਸਕੇਟ ਵਗੈਰਾ, ਇਹਨਾਂ ਨੂੰ ਬਦਲਣ ਦੀ ਲੋੜ ਪਈ ਸੀ, ਜੋ ਕਿ ਆਮ ਸਰਵਿਸਿੰਗ ਦੇ ਦਰਮਿਆਨ ਆਸਾਨੀ ਦੇ ਨਾਲ ਬਦਲੇ ਜਾ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਸਮੇਂ ਦੇ ਦਰਮਿਆਨ E20 ਫਿਊਲ ਤਾਂ ਵਰਤਿਆ ਵੀ ਨਹੀਂ ਜਾਂਦਾ ਸੀ। ਵੈਸੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੀਮਸ ਨੇ ਨਿਤਿਨ ਗਡਕਰੀ ਦੇ ਨਾਲ ਜੁੜੇ ਹੋਏ ਔਰ E20 ਦੇ ਨਾਲ ਜੁੜੇ ਖਾਸੇ ਵਾਇਰਲ ਹੋ ਰਹੇ ਨੇ। ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ। ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਮੰਨਿਆ ਹੈ ਕਿ ਦੇਸ਼ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦਾਖਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ U+ ਦੇ ਅੰਕੜਿਆਂ ਦੇ ਮੁਤਾਬਕ ਸਾਲ 2023-24 ਦੇ ਵਿੱਚ ਭਾਰਤ ਭਰ ਦੇ ਸਰਕਾਰੀ ਸਕੂਲਾਂ ਦੇ ਅੰਦਰ 12,74,90,199 ਦਾਖਲੇ ਹੋਏ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ 9,36,09,39 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਸਾਲ 2024-25 ਦੇ ਵਿੱਚ ਸਰਕਾਰੀ ਸਕੂਲਾਂ ਦੇ ਦਾਖਲੇ ਘੱਟ ਕੇ 12,74,00,000 ਤੋਂ 12,15,00,000 ਰਹਿ ਗਏ ਸੀ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ 9,36,000 ਤੋਂ ਵੱਧ ਕੇ 9,58,56,000 ਹੋ ਗਏ ਸਨ। ਦੱਸਿਆ ਗਿਆ ਕਿ 2025-26 ਦੇ ਵਿੱਚ ਸਰਕਾਰੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਹੋਰ ਘੱਟ ਗਈ, ਇਹ 11,99,00,000 ਰਹਿ ਗਈ, ਅਤੇ ਪ੍ਰਾਈਵੇਟ ਸਕੂਲਾਂ 'ਚ ਗਿਣਤੀ ਹੋਰ ਵਧੀ ਹੈ, 9,88,00,000 ਤੱਕ ਚਲੀ ਗਈ ਸੀ। ਉੱਥੇ ਹੀ CJP ਦੀ ਬੁਲਾਰਾ ਰਤਨਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਧਮਕੀਆਂ, ਗਾਲੀਆਂ ਭਰੇ ਮੈਸੇਜਿਸ ਆ ਰਹੇ ਨੇ। ਰਤਨਾ ਸਿੰਘ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਲਿਖਿਆ ਹੈ ਕਿ ਮੇਰੇ DM ਯਾਨੀ ਡਾਇਰੈਕਟ ਮੈਸੇਜ ਦੇ ਵਿੱਚ ਮੌਤ ਦੀਆਂ, ਜਾਨ ਤੋਂ ਮਾਰ ਦੇਣ ਦੀਆਂ, ਗਾਲੀ ਗਲੋਚ ਭਰੇ ਸੁਨੇਹਿਆਂ ਦੇ ਨਾਲ ਭਰੇ ਪਏ ਨੇ। ਨਫ਼ਰਤ ਦੇ ਨਾਲ ਭਰੇ ਟਵੀਟਸ ਅਤੇ ਕਮੈਂਟਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਈ ਵੀ ਚੀਜ਼ ਮੈਨੂੰ ਪਰੇਸ਼ਾਨ ਨਹੀਂ ਸੀ ਕਰਦੀ, ਪਰ ਕੋਈ ਵੀ ਆਲੋਚਨਾ ਜਾਂ ਉਸ ਉਹਨਾਂ ਦੀ ਤਰਫ ਕਿਸੇ ਵੀ ਵਿਅਕਤੀ ਦੀ ਤਰਫ ਤੋਂ ਕੀਤਾ ਗਿਆ ਫੈਸਲਾ ਜਿਹੜਾ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਕੋਈ ਦੂਜਾ ਵਿਅਕਤੀ ਉਸ ਨੂੰ ਅਜਿਹੀ ਗੱਲਾਂ ਕਹਿ ਦੇਵੇ ਜੋ ਉਹ ਸੁਣਨਾ ਪਸੰਦ ਨਾ ਕਰ ਦੇਵੇ। ਇਸ ਅੰਦੋਲਨ ਨੇ ਮੈਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਬਣਾਇਆ, ਮੈਨੂੰ ਸਿਖਾਇਆ ਕਿ ਅਰਾਜਕਤਾ ਦੇ ਇਸ ਦੌਰ ਦੇ ਵਿੱਚ ਆਪਣੇ ਟੀਚੇ ਦੇ ਉੱਤੇ ਕਿਵੇਂ ਨਿਗਾਹ ਬਣਾਈ ਰੱਖਣੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 1 ਮਹੀਨੇ ਤੋਂ ਵੀ ਜ਼ਿਆਦਾ ਸਮੇਂ 'ਚ ਪ੍ਰੀਖਿਆ ਦੇ ਅੰਦਰ ਹੋਈਆਂ ਧਾਂਦਲੀਆਂ, ਪੇਪਰ ਲੀਕ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਤਤਕਾਲੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ ਅਤੇ ਦਵਾਇਆ ਵੀ ਸੀ, ਜਿਸ ਤੋਂ ਬਾਅਦ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਐਸੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਦਾਅਵੇ ਨੇ ਕਿ ਪੁਲਿਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ, ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਉੱਥੇ ਹੀ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵੋਟਰ ID, ਆਧਾਰ ਕਾਰਡ ਅਤੇ ਪੈਨ ਕਾਰਡ ਭਾਰਤੀ ਨਾਗਰਿਕਤਾ ਦੇ ਫੈਸਲਾ ਕੁੰਨ ਦਸਤਾਵੇਜ਼ ਨਹੀਂ ਹੋ ਸਕਦੇ। ਅਦਾਲਤ ਦੀ ਇਹ ਟਿੱਪਣੀ ਸੁਮਨ ਮੋਲਾ ਵੱਲੋਂ ਦਾਇਰ ਕੀਤੀ ਹੈਬੀਅਸ ਕੋਰਪਸ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦਰਮਿਆਨ ਹੋਈ ਹੈ। ਇਸ ਸੰਬੰਧ ਦੇ ਵਿੱਚ ਸੁਮਨ ਮੋਲਾ ਨੇ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਨਾਸਿਰ ਨੂੰ ਪੱਛਮ ਬੰਗਾਲ ਦੇ ਵਿੱਚ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਦੀ ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ, ਬਾਅਦ ਦੇ ਵਿੱਚ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ, ਜਦੋਂ ਕਿ ਨਾਂ ਹਟਾਉਣ ਦੇ ਖਿਲਾਫ਼ ਉਹਨਾਂ ਦੀ ਅਪੀਲ ਹਾਲੇ ਵਿਚਾਰ ਅਧੀਨ ਹੈ। ਦੱਸ ਦਈਏ ਕਿ ਇਸੇ ਸੰਬੰਧ 'ਚ ਪਟੀਸ਼ਨਰ ਨੇ ਨਾਸਿਰ ਦੇ ਵੋਟਰ ਪਛਾਣ ਪੱਤਰ, ਆਧਾਰ ਕਾਰਡ ਅਤੇ ਜਿਹੜਾ ਪੈਨ ਕਾਰਡ ਹੈ ਅਤੇ ਇੱਕ ਬੈਂਕ ਦੀ ਪਾਸਬੁੱਕ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਹੈ, ਵਿਦੇਸ਼ੀ ਨਹੀਂ। ਇਸ ਤੋਂ ਬਾਅਦ ਹੀ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਦਿਬਾਂਸ਼ੂ ਬਸਾਕ ਅਤੇ ਜਸਟਿਸ ਅਜੇ ਕੁਮਾਰ ਗੁਪਤਾ ਦੀ ਬੈਂਚ ਨੇ ਕਿਹਾ ਕਿ ਵੋਟਰ ID ਕਾਰਡ, ਆਧਾਰ ਕਾਰਡ, ਪੈਨ ਕਾਰਡ ਨੂੰ
ਇੱਦਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਵਿਅਕਤੀ ਭਾਰਤੀ ਨਾਗਰਿਕ ਹੋ ਗਿਆ, ਇਹ ਪੱਕੇ ਸਬੂਤ ਨਹੀਂ ਨੇ। ਅਦਾਲਤ ਦਾ ਕਹਿਣਾ ਹੈ ਕਿ ਵੋਟਰ ਪਛਾਣ ਪੱਤਰ ਤਾਂ ਸਿਰਫ ਇਹ ਸਾਬਤ ਕਰਦਾ ਕਿ ਉਸ ਵਿਅਕਤੀ ਦਾ ਨਾਂ ਉਸ ਇਲਾਕੇ 'ਚ ਵੋਟਰ ਸੂਚੀ ਦੇ ਅੰਦਰ ਸ਼ਾਮਲ ਹੈ ਜਾਂ ਨਹੀਂ। ਬੈਂਚ ਨੇ ਇਹ ਵੀ ਕਿਹਾ ਕਿ ਨਾਸਰ ਦਾ ਨਾਂ ਸਾਲ 2026 ਦੀ SIR ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਇਸ ਦੇ ਬਾਰੇ ਅਲੱਗ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ ਬੈਂਕ ਖਾਤਾ ਖੁਲਵਾਉਣ ਦੇ ਨਾਲ ਭਾਰਤੀ ਨਾਗਰਿਕਤਾ ਦਾ ਸਬੂਤ ਨਹੀਂ ਮਿਲ ਜਾਂਦਾ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਪਹਿਲੀ ਖਬਰ ਟੈਲੀਗ੍ਰਾਮ ਦੇ ਨਾਲ ਜੁੜੀ। ਪਹਿਲਾਂ ਭਾਰਤ, ਫਿਰ ਰੂਸ ਤੇ ਹੁਣ ਆਸਟ੍ਰੇਲੀਆ ਦੇ ਵਿੱਚੋਂ ਵੀ ਇਹ ਖਬਰ ਸਾਹਮਣੇ ਆ ਰਹੀ ਹੈ। ਇੰਝ ਲੱਗ ਰਿਹਾ ਕਿ ਪੂਰੀ ਦੁਨੀਆ ਦੇ ਸਾਰੇ ਵੱਡੇ ਦੇਸ਼ ਟੈਲੀਗ੍ਰਾਮ ਦੇ ਪਿੱਛੇ ਹੱਥ ਧੋ ਕੇ ਪਏ ਨੇ ਤੇ ਇੰਝ ਵੀ ਲੱਗ ਰਿਹਾ ਕਿ ਇਸ ਦੇ ਪਿੱਛੇ ਸ਼ਾਇਦ ਕਿਸੇ ਹੋਰ ਵੱਡੇ ਅਦਾਰੇ ਦੀ ਸਾਜਿਸ਼ ਹੋ ਸਕਦੀ ਹੈ। ਟੈਲੀਗ੍ਰਾਮ ਦੁਨੀਆ ਭਰ 'ਚ ਇੱਕ ਚਰਚਿਤ ਸੋਸ਼ਲ ਮੀਡੀਆ ਪਲੇਟਫਾਰਮ ਬਣਦਾ ਜਾ ਰਿਹਾ। ਆਸਟ੍ਰੇਲੀਆ ਦੀ ਅਦਾਲਤ ਦੇ ਇੱਕ ਫੈਡਰਲ ਅਦਾਲਤ ਦੇ ਵਿੱਚ ਇੱਕ ਮਾਮਲੇ ਨੂੰ ਲਿਆਂਦਾ ਗਿਆ ਜਿੱਥੇ ਕਿਹਾ ਗਿਆ ਕਿ ਟੈਲੀਗ੍ਰਾਮ ਆਈਸਿਸ ਦੇ ਨਾਲ ਜੁੜਿਆ ਹੋਇਆ ਕੰਟੈਂਟ, ਸਰਕਲਮ ਕਰਨ ਦੀਆਂ ਵੀਡੀਓਜ਼ ਤੇ ਹੋਰ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਜਾਂ ਐਸਾ ਕੰਟੈਂਟ ਜਿਹਨੂੰ ਦਹਿਸ਼ਤਗਰਦੀ ਦੇ ਨਾਲ ਜੋੜਿਆ ਜਾ ਸਕਦਾ, ਉਹਨਾਂ ਨੂੰ ਹਟਾਉਣ ਦੇ ਵਿੱਚ ਅਸਫਲ ਰਿਹਾ। ਆਸਟ੍ਰੇਲੀਆ ਦੀ ਈ ਸੇਫਟੀ ਕਮਿਸ਼ਨਰ ਜੂਲੀ ਇਮਾਨ ਗ੍ਰਾਂਟ ਨੇ ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਇਸ ਬਾਰੇ ਐਲਾਨ ਕੀਤਾ ਕਿ ਇਹਨਾਂ ਦੇ ਖਿਲਾਫ, ਯਾਨੀ ਟੈਲੀਗ੍ਰਾਮ ਦੇ ਖਿਲਾਫ, ਇੱਕ ਲੀਗਲ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਏਗੀ, ਪੜਤਾਲ ਕੀਤੀ ਜਾਏਗੀ ਤੇ ਜੇਕਰ ਸੱਚ ਸਾਬਤ ਹੋ ਜਾਂਦਾ ਤਾਂ ਟੈਲੀਗ੍ਰਾਮ ਦੇ ਉੱਤੇ 54 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ। ਬਹਿਰਾਲ ਇਹ ਗੱਲ ਕਹੀ ਗਈ ਹੈ ਕਿ ਟੈਰਰ ਦੇ ਨਾਲ ਜੁੜੇ ਹੋਏ ਜਾਂ ਅੱਤਵਾਦੀ ਘਟਨਾਵਾਂ ਦੇ ਨਾਲ ਜੁੜੇ ਹੋਏ ਕੁਝ ਇੱਕ ਵੀਡੀਓਜ਼ ਟੈਲੀਗ੍ਰਾਮ ਹਟਾ ਨਹੀਂ ਰਿਹਾ, ਬਲਕਿ ਇਹਨਾਂ ਦੀਆਂ ਅਲੱਗ ਅਲੱਗ ਜਿਹੜੇ ਅਕਾਊਂਟ ਨੇ, ਖਾਤਾ ਧਾਰਕ ਨੇ, ਉਹਨਾਂ ਨੂੰ ਫੈਲਾ ਰਹੇ ਨੇ, ਚਾਹੇ ਉਸ ਦੇ ਵਿੱਚ ਕ੍ਰਾਈਸਟਚਰਚ ਘਟਨਾ ਹੋਵੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਸੀ, ਜਾਂ ਫਿਰ ਬਫੈਲੋ ਅਟੈਕ ਹੋਵੇ, ਆਈਸਿਸ ਦੇ ਨਾਲ ਜੁੜੀਆਂ ਸਿਰਕਲਮ ਕਰਨ ਦੀਆਂ ਘਟਨਾਵਾਂ ਹੋਣ, ਫਾਂਸੀਆਂ ਦਿੱਤੇ ਜਾਣ ਦੀਆਂ ਵੀਡੀਓਜ਼ ਹੋਣ, ਜਾਂ ਹੋਰ ਬਹੁਤ ਸਾਰਾ ਐਸਾ ਮਟੀਰੀਅਲ। ਕਿਹਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਨਫ਼ਰਤੀ ਮਟੀਰੀਅਲ ਫੈਲਾਉਣ ਨਹੀਂ ਦਿੱਤਾ ਜਾ ਸਕਦਾ। ਟੈਲੀਗ੍ਰਾਮ ਆਸਟ੍ਰੇਲੀਆ ਦੇ ਸਾਈਬਰ ਨਿਯਮਾਂ ਦੀ ਉਲੰਘਣਾ ਕਰ ਰਿਹਾ। ਉੱਥੇ ਆਸਟ੍ਰੇਲੀਆ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਦੀ ਤਰਫ ਤੋਂ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜਿਆਂ ਦੇ ਉੱਤੇ ਤਸੱਲੀ ਜਤਾਈ ਹੈ, ਪਰ ਇੱਕ ਵਾਰ ਫਿਰ ਤੋਂ ਇਹੀ ਗੱਲ ਕਹੀ ਹੈ ਕਿ ਇਹ ਤੂਫਾਨ ਦੀ ਸ਼ਾਂਤੀ ਦਾ ਸੰਕੇਤ ਨਹੀਂ ਹੈ। ਦੱਸ ਦਈਏ ਕਿ ਲੰਘੀ ਕੱਲ ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ 'ਚ ਮਹੀਨਾਵਾਰ ਮਹਿੰਗਾਈ 4% ਤੋਂ ਘੱਟ ਕੇ 3.8% ਤੇ ਆ ਗਈ ਹੈ, ਯਾਨੀ ਕਿ ਜੰਗ ਦੇ ਦਰਮਿਆਨ ਜਿਹੜੇ ਅੰਕੜੇ ਸੀ, ਜੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਸਟ੍ਰੇਲੀਆ 'ਚ ਮਹਿੰਗਾਈ ਦੇ ਜਿਹੜੇ ਅੰਕੜੇ ਸੀ ਉਸੇ ਪੱਧਰ ਦੇ ਉੱਤੇ ਆ ਗਈ ਹੈ। ਜੰਗ ਆਸਟ੍ਰੇਲੀਆ ਦੀ ਨਹੀਂ ਬਲਕਿ ਇਜ਼ਰਾਈਲ ਤੇ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਛਿੜੀ ਹੋਈ 28 ਫਰਵਰੀ ਤੇ ਉਸੇ ਤੋਂ ਬਾਅਦ ਸਾਰੇ ਹਾਲਾਤ ਜਿਹੜੇ ਨੇ ਉਹ ਗੜਬੜ ਹੋਏ ਨੇ। ਹਾਲਾਂਕਿ ਜਿਹੜੇ ਤਮਾਹੀ ਅੰਕੜੇ ਨੇ ਉਹ ਹਾਲੇ ਵੀ ਆਸਟ੍ਰੇਲੀਆ ਦੇ ਮੈਚ ਨਹੀਂ ਕਰ ਪਾ ਰਹੇ ਨੇ, ਇਹ ਸਿਰਫ ਮਹੀਨਾਵਾਰ ਅੰਕੜੇ ਸਾਂਝੇ ਕੀਤੇ ਗਏ ਨੇ। ਪਰ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਕਟੌਤੀ ਹੋਏਗੀ ਜਾਂ ਨਹੀਂ, ਇਸ ਦਿਨ ਲੈ ਕੇ ਆਰਥਿਕ ਮਾਰ ਰਹੇ ਮੰਨ ਰਹੇ ਨੇ ਕਿ ਇਹ ਸ਼ਾਇਦ ਹਾਲੇ ਓਨਾ ਵਧੀਆ ਫੈਸਲਾ ਨਹੀਂ ਹੈ। ਵਧੀਆ ਖਬਰ ਨਹੀਂ ਹੈ ਇਸ ਕਰਕੇ ਨਹੀਂ ਮੰਨੀ ਜਾ ਸਕਦੀ ਕਿਉਂਕਿ ਕੇਵਲ ਮਹੀਨਾਵਾਰ ਮਹਿੰਗਾਈ ਦੇ ਵਿੱਚ ਕਮੀ ਆਈ ਦੱਸੀ ਹੈ। ਨੰਬਰ 2, ਅਗਸਤ ਮਹੀਨੇ ਦੇ ਵਿੱਚ ਯਾਨੀ ਕਿ 1 ਅਗਸਤ ਤੋਂ ਬਾਅਦ ਫਿਊਲ ਐਕਸਾਈਜ਼ ਕੱਟ ਜਿਹੜਾ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਉਹ ਵੀ ਖਤਮ ਹੋ ਜਾਏਗਾ, ਯਾਨੀ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਪੈਣਾ। ਫਿਊਲ ਕੀਮਤਾਂ ਜਿਹੜੀਆਂ ਪਹਿਲਾਂ 32 ਸੈਂਟ ਤੱਕ ਘੱਟ ਸੀਗੀਆਂ ਆਮ ਗ੍ਰਾਹਕਾਂ 'ਤੇ ਉਹਦਾ ਬੋਝ ਸੀ, ਉਹ ਫਿਰ ਬਾਅਦ 'ਚ 16 ਸੈਂਟ ਕਰ ਦਿੱਤੀਆਂ ਗਈਆਂ ਜੁਲਾਈ ਮਹੀਨੇ 'ਚ, ਹੁਣ ਉਹ 1 ਅਗਸਤ ਨੂੰ ਖਤਮ ਹੋ ਜਾਣਗੀਆਂ, ਯਾਨੀ 2 ਅਗਸਤ ਤੋਂ ਫਿਊਲ ਦੀਆਂ ਕੀਮਤਾਂ ਦੇਸ਼ ਭਰ 'ਚ ਹੋਰ ਵੱਧ ਜਾਣਗੀਆਂ ਕਿਉਂਕਿ ਮੱਧ ਪੂਰਬ ਦੇ ਵਿੱਚ ਜੰਗ ਤਾਂ ਖਤਮ ਨਹੀਂ ਹੋਈ ਹੈ, ਇਸ ਕਰਕੇ ਮਹਿੰਗਾਈ ਵੀ ਖਤਮ ਨਹੀਂ ਹੋਈ ਹੈ। ਕੁਆਟਰਲੀ ਅੰਕੜਿਆਂ ਦੇ ਉੱਤੇ ਝਾਤ ਮਾਰੀਏ ਤਾਂ ਉਹ ਵੀ 4% ਤੋਂ ਘੱਟ ਕੇ 3.9% ਤੇ ਆ ਗਏ ਨੇ, ਪਰ ਜੇਕਰ ਮਾਰਚ ਮਹੀਨੇ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ, ਫਰਵਰੀ, ਮਾਰਚ ਦੀ ਗੱਲ ਕਰੀਏ ਤਾਂ ਉਦੋਂ ਮਹਿੰਗਾਈ ਦਰ 3.6% ਤੇ ਸੀ, ਤੇ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੂੰ ਇਹ 3.5 ਜਾਂ ਉਸ ਤੋਂ ਵੀ ਘੱਟ ਚਾਹੀਦੀ ਹੈ ਜਦੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨੀ ਹੈ, ਜੇਕਰ ਤਿਮਾਹੀ ਅੰਕੜਿਆਂ 'ਤੇ ਨਜ਼ਰ ਮਾਰੀਏ, ਜੋ ਕਿ ਅਗਲੀ ਤਿਮਾਹੀ ਦੇ ਵਿੱਚ ਤਾਂ ਸੱਚ ਹੁੰਦਾ ਸਾਬਤ ਨਜ਼ਰ ਨਹੀਂ ਆ ਰਿਹਾ। ਹਾਲ ਫਿਲਹਾਲ ਆਕਸਫਰਡ ਇਕਨੋਮਿਕਸ ਆਸਟ੍ਰੇਲੀਆ ਤੇ ਹੋਰ ਦੂਸਰੇ ਅਦਾਰਿਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ 10 ਤੇ 11 ਅਗਸਤ ਨੂੰ RBA ਦੀ ਬੈਠਕ ਹੋਏਗੀ ਤਾਂ ਵਿਆਜ ਦਰਾਂ ਜਿਹੜੀਆਂ ਇਸ ਵਕਤ 4.35% ਤੇ ਨਗਦੀ ਦਰਾਂ ਜਿਹੜੀਆਂ ਨੇ ਉਹ ਉੱਥੇ ਹੀ ਬਰਕਰਾਰ ਰੱਖੀਆਂ ਜਾ ਸਕਦੀਆਂ ਨੇ, ਹੋ ਸਕਦਾ ਹੈ ਕਿ ਵਾਧਾ ਨਾ ਵੀ ਕੀਤਾ ਜਾਵੇ। ਪਰ ਦੂਸਰੇ ਪਾਸੇ ਆਰਥਿਕ ਮਾਹਰ ਇੱਕ ਹੋਰ ਖੁਲਾਸੇ ਵੀ ਕਰ ਰਹੇ ਨੇ, ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਾਲੇ ਮਹਿੰਗਾਈ ਦਾ ਅਸਰ ਜਾਂ ਜਿਹੜਾ ਜਿੰਨ ਉਹ ਚਿਰਾਗ ਦੇ ਵਿੱਚੋਂ ਬਾਹਰ ਨਿਕਲਣਾ। ਉਦਾਹਰਣ ਦਿੱਤੀ ਗਈ ਹੈ ਜ਼ਿਫਟ ਫਾਈਨੈਂਸ ਦੀ ਤਰਫ ਤੋਂ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਘਰਾਂ ਦੇ ਉੱਤੇ ਸਾਲਾਨਾ $4100 ਦਾ ਵਾਧੂ ਬੋਝ ਪੈ ਸਕਦਾ। ਉਦਾਹਰਣ ਦਿੱਤੀ ਗਈ ਹੈ ਕਿ ਅਗਸਤ 2025 'ਚ ਜਿਹੜੀ ਗਰੋਸਰੀ ਤੁਸੀਂ ਹਫ਼ਤਾਵਾਰ
$178 ਦੇ ਵਿੱਚ ਲੈ ਲੈਂਦੇ ਸੀ ਉਸ 'ਚ ਹੁਣ $6 ਦਾ ਹੋਰ ਇਜ਼ਾਫਾ ਹੋ ਗਿਆ ਅਤੇ ਅਗਲੇ ਸਾਲ ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ ਤਾਂ $305 ਤੱਕ ਇਹ ਗਰੋਸਰੀ ਤੁਹਾਡੀ ਬਣ ਜਾਇਆ ਕਰੇਗੀ ਹਫ਼ਤੇ ਦੀ ਯਾਨੀ ਕਿ ਭਵਿੱਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹੁਣ ਜੇਕਰ ਉਦਾਹਰਣ ਦਿੱਤੀ ਜਾਵੇ ਕਿ $600 ਦੀ ਕੋਈ ਵਿਅਕਤੀ ਮੌਰਗੇਜ ਚੱਕੀ ਬੈਠਾ ਤਾਂ ਉਸ ਦੇ ਉੱਤੇ ਮਹੀਨਾਵਾਰ $272 ਦਾ ਵਾਧੂ ਬੋਝ ਪਿਆ ਹੈ ਅਤੇ ਸਾਲ ਦਾ ਲਗਭਗ $3,265 ਬਣਾ ਲਓ ਅਤੇ ਫਿਰ ਵਿਆਜ ਦਰਾਂ ਅਤੇ ਹੋਰ ਖਰਚੇ ਵੀ ਇਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਮੱਧ ਆਮਦਨੀ ਵਾਲਾ ਵਿਅਕਤੀ ਆਸਟ੍ਰੇਲੀਆ 'ਚ ਇਸ ਵਕਤ ਕੋਈ ਬਹੁਤੇ ਵਧੀਆ ਦੌਰ ਦੇ ਵਿੱਚ ਨਹੀਂ ਗੁਜ਼ਰ ਰਿਹਾ ਉੱਥੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਆਪਟਸ ਦੇ ਉੱਤੇ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਪਿਛਲੇ ਸਾਲ ਇੱਕ ਮੁਕੱਦਮਾ ਚਲਾਇਆ ਗਿਆ ਸੀ ਨੈੱਟਵਰਕ ਆਊਟੇਜ ਦਾ ਜਦੋਂ ਕੁਝ ਘੰਟਿਆਂ ਦੇ ਲਈ ਆਪਟਸ ਦੇ ਨੈੱਟਵਰਕ ਜਿਹੜੇ ਠੱਪ ਹੋ ਕੇ ਰਹਿ ਗਏ ਸੀ ਉਸ ਮਾਮਲੇ 'ਚ ਹੁਣ ACMA ਯਾਨੀ ਆਸਟ੍ਰੇਲੀਆ ਦੇ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ਨੇ ਆਪਟਸ ਨੂੰ ਸੂ ਕੀਤਾ ਅਦਾਲਤ 'ਚ ਲਿਜਾਇਆ 000 ਦੇ ਵਿੱਚ 1000 ਤੋਂ ਵਧੇਰੇ ਵਾਰ ਅਲੱਗ ਅਲੱਗ ਸ਼ਿਕਾਇਤਾਂ ਹਾਸਲ ਹੋਣ ਤੋਂ ਬਾਅਦ ਐਕਮਾ ਨੇ ਇਹ ਇੱਕ ਵੱਖਰਾ ਮਾਮਲਾ ਅਦਾਲਤ ਦੇ ਵਿੱਚ ਸ਼ੁਰੂ ਕੀਤਾ ਹੈ ਦੱਸ ਦਈਏ ਕਿ $2,50,000 ਦੀ ਪਰ ਕੰਟਰਾਵੈਂਸ਼ਨ ਦੀ ਇੱਕ ਪੈਨਲਟੀ ਆਪਟਸ ਨੂੰ ਲੱਗ ਸਕਦੀ ਹੈ ਮੰਨਿਆ ਗਿਆ ਹੈ ਕਿ ਲਗਭਗ 14 ਘੰਟੇ ਆਪਟਸ ਦਾ 000 ਆਊਟੇਜ ਰਿਹਾ ਸੀ ਔਰ 75% ਜਿਹੜੀਆਂ 000 ਦੀਆਂ ਕਾਲ ਸੀ ਉਹ ਫੇਲ ਹੋ ਗਈਆਂ ਸੀ ਉਹ ਡਾਇਲ ਨਹੀਂ ਸੀ ਹੋ ਸਕੀਆਂ ਘੱਟੋ ਘੱਟ 605 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਤਾਂ ਇਹ ਗੱਲ ਐਕਮਾ ਨੂੰ ਹਾਸਲ ਹੋ ਗਈ ਸੀ ਹਾਲਾਂਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਸੀ ਪਰ 605 ਨੇ ਇਹ ਦੱਸਿਆ ਕਿ ਉਹਨਾਂ ਦੀ 000 ਫੇਲ ਹੋਈ ਅਤੇ ਕਿਵੇਂ ਉਹਨਾਂ ਦੀ ਜੀਵਨ ਦੇ ਉੱਤੇ ਜਾਂ ਉਸ ਵਕਤ ਦੇ ਉਹਨਾਂ ਦੇ ਹਾਲਾਤ ਦੇ ਉੱਤੇ ਇਸਨੇ ਅਸਰ ਪਾਇਆ ਐਕਮਾ ਦੀ ਤਰਫ ਤੋਂ ਇਹ ਜਿਹੜਾ ਮੁਕੱਦਮਾ ਹੁਣ ਅਦਾਲਤ 'ਚ ਲਿਜਾਇਆ ਗਿਆ ਇਸ ਨੂੰ ਸੁਣਵਾਈ ਦੇ ਦਰਮਿਆਨ ਆਪਟਸ ਨੂੰ ਸਾਬਤ ਕਰਨਾ ਮੁਸ਼ਕਿਲ ਹੋ ਸਕਦਾ ਕਿ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਸੀ ਕਿਉਂਕਿ ਇਸ ਗੱਲ ਦੀ ਤਾਂ ਖੁਲਾਸੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ ਉੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ ਇਤਿਹਾਸਕ ਮਾਫ਼ੀ ਮੰਗੀ ਗਈ ਹੈ ਜਿਹੜੇ ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਚਾਈਲਡ ਸੈਕਸ਼ੁਅਲ ਅਬਿਊਜ਼ ਦੀਆਂ ਘਟਨਾਵਾਂ ਵਾਪਰੀਆਂ ਨੇ ਸਾਬਕਾ ਪ੍ਰੀਮੀਅਰ ਰਹੇ ਨੇ ਜਿਹੜੇ ਵਿਕਟੋਰੀਆ ਦੇ ਜੈਸਿੰਟਾ ਐਲਨ ਉਹਨਾਂ ਨੇ ਵੀ ਇੱਕ ਫਾਰਮਲ ਐਪੋਲੋਜੀ ਦੀ ਇਹ ਗੱਲ ਇੱਕ ਰੱਖੀ ਸੀ ਪਾਰਲੀਮੈਂਟ ਦੇ ਦਰਮਿਆਨ ਪਰ ਉਸ ਵਕਤ ਉਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਉਸ ਦਿਨ ਉਹ ਅਪੀਅਰ ਹੀ ਨਹੀਂ ਹੋ ਸਕੇ ਸੋ ਉਹਨਾਂ ਦੀ ਅਧਿਕਾਰਕ ਮਾਫ਼ੀ ਨਹੀਂ ਮੰਨੀ ਜਾ ਸਕਦੀ ਪਰ ਬੈਨ ਕੈਰਲ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਗੱਲ ਨੂੰ ਮੰਨਿਆ ਕਿ ਵਿਕਟੋਰੀਆ ਸਰਕਾਰ ਪਬਲਿਕ ਸਕੂਲਾਂ ਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਜਾਂ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਸੀ ਇਸ ਕਰਕੇ ਉਸ ਦੇ ਹੱਕਦਾਰ ਦੋਸ਼ੀ ਉਹ ਨੇ ਉਹ ਮੁਆਫ਼ੀ ਮੰਗਦੇ ਨੇ ਵੈਸੇ ਇਸ ਕਿਸਮ ਦੀ ਇੱਕ ਰਿਪੋਰਟ ਜਿਹੜੀ ਉਹ ਕਈ ਵਾਰ ਨਸ਼ਰ ਹੋ ਚੁੱਕੀ ਹੈ ਮਹਿਕਮੇ ਨੂੰ ਚਾਈਲਡ ਸੈਕਸ਼ੂਅਲ ਅਬਿਊਜ਼ ਦੀਆਂ ਸਾਲ 1960 ਤੋਂ ਲੈ ਕੇ 1994 ਦੇ ਦਰਮਿਆਨ ਦੀਆਂ ਕਿਵੇਂ ਸਿਸਟਮ ਫੇਲੀਅਰ ਰਿਹਾ ਉਹ ਸ਼ਿਕਾਇਤਾਂ ਹਾਸਲ ਹੋਈਆਂ ਸੀ ਫਿਰ ਸਾਲ 2024 ਦੇ ਵਿੱਚ ਡਿਪਾਰਟਮੈਂਟ ਜਿਹੜਾ ਸਿੱਖਿਆ ਮਹਿਕਮਾ ਸੀ ਉਹਨਾਂ ਦੀ ਤਰਫ ਤੋਂ ਕੈਥਲੀਨ ਫੋਲੇ ਜਿਹੜੇ SC ਸੀ ਉਹਨਾਂ ਨੇ ਇੱਕ ਰਿਪੋਰਟ ਵੀ ਦਾਇਰ ਕੀਤੀ ਸੀ ਅਤੇ ਉਸ ਦੇ ਬਾਵਜੂਦ ਇਸ ਮਾਮਲੇ ਦੇ ਵਿੱਚ ਕੁਝ ਖਾਸ ਨਹੀਂ ਹੋ ਸਕਿਆ ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ ਉੱਥੇ ਆਸਟ੍ਰੇਲੀਆ ਨੇ ਇੱਕ ਵੱਡਾ ਮਾਰਕਾ ਮਾਰਿਆ ਹੈ ਅਲਜ਼ਾਈਮਰ ਦੇ ਵਿੱਚ ਬਲੱਡ ਟੈਸਟ ਕਰਕੇ ਇਸ ਬਿਮਾਰੀ ਦਾ ਬੜੀ ਛੇਤੀ ਔਰ ਬੜੀ ਪਹਿਲੀ ਸਟੇਜ ਦੇ ਉੱਤੇ ਪਤਾ ਕੀਤਾ ਜਾ ਸਕਦਾ ਮਹਿਜ 18 ਮਿੰਟਾਂ ਦੇ ਵਿੱਚ ਇਸ ਦਾ ਰਿਜ਼ਲਟ ਵੀ ਆ ਜਾਂਦਾ ਹੈ ਸਿਡਨੀ ਦੇ ਵਿੱਚ ਇਸ ਕਿਸਮ ਦਾ ਇੱਕ ਤਜਰਬਾ ਕਰਕੇ ਇਸ ਦੇ ਵਿੱਚ ਮੱਲ ਮਾਰੀ ਗਈ ਹੈ ਦੱਸ ਦਈਏ ਕਿ ਫੈਡਰਲ ਸਿਹਤ ਮਹਿਕਮੇ ਦੀ ਤਰਫ ਤੋਂ ਇਸ ਖਬਰ ਨੂੰ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਆਸਟ੍ਰੇਲੀਆ ਅਲਜ਼ਾਈਮਰ ਦੀ ਬਿਮਾਰੀ ਦੇ ਵਿੱਚ ਬੜੀ ਛੇਤੀ ਸਟੇਜ ਦੇ ਉੱਤੇ ਇਸ ਦੇ ਉੱਤੇ ਰੋਕ ਲਗਾਉਣ ਅਤੇ ਇਸ ਦਾ ਇਲਾਜ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਜੇਕਰ ਇਸ ਕਿਸਮ ਦੇ ਨਾਲ ਜਿਹੜੇ ਬਲੱਡ ਸੈਂਪਲਸ ਪਾਸ ਕਰ ਲਏ ਜਿਹੜੇ ਪਾਸ ਹੋ ਜਾਂਦੇ ਨੇ ਆਸਟ੍ਰੇਲੀਅਨ ਰਜਿਸਟਰ ਆਫ ਥਰੋਪੈਟਿਕ ਗੁੱਡਸ ਨੇ ਅਲਜ਼ਾਈਮਰ ਦੇ ਬਲੱਡ ਟੈਸਟ ਜਿਸ ਦੇ ਵਿੱਚ PTAU 181 ਜਾਂ PTAU 217 ਜਾਂ APOE4 ਵਰਗੇ ਟੈਸਟ ਸ਼ਾਮਲ ਨੇ ਉਹਨਾਂ ਨੂੰ ਮਾਨਤਾ ਵੀ ਦੇ ਦਿੱਤੀ ਹੈ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਵੈਸੇ ਵੈਸਟਰਨ ਆਸਟ੍ਰੇਲੀਆ ਦਾ ਇੱਕ ਅਲੱਗ ਤੋਂ ਖਬਰਨਾਮਾ ਜਾਂ ਜਾਣਕਾਰੀਆਂ ਪਰਥ ਡੈਰੀ ਅਸੀਂ ਆਪਣੇ ਸਵੇਰ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਸਾਡੇ ਨਾਲ ਉਸ ਪਰਥ ਡੈਰੀ ਦੇ ਵਿੱਚ ਜੁੜਤ ਜ਼ਰੂਰ ਪਾ ਸਕਦੇ ਨੇ ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਟਿਕਟ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਲਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st ਜੁਲਾਈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी।
1: जो भी हाथ इस दस्तार नू पिया ला देना है दस्तार।
2: मेरा कजन आया पंजाब तो,
1: पंजाब दे विच भी समा ते हालात साडे खिलाफ ने, इत्थे भी
3: हालात सुखाले हुए तां वापस भी जाया जा सकता।
4: कहिंदे ने जम्मण वाली ते मरण वाली थां जे इक होवे तां रूह ते कोई कर्जदारी नहीं रहिंदी। हुण तां पता नहीं किथे मरना।
5: ऑफिशियल जॉब से थे वाइट स्किन लिया, साडे लई तां छोटे मोटे बिजनेस है या फिर लेबर है,
6: पर इहदे खिलाफ फिर खड़ना चाहिदा ना।
5: जे पता होवे हार हो गईआं तां उत्थे लड़न दा कोई फायदा नहीं हुंदा।
6: ब्रदर जिहड़ियां कौमां अपनी होंद लई लड़नों हट जांदियां ने ना, उह कौमां दा वजूद खत्म हो जांदा।
7: They have slavery in their blood. We have kingship in ours.
8: Create humiliation. Create terror.
9: Has the body been identified?
10: It's just Indian blood. No need to worry.
11: ਇਹਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ। ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ।
12: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ। ਸ਼ੇਰੇ ਪੰਜਾਬ,
13: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ। ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ, ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ।
14: ਜਿਸ ਰਾਹ ਤੇ ਉਹ ਚੱਲ ਰਿਹਾ ਨਾ, ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ।
15: ਡੈਡ, ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ।
14: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ, ਜੇ ਹੋਣ ਹੀ ਡੰਗਰ ਫਿਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। ਤੈਨੂੰ ਮੇਰੀ ਸਹੁੰ ਹੈ, ਇਹਨਾਂ ਨੂੰ ਛੱਡੀ ਨਾ।

0: ले लड़ूंगा भी।
1: सो दोस्तों ये ट्रेलर सुन रहे सी तुसी दस्तार फिल्म दा। दस्तार फिल्म 17 तरीक नूं रिलीज़ होनी है। इस समय प्रमोशन पूरी जोरां शोरां दे उत्ते है, ते जिहड़े तरीके दे नाल प्रमोशन कीती जा रही है लगदा है कि फिल्म काफ़ी प्रोमिसिंग है। ट्रेलर दस रहे ने, गाने दस रहे ने, पूरी मेहनत लाई गई है टीम दे वल्लों। खुद तरसेम जसड़ जी इत्थे आस्ट्रेलिया दे विच इस टाइम प्रमोशन दे लई टूर दे उत्ते ने, ते अज रेडियो हांजी दे वेड़े आए ने, ते इन्हां दे नाल गलबात करांगे। आपां जाणांगे इस फिल्म दे बारे, इन्हां दे फिल्मी सफर दे बारे, ते होर बहुत सारा कुछ। भाई स्वागत तुहाडा।
2: थैंक यू भाई जी, थैंक यू। सत श्रीकाल जी, सत श्रीकाल सारे स्रोतियां नूं जी,
1: सारिआं वल्लों सत श्रीकाल। आस्ट्रेलिया दे नाल बड़ा गाढ़ा नाता हुण इदां लगदा वी जिद्दां आपणा आपणा जिहा, तुसीं सानूं उपरे नहीं लगदे हुण।
2: कई वार आ गए जी हुण इत्थे, ते हुण थोड़े समय बाद गेड़ा लग जाता फिल्म के सिलसिले च, कदे टूर के सिलसिले च।
1: कभी की फर्क लगता भाई जो आप टूर कर आने गाँव आने, तो उदो एक अलग माहौल बनता वा शहर के, जो आप प्रमोशन लिए आने उदो एक अलग तो ही महसूस करते हो कुछ वक्रा
2: हों जी? उदों तुसी मोर लाइक थोड़ा लाइव शो वल ध्यान हों, तुसी सारे शहरां दे विच जाना हुंदा। जदों फिल्म दा प्रमोशनल टूर हुंदा जी, दिन बहुत घट हुंदे आ तुहाडे कोल। हुण मैं सिर्फ 4 दिन लई आया, ते 4 दिनां दे विच सिडनी भी जाना ते मैलबर्न भी। अज हुण साडा लास्ट दिन आ, कल आए सीगे हजे, परसों राती आए सी, ते कल दा दिन सीगा जी, कल प्रीमियर सीगा, वर्ल्ड प्रीमियर इत्थे मैलबर्न च कीता, ते अज हुण सिडनी चले जाणा, कल नूं सिडनी प्रीमियर आ, ते परसों नूं असीं उड़ जाणा। सो इह हुंदा, इहदे विच शॉर्ट ट्रिप हुंदा, तुहानूं ओना समां नहीं मिलदा। जदों शोज लई आईदा तां महीना डेढ़ महीना हुंदा, तां तुसीं सारा आस्ट्रेलिया घूमदे वी हो, समां वी हुंदा थोड़ा ज़्यादा घूमण लई, विचारण लई, लिखण लई। इहदे विच प्रमोशन दे विच मोर लाइक तुसीं प्रमोशन च इनवॉल्व हुंदे हो, इंटरव्यू दे विच इनवॉल्व हुंदे हो, सो इहदे च भजन उठ जांदे आ।
1: अच्छा, फिल्मां दी प्रमोशन करनी एक भजन उठ आ, फिर जदों तुसीं शूट ते हुंदे उदों वी रातां जाग जा के फिल्म बनाउणी करनी, नाल शो वी चलणे, इह सारा कुछ बहुत ज़्यादा हैक्टिक नहीं हो जाता?
2: हो जाता बई, पर उन्हों इंजॉय करीदा। मैं जे सच्ची पुछो, मैं प्रमोशन वाला पार्ट थोड़ा घट इंजॉय करदा, मेकिंग वाला पार्ट बहुत इंजॉय करदा। उदों चाहे थोनों 12 घंटे 18 घंटे जिन्ने मर्जी भी करना पैंदा, शूट करना पैंदा, उन्हों इंजॉय करदे, क्योंकि वह एक क्रिएटिव वर्क है बई, है ना। जिहड़ा बंदा तुसी क्रिएटिव थोड़ी यह जॉब आ, तुसी इहदे विच क्रिएटिविटी करदे हो, है ना, थोड़े लई इह इंटरस्टिंग आ, है ना, क्योंकि तुसी उहदे विच हर रोज़ नवा, किन्ने दर्शक सुन लई होंगे बेताब होंगे, भी तुम बोलोंगे, गल्लां दसोंगे, कुछ नवं लैके आओगे, गल करोगे, थोड़ी ये क्रिएटिविटी आ। हुण साढ़े लिए जो असी क्रिएटिविटी करनी है, असी करनी है कैमरे के अगे जो फिल्म बनानी है, जी क्रिएटिविटी है वह हैगी पूरा, मतलब फन पार्ट जिद कहने भी, वह चाहे थकावट भी आ, उस भी आनंद आता। जो प्रमोशन वाला पार्ट हो जाता, यह तो मैं ढिला रहा पिछले बहुत समय तो, मैं नहीं हों, मैं ये हों ना कर जाए ज़्यादा, क्योंकि सिर्फ गल इन्नी कि होंगी, गल होर कोई नहीं हैगा। यह जर्नी का एक हिस्सा हुण बन चुके आ, बहुत ज़्यादा हरेक बंदा बिजी आ, सोशल मीडिया का समा आ गया, पर आपदी चीज़ नूं आप ही बड़ा चंगा कही जाना, आपदी चीज़ बारे आप बहुत बोली जाना, वह थोड़ा जिहा उत्थे थोड़ा जक जाईदा, है ना, भी अगला कहिंदा हरेक अपनी तां कहिंदा ही हुंदा, कहना बनदा भी आ, पर वह औखा लगता बार बार, हर बार हर बार कहना, है ना, हरेक चीज़
1: इस वारी कुछ वखरा आ फिर कहना,
2: तो जदों के वखरा करीदा भी आ, है ना, तो फिर मैनूं लगता हुंदा भी मोर लाइक हौली हौली, चलो ऑडियंस का एक ना ट्रस्ट बनना चाहिए सिनेमे दे विच फिल्मां दे विच, है ना, भी किने बनाई आ, किहड़े बंदे दा की कैटालॉग आ। जे आपां ओह सिनेमे दे ट्रस्ट दे बेसिस ते जावांगे, एक क्वालिटी ट्रेलर दे बेसिस ते जावांगे, वह ज़्यादा वधिया, क्योंकि प्रमोशन तां कई बार जिहड़ी फिल्म नहीं भी वधिया उहदी भी बहुत ज़्यादा होई हुंदी
1: आ, बिल्कुल उहदी ज़्यादा हो जांदी आ,
2: उहदी कई बार ज़्यादा हो जांदी आ, सो प्रमोशन कई बार वर्क भी कर जांदी आ, उहदे नंबरस भी आ जांदे आ, फिर कई बार माड़ी एग्जाम्पल भी सैट हो जांदी आ, फिर कई बार चंगी फिल्म बनाउण वाले बंदे दा दिल भी टुट जांदा वी यार जदों कम्म ही कल्ला प्रमोशन ते एडवर्टीजमेंट दा रह गया तां फिर की होगा, है ना, फिर उहदे नाल क्वालिटी गिरदी आ, फिर हौली हौली ऑडियंस दा ट्रस्ट, कहिंदे हुंदे आ इक माड़ी फिल्म जदों सुपरहिट हो जाए ना, वह कई चंगियां नूं फलॉप कर जांदी आ, ते जे इक चंगी हिट हो जाए तो वह कई चंगियां नवियां दे बीज ला जांदी आ।
1: सही गल है, सही गल है, एक फिर लोगों नू सिनेमा तक वो खिंच के लै जांदी आ। अच्छा, इस वारी मैं अगे दर्शन दिदारे हुंदे रहिंदे आ टूर बारी भी, होर कई चीज़ा बारी, मैं कुछ एक सज्जन होंगे उन्होंने जोड़ा बॉडी लैंगुएज आ, उन्होंने फेस रीडिंग, उस तो कुछ एक चीज़ा झलकदी होंगे, इस बारी बड़े रिलैक्स जे हो तुम,
2: ਸਮੇਂ ਨਾਲ ਫਰਕ ਪੈ ਗਿਆ ਬਾਈ, ਹੁਣ ਕਹਿ ਲਓ ਮੋਰ ਲਾਈਕ ਇੱਕ ਕਰੈਕਟਰ ਮੈਂ ਇੱਦਾਂ ਦੀ ਕਰ ਲਏ ਆ, ਹੁਣ ਹੈ ਨਹੀਂ ਬਾਹਲੀ ਦੌੜ ਭੱਜ ਜਿਹੀ ਰਹੀ ਕੋਈ, ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ, ਨਾ ਜਿਤਾਉਣਾ, ਨਾ ਸਮਝਾਉਣਾ, ਹੁਣ ਠੀਕ ਆ ਜੋ ਹੈਗਾ ਵਧੀਆ, ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ, ਜਿਹੜਾ ਪਿਆਰ ਕਰਦਾ ਉਹ ਵੀ ਭਲਾ, ਜਿਹੜਾ ਨਹੀਂ ਹੈਗਾ ਉਹ ਵੀ ਚੰਗਾ, ਹਰੇਕ ਦੀ ਸੋਲ ਦੀ ਆਪਣੀ ਜਰਨੀ ਆ। ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਆ ਵੀਰੇ, ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ।
1: ਜੀ ਨਹੀਂ ਚਾਹ ਦੇ ਇਹ ਚੀਜ਼ ਇਸ ਕਰਕੇ ਵੀ, ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ, ਸ਼ਾਇਦ ਉਹ ਵੀ ਇੱਕ ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
2: ਜੀ,
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ, ਉਹ ਵੀ ਇੱਕ ਫੈਕਟਰ ਹੋ ਸਕਦਾ।
2: ਬਿਲਕੁਲ ਬਾਈ, 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ, ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ ਹੈ ਨਾ, ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ, ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਆ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ, ਉਹਨਾਂ ਦੇ ਚਿਹਰੇ ਰੀਡ ਕੀਤੇ ਆ, ਉਹਨਾਂ ਦੀ ਫੇਸ ਰੀਡਿੰਗ ਕੀਤੀ ਆ, ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ, ਕਿਉਂਕਿ ਕਈ ਵਾਰ ਲਫ਼ਜ਼ਾਂ ਦੇ ਵਿੱਚੋਂ ਚੀਜ਼ ਉਨੀ ਨਹੀਂ ਤੁਸੀਂ ਸਮਝ ਪਾਉਂਦੇ, ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ,
1: ਬਿਲਕੁਲ
2: ਬਹੁਤ ਇੰਜੋਏ ਕੀਤਾ, ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ, ਉਹ ਚੀਜ਼ ਹੈਗੀ ਆ ਜੀ, ਮਾਲਕ ਦਾ ਸ਼ੁਕਰ ਆ। ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ, ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ, ਉਹ ਚੀਜ਼ ਦਾ ਇੱਕ ਸਕੂਨ ਆ। ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ।
1: ਅੱਛਾ, ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ, ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵੇਂਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ, ਵੱਖਰਾ ਉਹ ਇਤਿਹਾਸ ਦੇ ਵਿੱਚੋਂ, ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ, ਆਪਣੇ ਸੱਭਿਆਚਾਰ ਦੇ ਲਈ, ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ। ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ, ਕਿੱਦਾਂ ਚੁਣਦੇ ਹੋ?
2: ਦੇਖੋ ਬਈ, ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ ਮੈਂ, ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਨਾ, ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ ਵੀ ਮੈਂ ਇਹੋ ਜਿਹਾ ਬੰਦਾ, ਮੈਂ ਇਹੋ ਜਿਹਾ ਕੰਮ ਕਰ ਸਕਦਾ, ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ, ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ। ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ, ਚਾਹੇ ਕੰਮ ਸ਼ੁਰੂ ਕੀਤਾ ਸੀ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ। ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ ਹੈ ਨਾ, ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ, ਜੋ ਚੱਲਦਾ ਉਹਨੂੰ ਚਲਾਓ ਹੈ ਨਾ। ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ, ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ, ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ। ਦੇਖੋ ਬਾਈ ਜੀ, ਪਰਫੈਕਸ਼ਨ ਕੁਛ ਨਹੀਂ ਹੈਗੀ ਹੈ ਨਾ, ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ, ਅਸੀਂ ਕੋਸ਼ਿਸ਼ ਕੀਤੀ ਆ, ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ, ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ, ਚਾਹੇ ਰੱਬ ਦਾ ਰੇਡੀਓ ਸੀ, ਚਾਹੇ ਮਸਤਾਨੇ ਸੀ, ਚਾਹੇ ਗੁਰੂ ਨਾਨਕ ਜਹਾਜ਼ ਸੀ, ਚਾਹੇ ਹੁਣ ਰੱਬ ਦਾ ਰੇਡੀਓ 3 ਸੀ, ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ। ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ, ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ। ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ ਬਸ।
1: ਬਹੁਤ ਵਧੀਆ ਜੀ, ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਰਾ ਤੁਹਾਨੂੰ ਜਾਂਦਾ, ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਵੀ ਫਿਲਮਾਂ ਦੇ, ਰੱਬ ਦਾ ਰੇਡੀਓ, ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ, ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ, ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ, ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ, ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ, ਕੌਣ ਇਹ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ
2: ਤਾਂ? ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ, ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ ਹੈ ਨਾ, ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ, ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ। ਜਦੋਂ ਮੈਨੂੰ ਕਾਲ ਆਈ ਸੀ ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਹੈ ਇਕੱਠਿਆਂ ਨੇ, ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ, ਸ਼ੂਟ ਚੱਲ ਰਿਹਾ ਸੀ, ਉਦੋਂ ਦੀ ਗੱਲ ਆ। ਮੈਂ ਕਿਹਾ ਬਾਈ ਵੀ ਹਜੇ ਇਹ ਤੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ, ਆਪਾਂ ਕਰਾਂਗੇ ਜ਼ਰੂਰ। ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ, ਤੁਸੀਂ ਜਵਾਬ ਦੇ ਨਹੀਂ ਸਕਦੇ, ਤੁਹਾਨੂੰ ਜਦ ਟਾਈਟਲ ਦੱਸਣਾ। ਮੈਂ ਕਿਹਾ ਵੀ ਕੀ ਟਾਈਟਲ ਆ? ਕਹਿੰਦੇ ਦਸਤਾਰ। ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ ਅਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ 'ਚ ਕਿਉਂ ਨਹੀਂ ਆਈ ਇਹ ਚੀਜ਼ ਹੈ ਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ ਹੈ ਨਾ ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਾਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ ਹੈ ਨਾ, ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਅਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ। ਬਾਕੀ ਟਾਈਟਲ ਅਸੀਂ ਰਾਈਟਰ ਨਾਲ ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
2: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉਹ ਤੋਂ ਵੀ ਹੈਵੀ ਇੱਕ ਟਾਈਟਲ ਆ, ਮਤਲਬ ਉਹ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚੋਂ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ,
2: ਦੇਖੋ ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
2: ਜੀ? ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੇ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ ਯੂਕੇ ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਹ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ, ਤੁਹਾਨੂੰ ਪਤਾ ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੁੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ, ਜਾਂ ਹੋਰ ਵੀ OTT ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਤੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿਣਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ 50,000 'ਤੇ ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਅਤੇ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ ਆ?
2: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ, ਕਿਉਂਕਿ ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ, ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ ਮੇਰੇ ਹਿਸਾਬ ਨਾਲ ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਚਲੋ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮੰਨ ਲਓ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ 17 ਨੂੰ, ਇਹ ਸਮਝ ਲਓ।
1: ਵਾਹ ਜੀ ਵਾਹ। ਸੋ ਇੱਕ ਹੀ ਦਸਤਾਰ ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ ਉਹਨਾਂ ਦੇ ਉੱਤੇ ਆਧਾਰਿਤ ਆ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ 19 ਦਿਨੀ ਕਹਿੰਦੇ ਵਾਪਰਿਆ?
2: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ ਯੂਕੇ ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋਗੇ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਨੇ, ਕੀ ਮਾਹੌਲ ਸੀ ਉਹ, ਕਿੱਦਾਂ
2: ਮਾਹੌਲ? ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚ ਉਹ ਪਾਰਟ ਪਾਇਆ ਵੀ ਸੀ
1: ਟੈਕਸੀ।
2: ਹਾਂਜੀ, ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ। ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ। ਠੀਕ ਹੈ ਜੀ, ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ ਠੀਕ ਹੈ,
1: ਸੁਣਵਾਈ ਵੀ ਸੁਣਵਾਈ ਹੈਗੀ ਆ,
2: ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ। ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇੱਕ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜਸ ਸੀਗੇ, ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ ਯੂਕੇ ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ। ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ। ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ, ਤੇ ਮਰੇ ਤੋਂ ਬਾਅਦ ਤੇ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੌਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੀ ਉਦੋਂ ਵੀ ਪੱਗਾਂ ਬੰਨ੍ਹ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ ਰੱਖੀ।
2: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ, ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਹੀ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ ਆਪਾਂ ਥੋੜ੍ਹਾ ਜਿਹਾ ਇਨਰ ਗਈ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ। ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘ ਗਏ, ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ, ਅਸੀਂ ਆਪ ਇੰਨੀ ਕੀ ਹੀ ਬਣਾਉਂਦੇ ਹਾਂ।
1: ਬਿਲਕੁਲ,
2: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥ ਹੀ ਲੱਗਦੀ ਆ, ਹੈ ਨਾ। ਅਸੀਂ ਪੂਰੀ ਕੱਟ ਕਰ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਜੀ, ਸਟਾਰਟ ਟੂ ਐਂਡ। ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਹੈ, ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ। ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ, ਕਿਹਾ ਮੈਂ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਤਾਂ ਇੰਟਰਮੇਸ਼ਨ ਵੀ ਨਹੀਂ ਹੁੰਦਾ। ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ
1: ਕਿਉਂ ਮਿਸ ਕੀਤਾ
2: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
2: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਸਿੱਖਣੀ। ਹਾਂਜੀ,
1: ਅੱਛਾ ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
2: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
2: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
2: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਆ
2: ਉਦੋਂ ਜਦੋਂ ਤੱਕ ਦੇਖਦੇ ਹਾਂ ਬਾਈ, ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ। ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਆ, ਹੈ ਨਾ। ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ। ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ। ਤੁਸੀਂ ਭੁੱਲ ਜਾਂਦੇ ਹੋ ਸਾਰਾ, ਸੋ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜ਼ੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਹੈ ਜਿਹਨੇ ਸੇਵਾ ਲਾਈ,
2: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਈ। ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਵਾਜਣਾ, ਕਿਹੜੇ ਰੁਤਬੇ ਨਾਲ ਨਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ, ਕਈ ਵਾਰ ਆਪਾਂ ਵਾਲੇ ਸੋਸਾਇਟੀ 'ਚ ਅਫਸੋਸ ਹੁੰਦਾ ਹੁੰਦਾ ਯਾਰ ਇੰਨੀ ਮਿਹਨਤ ਤੋਂ ਬਾਅਦ ਵੀ ਇਹਨੂੰ ਕਿਉਂ ਨਹੀਂ ਕੁਛ ਮਿਲ ਰਿਹਾ। ਸਹੀ ਸਮੇਂ ਤੇ ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ ਤਾਂ ਕਈ ਵਾਰ ਤੁਹਾਡੇ ਗੇਟ ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ ਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ ਤਾਂ ਵੀ ਨਹੀਂ ਫੜ ਹੁੰਦੀਆਂ। ਅੱਲਾ ਦਾ ਪਿਓਰ ਬਲੈਸਿੰਗ ਆ, ਉਹ ਤੋਂ ਬਿਨਾਂ ਕੁਛ ਨਹੀਂ ਹੈਗਾ। ਹੋਰ
1: ਪਰਿਵਾਰ ਚ ਸ਼ੁਰੂ ਤੋਂ ਮਾਹੌਲ ਸੀ ਇੱਦਾਂ ਦਾ, ਕਿਉਂ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਵਾ ਤੁਹਾਡੀ ਇੱਕ ਪਰਸਨੈਲਿਟੀ ਆ, ਤੁਹਾਡੇ ਵਿਚਾਰ ਨੇ, ਕਹਿੰਦੇ ਉਹ ਪਰਿਵਾਰ ਚੋਂ ਹੀ ਬੰਦਾ ਲੈ ਕੇ ਗਾਂ।
2: ਬਿਲਕੁਲ ਬਾਈ, ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ, ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ, ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ। ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ, ਫਿਰ ਉਹ ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ। ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਾਈ, ਮੇਰਾ ਇਹ ਮੰਨਣਾ, ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰੇ ਬੱਚਾ ਹੁੰਦਾ, ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ। ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛਿਓਂ ਆਉਂਦੀਆਂ। ਸੋ ਜਿਹੜੀ ਬਲੱਡ ਲਾਈਨ ਆ ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ, ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ, ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ, ਨਾ ਮੈਨੂੰ ਉਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ। ਸੋ ਇਹ ਇੱਕ ਡੈਸਟਨੀ ਸੀ। ਮੈਂ ਸੋਚਦਾ ਹੁੰਦਾ ਕਈ ਵਾਰ ਪੜ੍ਹੀ ਗਏ ਸੀ, ਮੈਂ MSc IT ਕਰਦਾ ਸੀ, ਪੜ੍ਹੀ ਗਏ ਸੀ ਕੁਛ ਹੋਰ, ਹੈ ਨਾ, ਆਏ ਕਿਤੇ ਹੋਰ ਹਾਂ। ਸੋ ਕਈ ਵਾਰ ਤੁਸੀਂ ਕਿਤੇ ਨੂੰ ਨਹੀਂ ਚੁਣਦੇ, ਕਿੱਤਾ ਤੁਹਾਨੂੰ ਚੁਣ ਲੈਂਦਾ। ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ, ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿੱਤੇ ਨੂੰ ਮੈਨੂੰ ਕਿੱਤੇ ਨੇ ਚੁਣਿਆ ਉਦੋਂ ਦਾ ਉਹ ਸਿਰਫ ਕਿੱਤੇ ਨੂੰ ਹੀ ਸਮਰਪਿਤ ਆ, ਉਹ ਤੋਂ ਬਿਨਾਂ ਕੁਛ ਨਹੀਂ ਕੀਤਾ। ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ, ਉਹ ਤੋਂ ਬਾਅਦ ਹਟ ਗਏ, ਛੋਟੇ ਹੁੰਦੇ ਤੋਂ ਲਿਖਦਾ ਸੀ ਉਹ ਮੈਂ ਹਟ ਗਿਆ। ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ, ਕਾਲਜ ਜਾ ਕੇ ਕਦੇ ਨਹੀਂ ਗਾਇਆ, ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ, ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ। ਉਹ ਤੋਂ ਬਾਅਦ UK ਚਲੇ ਗਏ, UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ। ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ, ਪਾਕਿਸਤਾਨੀ ਸੀਗੇ ਆਪਣੇ, ਉਹ ਉਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਮੈਨੂੰ ਕਹਿਣਾ, ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ, ਤੂੰ ਲਿਖਦਾ ਕਿਉਂ ਨਹੀਂ? ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ। ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ੋਰਟ, ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ, ਕਿਵੇਂ ਮੇਰੀ ਹੋਈ, ਅਸੀਂ ਇਕੱਠਿਆਂ ਨੇ, ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ, ਤੂੰ ਗਾਉਣਾ ਬਹੁਤ ਵਧੀਆ, ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ। ਫਿਰ ਮਤਲਬ ਉਹੀ ਆ ਬਾਈ, ਜਦੋਂ ਕਈ ਵਾਰ ਨਾ ਤੁਹਾਡੇ ਲਈ ਰਾਹ ਬਣਿਆ ਪਿਆ ਹੁੰਦਾ, ਸਿਰਫ ਤੁਹਾਨੂੰ ਲੱਭਦਾ ਨਹੀਂ ਹੁੰਦਾ ਉਹ, ਤੁਸੀਂ ਹੋਰ ਪਾਸੇ ਸੰਗਲ ਚੜਾਈ ਜਾਂਦੇ ਹੋ ਪਰ ਤੁਹਾਡਾ ਕੀਲਾ ਕਿਤੇ ਹੋਰ ਹੁੰਦਾ। ਉਹੀ ਆ ਵੀ ਫਿਰ ਮੁੜ ਕੇ ਆ ਕੇ ਬੰਨ ਕੀਲੇ ਨਾਲੇ ਹੋ ਜਾਈਦਾ।
1: ਇੱਕ ਸਟੇਜ ਤੇ ਜਾ ਕੇ ਤਾਂ ਬੰਦਾ ਹੈਰਾਨ ਹੁੰਦਾ ਵੀ ਕਿੱਦਾਂ।
2: ਬਿਲਕੁਲ ਬਿਲਕੁਲ, ਬਾਹਰਲੇ ਤਾਂ ਸਾਰੇ ਹੀ, ਮੈਂ ਕਹਿੰਦਾ ਸਾਰੇ ਅਚੰਭੇ ਤੇ ਹੋਣੇ ਆਪਦੀ ਜਰਨੀ ਤੋਂ। ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ ਉਹਨੇ ਸੋਚਿਆ ਕੁਛ ਆ, ਹੋਇਆ ਕੁਛ ਆ, ਮਿਲਿਆ ਕੁਛ ਆ, ਹੈ ਨਾ, ਤੇ ਘਾਲਣਾ ਕੋਈ ਘਾਲੀ ਆ। ਕਈ ਵਾਰ ਕਈ ਕਈ ਸਾਲ ਟੈਕਸੀਆਂ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ, ਹੈ ਨਾ। ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਗੀਤ ਗਾਉਣੇ ਸੀ ਭਾਈ, ਹੈ ਨਾ, ਮੈਂ ਤਾਂ ਇੱਧਰ ਹਿੱਟ ਹੋਣਾ ਸੀ। ਉੱਦਾਂ ਹੀ ਸਾਰਿਆਂ ਦੀ ਕਹਾਣੀ ਆ, ਐਂਡ 'ਤੇ ਬੰਦਾ ਧੁਰੇ ਜੇ 'ਤੇ ਆ ਜਾਂਦਾ, ਕਈ ਕਈ ਸਾਲ ਇੱਧਰ ਉੱਧਰ ਫਿਰ ਕੇ ਇੱਧਰ ਉੱਧਰ ਕਰਕੇ। ਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ 'ਤੇ ਪੈਸੇ ਦੀ ਲੋੜ ਆ, ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ, ਇਹਨਾਂ ਦੇਸ਼ਾਂ 'ਚ ਛੱਡੋ ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ। ਸੋ ਉਹ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ, ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ, ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ, ਪਰ ਤੁਸੀਂ ਤਾਂ ਵੀ ਕਰਦੇ ਹੋ। ਮੈਂ ਵੀ ਬਿਲਡਰ ਨਾਲ ਕੰਮ ਕੀਤਾ UK, ਉੱਥੇ ਮੈਂ ਬਿਲਡਰ ਨਾਲ ਇੱਟਾਂ ਚੁਕਾਈਆਂ, ਦਿਹਾੜੀਆਂ ਕੀਤੀਆਂ, ਮਿੱਠਾਂ ਤੜਾਈਆਂ, ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ, ਜਿਹੜੀ ਪਿੱਛੋਂ ਸਾਰੀ ਉਹ ਬੰਦ ਆ।
1: ਕੀ ਕਹਿੰਦੇ ਉੱਥੇ, ਗਾਫਾ?
2: ਹਾਂ, ਗਾਫਾ ਕਹਿੰਦੇ। ਮੈਂ ਉਹ ਬਿਲਡਰ ਵੈਨ ਹੁੰਦੀ ਸੀ, ਮੂਹਰੇ 3 ਜਣੇ ਬੈਠੇ ਹੁੰਦੇ ਸੀ, ਕਿਉਂਕਿ 3 ਜਣੇ ਮੂਹਰੇ ਬੈਠ ਸਕਦੇ ਸੀ। ਉਹ ਹੁੰਦਾ ਸੀ ਸਾਡਾ ਠੇਕੇਦਾਰ, ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ, ਅਤੇ ਪਿੱਛੇ ਅਸੀਂ 2-3 ਜਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ, ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ। ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ, ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ। ਹੁਣ UK ਵਾਲਿਆਂ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ, ਤੁਸੀਂ ਹਨੇਰੇ 'ਚ ਬੈਠੇ ਹੋ, ਕੋਲੇ ਹੀ ਤੁਹਾਡੇ ਗਰਮਾਲੇ ਪਏ ਨੇ, ਕੋਲੇ ਹੀ ਸਾਰੇ ਸੰਦ ਪਏ ਨੇ, ਕਦੇ ਤੋਂ ਕੱਟ ਮਾਰਦੇ ਸੀ, ਕਦੇ ਇੱਧਰ ਆ ਕੇ ਵੱਜਦੇ ਸੀ, ਕਦੇ ਇੱਧਰ ਵੱਜਦੇ ਸੀ, ਹੈ ਨਾ। ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ, ਇਹ ਸਾਰਿਆਂ ਦੀ ਹੁੰਦੀ ਆ। ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ, ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ। ਉਹਨਾਂ ਦਾ ਫਿਰ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ, ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ। ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ, ਚਾਹੇ ਉਹਨੂੰ ਆਪਾਂ ਕਹਿੰਦੇ ਨੀਤ ਸਹੀ ਆ, ਹੈ ਨਾ, ਚਾਹੇ ਨੀਤ ਸਹੀ ਕਹਿ ਲਓ, ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ, ਅਰਦਾਸ ਬੇਨਤੀ ਕਰਦੇ ਹੋ, ਉਹਦੇ 'ਤੇ ਭਰੋਸਾ ਰੱਖਦੇ ਹੋ, ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ,
1: ਉਹ ਆਪੇ ਕਰ ਦਿੰਦਾ।
2: ਬਿਲਕੁਲ।
1: ਅੱਛਾ, ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ ਦੇ ਨਾਲ, ਕਦੀ ਕੁਛ ਖੁਦ ਕਦੀ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ, ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ, ਜਾਂ ਇਹ ਜਿਹੜਾ ਨਸਲਵਾਦ ਆ, ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ?
2: ਬਹੁਤ ਐਕਸਪੀਰੀਅ੸ ਨੇ, ਐਕਸਪੀਰੀਅੰਸ ਤਾਂ ਹੈਗੇ ਬਈ ਜੀ ਬਹੁਤ ਜ਼ਿਆਦਾ, ਸਾਰੇ ਕਿਤੇ ਹੀ, ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ, ਜੇ ਮੈਂ ਕਹਾਂ ਤੁਹਾਨੂੰ, ਹੈ ਨਾ, US 'ਚ ਵੀ ਹੈਗੇ ਆ, ਕੈਨੇਡਾ 'ਚ ਵੀ ਹੈਗੇ ਆ, UK ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਈ ਵੀ ਇਹ ਕਈ ਤਰ੍ਹਾਂ ਦਾ, ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ, ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮੰਨ ਲਓ ਹੱਥੋਂ ਪਾਈ ਵੀ ਹੁੰਦੇ ਹੋ, ਹੈ ਨਾ, ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ, ਉਹਨਾਂ ਨੇ ਬੜਾ ਕੁਛ ਇਹ ਦੇਖਿਆ ਹੋਇਆ, ਉਹਨਾਂ ਨੇ ਬੜਾ ਕੁਛ ਹੰਢਾਇਆ ਹੋਇਆ। ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ, ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ, ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ, ਹੈ ਨਾ, ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ, ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ, ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ,

0: ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ, ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ ਹੈ ਨਾ, ਉਹ ਚੀਜ਼ਾਂ ਸਿਖਾ ਦਿੰਦੀਆਂ, ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ, ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ, ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ, ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ, ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ ਆਪਣੀ ਕਮਿਊਨਿਟੀ, ਜਦ ਤੱਕ ਆਪਾਂ ਸੌਖੇ ਹਾਂ ਉਦ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ, ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ, ਹੁਣ ਫਿਰ ਤੂੰ ਆ ਜਾ, ਹੈ ਨਾ, ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ, ਉਹ
1: ਫਿਰ ਕਿਸਮਤ ਨਾਲ ਅੜੇ ਸੋ ਝੜੇ ਹੋ ਜਾਂਦਾ,
0: ਉਹੀ ਫਿਰ ਅੜੇ ਸੋ ਝੜੇ ਹੋ ਜਾਂਦਾ, ਇਹੀ ਚੀਜ਼ ਆ।
1: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ, ਤੁਸੀਂ ਹੁਣ ਲਗਭਗ ਸਾਰੀ ਦੁਨੀਆਂ 'ਚ ਤੁਸੀਂ ਘੁੰਮੇ ਹੋ, ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ, ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
0: ਹੁਣ ਬਈ,
1: ਜਾਂ ਸੁਣਨ 'ਚ ਆਇਆ ਆਉਂਦਾ ਹੋਊਗਾ ਜਦੋਂ ਜਾਂਦੇ ਹੋ?
0: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ, ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ, ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ, ਹੁਣ ਏਰੀਏ ਰਹਿ ਗਏ ਆ, ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ, ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ, ਸਸਕਾਟੂਨ ਹੋ ਗਿਆ, ਉੱਧਰਲੇ ਉਹ ਏਰੀਏ ਹੋ ਗਏ, ਹੈ ਨਾ, ਉੱਧਰ ਹੈਗਾ, ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ ਹੋਣਗੇ ਸਾਈਡਾਂ 'ਤੇ ਨਿਕਲ ਕੇ ਹੋਣਗੇ ਉੱਥੇ ਹੋ ਸਕਦਾ ਹੋਵੇ, ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ, ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ,
1: ਬਿਲਕੁਲ
0: ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ। ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ, ਨਗਰ ਕੀਰਤਨ ਰੋਕਿਆ ਗਿਆ, ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ। ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ, ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ, ਆਪਾਂ ਉੱਥੇ ਜ਼ਿਆਦਾ ਹਾਂ, ਸੋ ਉਹ ਚੀਜ਼ ਨਹੀਂ, ਟੋਰਾਂਟੋ ਪੋਸੀਬਲ ਨਹੀਂ ਹੋਈ। ਯੂ ਐੱਸ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ, ਯੂ ਕੇ ਦੇ ਵਿੱਚ ਹੁਣ ਸਟਿਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ। ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਚੱਲ ਰਿਹਾ, ਹਾਂ ਜੀ, ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ, ਪਰ ਆਪਣਾ ਸਿਰਫ ਮਕਸਦ ਕੀ ਹੁੰਦਾ ਜੀ, ਆਪਾਂ ਇੱਕ ਤਾਂ ਸਿਚੁਏਸ਼ਨਲ ਅਵੇਅਰਨੈਸ ਜ਼ਰੂਰੀ ਆ, ਅਤੇ ਇੱਕ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਹਿਲਾਂ ਵੀ ਆਹ ਕੁਛ ਹੋਇਆ ਸੀ, ਉਹਦੇ ਲਈ ਤੁਸੀਂ ਪ੍ਰਪੇਅਰਡ ਹੁੰਦੇ ਹੋ ਵੀ ਇਹ ਚੀਜ਼ਾਂ ਹੁੰਦੀਆਂ ਨਾ, ਤਾਂ ਡੋਲੀ ਦਾ ਨਹੀਂ ਹੁੰਦਾ, ਇਹਨਾਂ 'ਚ ਖੜਨਾ ਕਿਵੇਂ ਹੁੰਦਾ। ਸੋ ਇਹ ਹੈਗਾ ਜੀ, ਮੈਨੂੰ ਲੱਗਦਾ ਨਾ ਤਾਂ ਇਹ ਕਦੇ ਚੀਜ਼ ਖਤਮ ਹੋਈ ਆ, ਨਾ ਕਦੇ 0% ਹੋ ਸਕਦੀ ਆ, ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ, ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਇਹ ਹੁੰਦਾ, ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ, ਆਪਾਂ ਦੂਰੋਂ ਦਿਖ ਜਾਂਦੇ ਹਾਂ,
1: ਬਿਲਕੁਲ,
0: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ ਰੇਸਿਜ਼ਮ ਜਿਹੜਾ ਹੁੰਦਾ, ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ, ਕਈ ਵਾਰ ਇਹ ਹੁੰਦਾ। ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ, ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ, ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ, ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ, ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ, ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ, ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ, ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ, ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ, ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ। ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ਿਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ, ਅਤੇ ਜਿਹੜੇ ਜਿਹਨਾਂ ਨੂੰ ਬਹਾਨਾ ਚਾਹੀਦਾ ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ, ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
0: ਟੈਕਲ ਤਾਂ ਬਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਦੋਂ ਕੱਲ੍ਹ ਹੁਣ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਇਹ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੇ ਹੀ ਸੀਗੇ ਕਾਫੀ ਸਮੇਂ ਤੋਂ, ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਆ ਵੀ ਯੂਕੇ ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ? ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਵੀ ਸਾਨੂੰ ਨਹੀਂ ਸੀ ਪਤਾ, ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ, ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ

0: ਕੁਛ ਹੋਇਆ ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਹੈ ਜੀ ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਹੈ ਅਤੇ ਉਹਨਾਂ ਦੇ ਸੈਕਰੀਫਾਈਸਾਂ ਦੀ ਕਦਰ ਆ ਜਾਂਦੀ ਹੈ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ। ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ ਲੱਗ ਗਿਆ ਫਿਰ ਕੀ ਹੋ ਗਿਆ ਹੈ ਨਾ, ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਬਲਗੂਲ ਕੇ ਆਏ ਸੀ ਆਪਣੇ ਬੰਦੇ ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ ਜਿੱਥੋਂ ਆਪਾਂ ਕਮਾਉਂਦੇ ਹਾਂ ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਹੈ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ, ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡਿਆਂ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ।
1: ਬਿਲਕੁਲ,
0: ਅਸੀਂ ਉਹ ਥਾਂ ਨੂੰ ਹੋਰ ਡੂੰਘੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ, ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਹੈ ਕਮਿਊਨਿਟੀ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਤੇ ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
7: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery।
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪ੍ਰਾਹੁਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ, ਵੇਖਿਆ ਜਾਵੇ ਤਾਂ ਉਹਦਾ ਅੱਜ ਦੇ ਸਮੇਂ 'ਚ ਜੇ ਮੈਂ ਵੇਖਾਂ ਤਾਂ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ, ਕਈ ਪੋਜ਼ਿਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ। ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਸੀ ਚੱਲਣੀ, ਬਾਹਰ ਓਵਰਸੀਜ਼ ਸੋਹਣੀ ਚੱਲ ਗਈ, ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ?
0: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ, ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਰਹੀ, ਸਾਰਿਆਂ ਨੇ ਪਿਆਰ ਬਹੁਤ ਦਿੱਤਾ। ਇੰਡੀਆ ਦੇ ਵਿੱਚ ਨਹੀਂ ਸੀਗਾ ਜੀ, ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋ ਸੀ, ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ। ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ, ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ, ਉਹ ਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ ਹੈ ਨਾ, ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ ਹੈ ਨਾ ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ। ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ ਉਹ ਇਹੀ ਆ, ਜਿਹੜਾ ਕੰਟੈਂਟ ਆ ਨਾ ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ, ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ, ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ, ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ,
1: ਬਿਲਕੁਲ
0: ਤੁਹਾਨੂੰ ਪਿੰਡ ਦੀ ਫਿਕਰ, ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ, ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਓਨੀ ਵੈਲਿਊ ਨਹੀਂ ਪਤਾ ਹੁੰਦੀ, ਆਪਣੇ ਲਈ ਉੱਥੇ ਦਾ ਲਾਈਫ ਸਟਾਈਲ, ਉੱਥੇ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ। ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ, ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ, ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ, ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ। ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ, ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ। ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ, ਪਿੰਡਾਂ ਨੂੰ, ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ, ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
1: ਹੋ ਰਿਹਾ ਹੌਲੀ ਹੌਲੀ
0: ਹੁਣ ਦੁਬਾਰਾ ਹੋ ਰਿਹਾ, ਕਿਉਂਕਿ ਜਦੋਂ ਤੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ, ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ, ਆਪਣੀ ਨਾ ਕਰਾਤੀ,
1: ਉਹ ਘਰ ਵੀ ਆ ਕੇ ਕਹਿ ਦਿੰਦਾ
0: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ, ਠੀਕ ਹੈ, ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ। ਸੋ ਮੈਨੂੰ ਇਹ ਲੱਗਦਾ, ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ, ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ, ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ। ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ ਹੈ ਨਾ, ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ, ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ,
1: ਬਿਲਕੁਲ
0: ਠੀਕ ਹੈ ਜੀ। ਆਪਾਂ ਤਾਂ ਆਪਣਾ ਉਹ ਸਿਨੇਮੇ ਦੇ ਉੱਥੇ ਹਜੇ ਥਿਨ ਲਾਈਨ 'ਤੇ ਖੜੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਧੁੱਕ ਧੁੱਕ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ,
1: ਪੂਰੇ ਕਰਨੇ,
0: ਠੀਕ ਆ। ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ, ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ, ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ, ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ, ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ, ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ, ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ।
1: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ, ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ, ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ। ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ, ਇੰਨਾ ਪੈਸਾ ਲੱਗਦਾ, ਇੰਨੀ ਮਿਹਨਤ ਲੱਗਦੀ ਹੈ, ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕੰਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੇ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ?
0: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ, ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋਵਿੰਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਿਹਾ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ
1: ਕਾਫੀ ਸੋਚ ਵਿਚਾਰ ਕੇ
0: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਆ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਏ ਹਾਂ, ਚਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ਼ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ਼ ਕਰ ਦਿੰਦੇ ਹਾਂ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ, ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਖੇ 'ਚੋਂ ਕੱਢਦੇ ਹਾਂ, ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਟੇਰੀ ਢਾ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ, ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ ਹੁਣ ਪਿਛਲੇ 4 ਸਾਲਾਂ ਤੋਂ, ਜਿੰਨੀਆਂ ਕੁ ਮੈਂ ਕੀਤੀਆਂ, ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਅੱਜ ਤੋਂ ਇਹਦੇ ਵਿੱਚ 2 ਆ ਰਹੀਆਂ, ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਹੈ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ ਟੀਵੀ ਲਾਤਾ, ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਹੈ ਨਾ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਿਆ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
1: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ
0: ਬਈ? ਜਿਹੜੇ ਐਸਟੀਮੇਟ ਨੇ ਨਾ, ਇਹ ਨਾ ਵੋਟਾਂ ਵਾਲਾ ਕੰਮ, ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਕ ਦੇ ਸਿਰ 'ਤੇ ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
1: ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਤੇ ਤੁਸੀਂ ਬਾਅਦ 'ਚ ਰੱਬ ਦੇ ਭਰੋਸੇ?
0: ਇਹੀ ਆ ਜੀ, ਇਹੀ ਆ ਜੀ, ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਅਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਅਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫੇਰ ਕਹਿਤਾ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫੇਰ ਫਿਲਮ ਬਣਦੀ ਆ,
1: ਫੇਰ ਜਿਹੜੇ ਵੱਡੇ ਦਿਲ ਕਰਕੇ,
0: ਬਿਲਕੁਲ ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫੇਰ ਅਗਲਾ ਕਹਿੰਦਾ ਫੇਰ ਬਣਾ ਲਾ।
1: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ ਝੰਡੀ ਕੀ ਕਹਿੰਦੇ ਹੁੰਦੇ ਉਹ ਕ੍ਰਿਕਟ ਵਾਂਗੂ ਉਹ ਯੈਲੋ ਕੈਪ ਹੈ ਤੁਹਾਡੀ ਫਿਲਮ ਕੋ?
0: ਮੈਂ ਨਾ
1: ਔਰੇਂਜ ਔਰੇਂਜ ਸੋਰੀ,
0: ਮੈਂ ਤੁਹਾਨੂੰ ਸੱਚੀ ਦੱਸਾਂ ਨਾ, ਨੌਰਥ ਅਮੈਰੀਕਾ ਦੇ ਵਿੱਚੋਂ ਆਪਾਂ ਲਾ ਲਈਏ, ਨੌਰਥ ਅਮੈਰੀਕਾ ਪਰੀਜਨ ਚਲੋ ਸਿਨੇਮੇ ਦੇ ਹਿਸਾਬ ਨਾਲ ਮੈਂ ਕਹਿ ਰਿਹਾ, ਉਹਦੇ ਵਿੱਚੋਂ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਜੀ, ਅਤੇ ਮੇਰੀਆਂ ਫਿਲਮਾਂ ਦੇ ਮਾਮਲੇ ਮੈਂ ਦੱਸ ਸਕਦਾ। ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਜੀ ਆਸਟ੍ਰੇਲੀਆ।
1: ਓਕੇ,
0: ਹਾਂਜੀ, ਮੈਂ ਮੇਰੀਆਂ ਫਿਲਮਾਂ ਦੀ ਓਵਰਸੀਜ਼ ਕਲੈਕਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ।
1: ਓਕੇ,
0: ਸਭ ਤੋਂ ਵੱਧ ਪਿਆਰ ਦੇ ਰੂਪ ਦੇ ਵਿੱਚ ਬਿਜ਼ਨਸ ਦੇ ਰੂਪ ਦੇ ਵਿੱਚ ਤੁਸੀਂ ਲਾ ਲਓ, ਪਹਿਲੇ ਨੰਬਰ 'ਤੇ ਆਉਂਦਾ ਕੈਨੇਡਾ ਜੀ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਮੇਰੀਆਂ ਫਿਲਮਾਂ ਦੇ ਵਿੱਚ ਆਸਟ੍ਰੇਲੀਆ ਆਉਂਦਾ ਜੀ। ਅਤੇ ਜੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਐਡ ਕਰ ਲਈਏ ਤਾਂ ਜੀ ਕੈਨੇਡਾ ਦੇ ਬਰਾਬਰ ਪਹੁੰਚ ਜਾਈਦਾ।
1: ਅੱਛਾ ਜੀ
0: ਹਾਂਜੀ ਮਤਲਬ ਵੀ ਇਹ ਬਹੁਤ ਵੱਡਾ ਨੰਬਰ ਆ ਜੀ ਮੈਂ ਆਪਾਂ ਕਦੇ ਅਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਤੇ ਉਹ ਹੈਗਾ ਵੀ ਉਹ ਕਰੇਜ਼ ਜੀ ਹੋ ਜਾਂਦੀ ਆ ਫਿਗਰਸ ਵਾਲੀ
1: ਫਿਗਰਾਂ ਨਹੀਂ ਪਈਆਂ ਮੈਂ ਇਸੇ ਕਰਕੇ ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ ਚੋਂ ਰੱਖਦੇ ਹੋ ਵੀ
0: ਹਾਂਜੀ ਹਾਂਜੀ ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ ਤਾਂ ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਹਨ
1: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
0: ਬਾਈ ਹਜੇ ਤੱਕ ਸੋ ਫਾਰ ਤੁਹਾਨੂੰ ਮੈਂ ਦੱਸਦਾ ਮਸਤਾਨੇ ਪੰਜਾਬੀ ਦੀਆਂ ਪਹਿਲਾਂ ਤਾਂ ਮੈਂ ਆਸਟ੍ਰੇਲੀਆ ਦਾ ਦੱਸ ਦਿੰਦਾ ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੌਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ
1: ਅਤੇ ਤੁਸੀਂ ਕਹੋ ਹਾਂ ਵੀ ਸਭ ਤੋਂ ਟੌਪ 'ਤੇ ਆ
0: ਨਹੀਂ ਚਲੋ ਮੈਂ ਜੀ ਨਹੀਂ ਕਰਦਾ ਕਹਿਣ ਬਾਈ
1: ਚਲੋ ਮੈਂ ਕਹਿ ਦਿੰਦਾ ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ ਅਤੇ ਜੇ ਮੈਂ ਗਲਤ ਨਹੀਂ ਹਾਂ ਅਤੇ ਜਿਹੜੀ ਸੈਕਿੰਡ ਆ ਉਹ ਹਾਲੇ ਕਾਫੀ ਦੂਰ ਆ
0: ਜੀ
1: ਸੋ ਇਹ ਵੱਡੀ ਕਾਮਯਾਬੀ ਆ ਵੱਡਾ ਸੇਰਾਵਾਦ ਤੁਹਾਡੀ ਤੁਸੀਂ ਜੋ ਸਿਨੇਮਾ ਤੁਸੀਂ ਬਣਾ ਰਹੇ ਹੋ
0: ਬਿਲਕੁਲ
1: ਬਾਕੀ ਕੈਨੇਡਾ ਦਾ ਤੁਸੀਂ ਦੱਸ ਦਿਓ
0: ਕੈਨੇਡਾ ਵੀ ਬਾਈ ਬਸ ਇੱਦਾਂ ਹੀ ਸਮਝ ਲਓ ਅਤੇ ਬਹੁਤ ਵਧੀਆ ਜੀ ਉੱਥੇ ਵੀ ਇੱਦਾਂ ਹੀ ਆ ਜੀ ਮੈਨੂੰ ਇਹ ਹੁੰਦਾ ਬਾਈ ਇੱਕ ਦੋ ਨੰਬਰ ਦਾ ਰੌਲਾ ਨਹੀਂ ਹੈਗਾ ਆਪਾਂ ਉੱਪਰਲਿਆਂ 'ਚ ਆ ਮਾਲਕ ਦਾ ਸ਼ੁਕਰ ਆ ਹੈ ਨਾ ਅਤੇ ਉਹ ਚਾਹੇ ਪਹਿਲੇ 'ਤੇ ਹੈਗੇ ਆ ਕਦੇ ਪਹਿਲੇ 'ਤੇ ਉਹ ਵੀ ਮੈਂ ਨਹੀਂ ਹੈਗਾ ਪਹਿਲੇ 'ਤੇ ਮਸਤਾਨਾ ਹੀ ਆ ਜੀ ਹੈ ਨਾ ਜੀ
1: ਅਤੇ
0: ਉਹ ਤੋਂ ਬਾਅਦ ਪਰ ਇਹ ਹੈਗਾ ਵੀ ਗੁਰੂ ਨਾਨਕ ਜਹਾਜ਼ ਦਾ ਵੀ ਬਹੁਤ ਵਧੀਆ ਨੰਬਰ ਸਾਰੇ ਪਾਸਿਓਂ ਆਇਆ ਸੀਗਾ ਜੀ ਅਤੇ ਉਹ ਤੋਂ ਬਾਅਦ ਹੁਣ ਰੱਬ ਦਾ ਰੇਡੀਓ 3 ਦਾ ਵੀ ਗੁੱਡ ਸੀਗਾ ਨੰਬਰ ਜੀ
1: ਪਰ ਇਸ ਸਾਲ ਮੈਨੂੰ ਲੱਗਦਾ ਰੱਬ ਦਾ ਰੇਡੀਓ
0: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਆ ਜੀ ਹਾਂਜੀ ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ ਤਾਂ ਉਹ ਸੋ ਫਾਰ ਹਜੇ ਤੱਕ ਉਹੀ ਆ ਜੀ
1: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ
0: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ ਕਈ ਵਾਰ ਮੈਨੂੰ
1: ਨਜ਼ਰ ਲੱਗ ਜਾਂਦੀ
0: ਇੰਨਾ ਨਜ਼ਰ ਨਹੀਂ ਬਾਈ ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ ਹੈ ਨਾ ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ ਹੈ ਨਾ ਜੀ ਉਹ ਚੀਜ਼ ਆ ਅਤੇ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਗਾ ਉਹ ਮੈਂ ਚਾਹੁੰਦਾ ਨਹੀਂ ਬਾਈ
1: ਇਹ ਵੀ ਕੋਈ ਕੋਈ ਸੋਚਦਾ ਵੀ
0: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ ਆਡੀਅੰਸ ਵੱਡੀ ਆ ਜੀ ਜਿਹੜੀ ਵੱਡਾ ਕਰਦੀ ਆ
1: ਨਹੀਂ ਬਹੁਤ ਵਧੀਆ ਜੀ ਵਧੀਆ ਵਧੀਆ ਕਰਦੇ ਰਹੋ ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ ਅਲੱਗ ਕਰਦੇ ਹੋ ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ ਅਤੇ ਉਹ ਸਾਥ ਦੇ ਵੀ ਰਹੇ ਨੇ ਵੇਖ ਵੀ ਰਹੇ ਨੇ ਅੱਗੇ ਵੀ ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਕਿ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਯਾਰ ਤੁਸੀਂ ਟਰੈਂਡ ਮੇਕਰ ਹੋ ਚਾਹੇ ਉਹ ਤੁਹਾਡਾ ਡਰੈਸਅਪ ਹੋਵੇ ਚਾਹੇ ਪੱਗ ਦਾ ਸਟਾਈਲ ਹੋਵੇ ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਹੈ ਖਬਰ ਸੁਰਤ ਜਾਂ
0: ਨਹੀਂ ਬਾਈ ਪਿਆਰ ਤਾਂ ਮਿਲਦਾ ਬਹੁਤ ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ
1: ਅੱਛਾ ਮੈਂ ਕਈ ਵਾਰੀ ਇਹ ਸੋਚਦਾ ਸੋਰੀ ਤੁਹਾਡੀ ਗੱਲ ਟੋਕਰ ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬੋਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਹੁਣ ਇੱਦਾਂ ਦਾ ਪਾ ਆਊਗਾ ਅਤੇ ਮਤਲਬ ਆਪਣਾ ਕਿੱਦਾਂ
0: ਮੈਂ ਆਪੇ ਕਰਦਾ ਇੱਦਾਂ ਹੀ ਚੱਕ ਕੇ ਪਾ ਲਈ ਦੇ ਸੱਚੀ ਉਦੋਂ ਸ਼ੁਰੂ ਤੋਂ ਹੀ ਇੱਦਾਂ ਬਾਈ ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ ਹੈ ਨਾ ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ ਉਹ ਟਾਈਮ ਦੀ ਜੇ ਮੈਂ ਗੱਲ ਕਰਾਂ ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ ਹੈ ਨਾ ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ ਨੋ ਡਾਊਟ ਕਮਾਈਆਂ ਵੀ ਵਧੀਆ ਨੇ ਸਾਰਾ ਉਹਨਾਂ ਦੀਆਂ ਮਿਹਨਤਾਂ ਨੇ ਹੈ ਨਾ ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ ਹਾਂ ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ ਕੱਪੜਿਆਂ ਦਾ ਸ਼ੌਂਕ ਉਦੋਂ ਤੋਂ ਕਾਲਜ ਟਾਈਮ ਤੋਂ ਹੀ ਕੋਟਾਂ ਕੂਟਾਂ ਦਾ ਸ਼ੌਂਕ ਲੌਂਗ ਕੋਟ ਦਾ ਸ਼ੌਂਕ ਐਨਕਾਂ ਉਨਕਾਂ ਦਾ ਸ਼ੌਂਕ ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ ਇੱਕ ਮੈਂ UK ਚਲਿਆ ਗਿਆ ਭਲੇ ਟਾਈਮਾਂ 'ਚ 2009-10 'ਚ ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ ਅਤੇ ਜਦੋਂ ਮੈਂ ਬਾਹਰੋਂ ਆਇਆ UK ਤੋਂ ਜਦੋਂ ਮੈਂ ਮੁੜਿਆ ਸੀ ਤੁਹਾਨੂੰ ਸੱਚੀ ਦੱਸਾਂ ਮੈਂ ਚਲੋ ਠੀਕ ਸੀ ਬਾਈ ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ ਘਰੇ ਵਾਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ ਹੈ ਨਾ ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ ਉਦੋਂ ਸਾਰਾ ਕੁਛ ਆਹੀ ਸੀ ਬਸ ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ ਅਤੇ ਉਹੀ ਲੈ ਕੇ ਆਏ ਹਾਂ ਸੋ ਉਦੋਂ ਤੋਂ ਉਹ ਐਕਸਪੋਜ਼ਰ ਜੇ ਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ ਪਰ ਹੁਣ ਉਨਾ ਹੀ ਘੱਟ ਗਿਆ ਹੁਣ ਹੌਲੀ ਹੌਲੀ ਉਹ ਲੇਬਲ ਤੋਂ ਕੰਮ ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰਾਂਡਿੰਗ ਵਾਲਾ ਕੰਮ ਆ ਜ਼ਿਆਦਾ ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਉਹ ਘੱਟ ਗਿਆ ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾਏ ਆਉਂਦੇ ਸੀ ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20-30 ਲਾ ਦਾਂਗੇ ਕੱਪੜੇ ਲੱਤੇ 'ਤੇ ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਤੇ ਸਿਰਫ ਉਹਨਾਂ ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਇਆ ਹੀ ਹੈ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ? ਹੁਣ ਮੈਂ ਦੇਖਿਆ ਇੱਕ ਨਾ, ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰਾਂਡ ਨੇ ਹਨਾ, ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੇ ਵੀ ਚਲੋ ਨਾਮ ਨਹੀਂ ਲਊਂਗਾ, ਐਵੇਂ ਫਿਰ ਉਹਨੂੰ ਰਿਸਰਚ ਕਰੀ ਜਾਣਗੇ, ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ। ਉਹ ਇੱਕ ਸੰਸਥਾ ਉਹਨਾਂ ਦੀ, ਉਹ 2000 ਜਦੋਂ 20 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ,
1: ਓਕੇ,
0: ਜਿਹੜੇ ਪਹਿਲਾਂ ਟੌਪ 10 ਚ ਨਹੀਂ ਸੀ, ਕਿਉਂਕਿ ਬੈਕਲੌਗ ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ ਤੇ। ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ, ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ, ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੌਗ ਤੇ ਆ ਗਏ ਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ, ਠੀਕ ਆ। ਫਿਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ, ਹਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹਨਾ, ਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ, ਹਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ, ਪਰ ਕਈ ਵਾਰ ਤਾਂ ਇਹ ਹੁੰਦਾ ਵੀ ਸਾਡੇ ਵਰਗਾ ਅਸੀਂ ਬੜੇ ਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ। ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ ਨੂੰ ਤੁਹਾਨੂੰ ਇਹ ਕੁਛ ਵਾਪਸ ਦੇਵੇ,
1: ਲਾ ਲਿਓ,
0: ਹਾਂ, ਇਹ ਕਿਤੇ ਕੁਛ ਕਰ ਲਿਓ, ਹਨਾ। ਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਾਂ 'ਚ ਸਾਰੀ ਉਮਰ ਕੱਢਤੀ, ਪਰ ਕਿੱਲਿਆਂ ਦੇ ਕਿੱਲੇ ਲੈ ਗਏ,
1: ਬਿਲਕੁਲ,
0: ਠੀਕ ਆ। ਅੱਜ ਕੱਲ੍ਹ ਕੀ ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹਨਾ,
1: ਕਿੱਲੇ ਦਾ ਅੱਗੇ
0: ਕਿੱਲਾ ਕੋਈ ਚੱਕਰ ਨਹੀਂ ਹੈਗਾ, ਕਿੱਲਾ ਚਾਹੇ ਵੇਚਣਾ ਵੀ ਪੈ ਜਾਵੇ,
1: ਕੱਲ੍ਹ ਕਿੰਨੇ ਵੇਖਿਆ ਕੱਲ੍ਹ, ਇਹ ਜ਼ਿਆਦਾ ਚੱਲਦਾ।
0: ਯੈਸ, ਪਰ ਗੱਲ ਇਹ ਆ ਵੀ ਇੱਕ ਨਾ, ਸਾਡੇ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ। ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
1: ਇੱਥੇ ਰਹਿ ਜਾਣਾ,
0: ਹਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ, ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ, ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ, ਤੁਸੀਂ ਪਤੰਦਰ ਉਹ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ, ਹਨਾ। ਵੀ ਉਹ ਗੱਲ ਆ ਵੀ ਦੇਖੋ, ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ, ਜਿਹੜਾ ਆਪ ਨਹੀਂ ਬਣਾਇਆ ਹੋਇਆ, ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ, ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ, ਉਹਨੂੰ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ ਉਹਨੇ ਉਹਦਾ ਕੀ ਕਰਨਾ।
1: ਸਹੀ ਨਹੀਂ, ਬਹੁਤ ਵਧੀਆ। ਵੇਖੋ, ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰਾਂਡ ਤੋਂ ਉਹਨੂੰ, ਮੰਨ ਲਓ ਤੁਸੀਂ ਥੱਲੇ ਲੈਣ ਦਾ, ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ, ਅਤੇ ਸਾਨੂੰ ਇਹ ਮਾਣ ਹੈ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਨੀ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼,
0: ਹਾਂ ਬਾਈ, ਮੈਨੂੰ ਜੋੜਿਆ ਜਾਵੇ ਚੰਗਾ, ਹਨਾ। ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ, ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਇਦੋਂ ਵੱਡੀ ਲੈਣੀ ਆ, ਚੱਲ ਭੱਜ ਕੰਮ ਤੈਨੂੰ ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਕਿ ਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ, ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮ੍ਹਾਂ ਹੀ ਲੋਅ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ,
1: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜਾਈ ਤੇ ਚੜਾਉਣੀ ਔਖੀ ਮੁੜ ਕੇ ਆਪੇ ਥੱਲੇ ਆ ਜਾਂਦੀ ਹੈ। ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਮਿੰਟ ਹੋਏ ਗੱਲਬਾਤ ਕਰਦੇ ਹਾਂ ਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦਾ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
0: ਅਗਲਾ ਪ੍ਰੋਗਰਾਮ
1: ਜੋ ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
0: ਹਾਂਜੀ, ਹੁਣ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ ਅੱਗੇ ਲੈਣੀ ਪੈਣੀ 2-4 ਮਿੰਟ ਚ ਆਪਾਂ ਨੂੰ।
1: ਠੀਕ ਹੈ ਜੀ। ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
0: ਬਈ ਕਲਰ ਤਾਂ ਸਾਰੇ ਵਧੀਆ ਨੇ, ਪਰ ਫੇਵਰੇਟ ਤਾਂ ਸਾਰੇ ਨੇ ਹਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ ਤੇ ਪਤਾ ਲੱਗਦਾ ਵੀ ਇਹ ਚ ਬਾਲੀ ਕਾਲੇ ਜੇ ਲੱਗਣ ਲੱਗ ਗਏ ਯਾਰ, ਹਨਾ। ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ ਹਨਾ।
1: ਮੈਨੂੰ ਲੱਗਦਾ ਜਿਹੜਾ ਅੱਜ ਬੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੰ।
0: ਅੱਜ ਮੇਰੇ ਹੈਗਾ ਇਹ
1: ਮਰੂਨ ਜਿਹਾ,
0: ਮਰੂਨ ਜਿਹਾ। ਹਾਂਜੀ ਹਾਂਜੀ ਹਾਂਜੀ ਹਾਂਜੀ, ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ ਇਹ, ਹਾਂਜੀ ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਾਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ ਤੇ ਇੱਕ ਬਰਾਊਨ, ਜਿਹੜੇ ਇਹ ਕਲਰ ਨੇ ਨਾ, ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ ਜਿਹੜੀ ਮਰਜ਼ੀ ਸ਼ਰਟ ਨਾਲ ਪਾ ਲਓ, ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਤੇ ਮੈਚਿੰਗ ਹੋ ਗਈ ਆ। ਇਹ ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ।
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਤੇ ਬਾਅਦ ਚ ਵੀ ਥੱਲੇ
0: ਕੱਪੜੇ ਬਾਅਦ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮਾ ਸਹੀ ਆ। ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ, ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ, ਤੁਹਾਡੀ ਜਿਹੜੀ ਕੋਂਬੀਨੇਸ਼ਨ ਨੇ ਤੁਹਾਡੇ ਜਾਂ ਡਰੈਸਅਪ ਉਹ ਬੜਾ ਵਧੀਆ ਵਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ, ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ?
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ, ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ, ਮੇਰੇ ਨਾਲ ਨਹੀਂ ਹੋਵੇ ਹਨਾ। ਬਹੁਤ ਵਾਰ ਇਹ ਹੁੰਦਾ, ਇਹ ਮੇਰੇ ਦੋਸਤ ਭਲੀ ਭਾਂਤ ਜਾਣਦੇ ਆ, ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ, ਜਿੱਦਾਂ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ, ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ। ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਉਹ ਚੱਕ ਕੇ ਪਾ ਲੈਣੀ ਆ, ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾਲ ਚੱਲੂ, ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ ਆ,
1: ਨਵੀਂ ਲਈ।
0: ਠੀਕ ਆ, ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ, ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ, ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ, ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ, ਬੂਟ ਵੀ ਸੋਹਣੇ ਆ, ਪਰ ਵਿਆਹ ਨੂੰ ਥੋੜੀ ਪਾਉਣੇ ਮੇਰੇ ਯਾਰੇ। ਠੀਕ ਆ, ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ ਹਨਾ, ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ, ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ, ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ, ਸਿਰਫ ਇਸੇ ਗੱਲੋਂ ਵੀ ਹਾਂ ਯਾਰ ਤੂੰ ਟੌਹਰ ਤਾਂ ਆਪਦੇ ਵੱਲੋਂ ਕੱਢੀ ਆ, ਪਰ ਇਹ ਟੌਹਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ, ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ, ਉਹਦਾ ਕੋਈ ਫਰਕ ਨਹੀਂ ਪੈਂਦਾ,
1: ਨਹੀਂ ਤਾਂ ਫਿਰ ਕੱਲਾ ਆ ਜੀ। ਨਹੀਂ ਬਹੁਤ ਵਧੀਆ ਬਾਈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦਿਆਂ ਬਾਈ ਮੈਕਸੀਮਮ 10 ਮਿੰਟ।
1: ਓਕੇ,
0: ਹਾਂਜੀ, ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ ਹਨਾ, ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ, ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੋਣੀ ਦੇ ਲਾਈਏ ਤਾਂ 10 ਕੁ ਮਿੰਟ, ਅਤੇ ਜੇ ਵਿਦਆਊਟ ਪੋਣੀ ਲਾਈਏ ਤਾਂ 5-7 ਮਿੰਟ।
1: ਕੁਛ ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਸੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ, ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ ਹਨਾ, ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ, ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ। ਉਦੋਂ
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ, ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ, ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਆ ਬਾਈ।
1: ਜੀ,
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ,
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ ਹਨਾ, ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ ਹਨਾ, ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ। ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ, ਅਤੇ ਉਦੋਂ ਫਿਰ ਇੱਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ, ਮਾੜੀ ਮੋਟੀ ਬੰਨਣ ਲੱਗ ਜਾਣੀ, ਹੈ ਨਾ, ਬੰਨ ਬੰਨ ਕੇ ਵੀ ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ 'ਤੇ ਪੈ ਗਈ ਫੇਰੇ ਕਰਨਾ, ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ, ਹੁਣ ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ ਤੂੰ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ, ਫਿਰ ਆਪੇ ਬੰਨ ਕੇ ਗਏ ਬਾਈ ਜਿਵੇਂ ਦੀ ਆਈ, ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ, ਹੈ ਨਾ, ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ ਉਦੋਂ ਇਹ ਵੀ ਨਾ, ਹੁਣ ਤੇ ਅੱਜ ਕੱਲ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ ਸਿਖਾ ਦਿੰਦੇ ਆ ਜਾਂ ਸੱਦ ਕੇ ਵੀ ਬਣਾ ਲੈਂਦੇ ਆ ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ, ਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਵੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ ਤੇ ਚੜਾ ਚੜਾ ਕੇ ਬੰਨਣੀ ਵੀ ਇੱਦਾਂ ਮੇਰੀ ਤਿੱਖੀ ਹੋ ਜੇ ਸ਼ਾਇਦ,
0: ਕਦੀ ਜੂੜੇ ਤੇ ਬੰਨਦੇ ਰਹੇ ਹਾਂ, ਹੈ ਨਾ। ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ ਉਦੋਂ ਜੂੜੇ ਤੇ ਹੀ ਬੰਨਦੇ ਰਹੇ ਹਾਂ, ਫਿਰ ਉਹ ਜੂੜੇ ਤੇ ਬੰਨਣ ਕਰਕੇ ਇਹ ਹੁੰਦਾ ਸੀ ਟਾਈਟ ਹੋ ਜਾਂਦੀ ਸੀ ਪੱਗ, ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਤੇ ਉਦਾਂ ਤੁਸੀਂ ਪੱਗ ਬੰਨੋ ਇੱਥੋਂ, ਹੈ ਨਾ, ਫਿਰ ਬੰਨੋ, ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ, ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ, ਹੈ ਨਾ, ਵੀ ਇਹ ਯਾਰ ਬਾਈ, ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ ਤੂੰ ਕਿਵੇਂ ਕਰਦਾ, ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ, ਹੈ ਨਾ, ਫਿਰ ਇਹ ਹੁੰਦਾ ਸੀ। ਇਹ ਮੁੰਡਾ ਦਾ ਇਹੀ ਖੂਬਸੂਰਤੀ ਆ, ਹੌਲੀ ਹੌਲੀ ਸਿੱਖਦੇ ਹੋ ਕਿੰਨਾ ਵਧੀਆ ਤੁਹਾਡਾ ਫਿਰ ਹੱਥ ਆਪੇ ਸਾਫ਼ ਹੁੰਦਾ ਜਾਂਦਾ। ਪਰ ਗੱਲ ਇਹ ਹੁੰਦੀ ਹੈ ਬਾਈ, ਪੱਗ ਨਾ ਹਰੇਕ ਦੇ ਫੇਸ 'ਤੇ ਜਦੋਂ ਬੰਦਾ ਬੰਨ ਕੇ ਖੜ ਜਾਂਦਾ ਨਾ, ਸੋਹਣੀ ਉਹ ਲੱਗਦੀ,
1: ਸੋਹਣੀ ਉਹ ਹੀ ਲੱਗਦੀ, ਬਿਲਕੁਲ। ਅਤੇ ਕਿਸੇ ਦੀ ਵੇਖੋ ਤਾਂ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ ਯਾਰ ਅੱਜ ਮੇਰੀ ਨਾ ਠੀਕ ਨਹੀਂ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ ਨਾ
1: ਯਾਰ, ਕਿੱਡੀ ਵਧੀਆ।
0: ਸਹੀ ਗੱਲ, ਸਹੀ ਗੱਲ, ਇੱਕ ਹੁੰਦਾ ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ ਅੱਜ ਮੇਰੀ ਪੱਗ ਥੋੜ੍ਹੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨਹੀਂ ਆਈ ਪੱਗ, ਪਰ ਦੂਜਾ ਬੰਦਾ ਮੈਂ ਆਪ ਦੇਖਦਾ ਹੁੰਦਾ, ਮੈਨੂੰ ਕਈ ਵਾਰ ਲੱਗਦਾ ਹੁੰਦਾ ਮੈਂ ਕਹਿੰਦਾ ਹੁੰਦਾ ਯਾਰ ਅੱਜ ਥੋੜ੍ਹੀ ਜਿਹੀ ਪੱਗ ਠੀਕ ਨਹੀਂ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ ਜਿਹੋ ਜਿਹੀ ਗੱਲ ਸੀ ਉਸ ਜੀ, ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ।
1: ਅੱਛਾ ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ, ਤਾਂ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੰਸੈਂਟਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਅਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ, ਜਾਂ ਗਾਣਾ ਲਾਗੇ ਲਾਇਆ ਹੋਵੇ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਅੱਛਾ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ ਇੰਨਾ ਜ਼ਿਆਦਾ ਆਪਾਂ ਖੁੱਬ ਜੀ ਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਾਈ ਦੇਖੋ ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦੇ ਬੰਨਦਾ ਹੁੰਦਾ ਹੋਊਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ, ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ। ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਆ ਕੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਆ ਕੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸੈਂਟਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ ਚਲੋ ਇੱਕ ਮੇਰੇ ਵੱਲੋਂ ਛੋਟੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ ਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ, ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਤੇ ਇੱਕ ਨਾਲ ਪਾਠ ਹੋ ਜਾਂਦਾ, ਹੋਰ ਤੋਂ ਬਾਅਦ ਮਤਲਬ ਹੋਰ ਤੋਂ ਵਧੀਆ ਕੀ ਹੋਊਗਾ, ਹੈ ਨਾ। ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ, ਮੰਨ ਲਓ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ,
1: ਨਾਲੇ ਇੱਕ ਉਸ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ।
0: ਬਿਲਕੁਲ ਬਾਈ ਬਿਲਕੁਲ,
1: ਕਿਆ
0: ਬਿਲਕੁਲ ਬਿਲਕੁਲ।
1: ਤੇ ਪੱਗ ਦੀ ਇੱਕ ਖਾਸੀਅਤ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦਮਾਲੇ ਸਜਾਉਂਦੇ ਵੱਡੇ, ਹਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ, ਆਪਣੇ ਪੁਰਾਣੇ ਬਈ ਬੰਦੇ ਬਹੁਤ ਤਕੜੇ ਸੀ
1: ਮੋਢਿਆਂ 'ਚ,
0: ਹਨਾ, ਮੋਢਿਆਂ 'ਚ ਜਾਨ ਸਰੀਰ 'ਚ ਜ਼ੋਰ ਪੂਰਾ, ਹਨਾ। ਅੱਜ ਤਾਂ ਹੁਣ ਮਤਲਬ ਜੇ ਕਿਸੇ ਨੂੰ 3ਜੀ 4ਵੀਂ ਵਾਰ ਮੰਨ ਲਓ ਪੱਗ ਦੁਬਾਰਾ ਬੰਨਣੀ ਪੈ ਜਾਵੇ ਆਪਾਂ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਬੰਦਾ, ਹਨਾ, ਵੀ ਇੰਨੀ ਕੁ ਮਤਲਬ ਸਰੀਰ 'ਚ ਤਾਕਤ ਘਟੀ ਹੋਈ ਆ, ਇਹ ਸਮਝ ਲਓ। ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ, ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
1: ਸਾਰਾ ਕੁਝ,
0: ਹੈ ਨਾ। ਅਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ, ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ, ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ, ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ, ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ, ਹੈ ਨਾ। ਅਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ, ਇੱਕ ਪਾਠ ਵਾਲਾ ਬਾਈ, ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ, ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ,
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ।
0: ਹਾਂਜੀ,
1: ਵਾਪਸ ਆਉਂਦੇ ਫਿਲਮ ਵੱਲ, ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ, ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ, ਇਸ ਵਾਰੀ ਫਿਰ ਰਿਕਾਰਡ ਟੁੱਟਣ,
0: ਅਤੇ
1: ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ, ਪਰ ਉਹ ਜੋ ਵੀ ਆ ਉਹ ਅਚੀਵ ਹੋਵੇ, ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ। ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ,
0: ਇੱਕ ਲਾਈਨ 'ਚ ਬਾਈ ਜੇ ਆਪਾਂ ਕਰਨਾ ਹੋਵੇ, ਵੈਸੇ ਤਾਂ ਔਖਾ ਹੈ ਜੇ, ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ, ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ, ਇਹ ਸਾਡੀ ਲੈਗਸੀ ਆ। ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ, ਹੈ ਨਾ, ਇਹ ਕਹਾਣੀ ਆ, ਕਈ ਸਦੀਆਂ ਦੀ ਕਹਾਣੀ ਆ, ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ। ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ, ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ, ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ। ਸੋ ਜਦੋਂ ਵੀ ਆਪਾਂ ਪੱਗ ਬੰਨ ਕੇ ਬਾਹਰ ਕਿਤੇ ਜਾਂਦੇ ਹਾਂ, ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ, ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ, ਯਾਰ ਬਾਈ ਤੂੰ ਨਹੀਂ ਆਹ ਕਰਦਾ ਵਧੀਆ ਲੱਗਦਾ, ਅਕਸਰ ਆਪਾਂ ਇਹ ਗੱਲ ਦੇਖਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ 'ਤੇ ਹੋਵੇ ਚਾਹੇ ਆਪਾਂ ਆਮ ਜ਼ਿੰਦਗੀ 'ਚ ਹੋਵੇ। ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨੀ ਹੋਈ ਆ ਤੂੰ ਰਹਿਣ ਦੇ, ਠੀਕ ਆ, ਤੂੰ ਸਾਡੇ ਨਾਲ ਨਾ ਜਾਈ ਅਸੀਂ ਚਲੇ ਜਾਂਦੇ ਹਾਂ, ਠੀਕ। ਕੋਈ ਵੀ ਇਹੋ ਜਿਹੀਆਂ ਥਾਵਾਂ 'ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ, ਇਕੱਲਾ ਪੱਗ ਵਾਲਾ ਨਹੀਂ ਦੂਜਾ ਵੀ ਰੋਕਦਾ, ਹੈ ਨਾ। ਸੋ ਇਹ ਆਪਣੀ ਇੱਕ ਲੈਗਸੀ ਆ ਬਾਈ, ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ, ਅਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇਹ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
1: ਸਹੀ ਗੱਲ ਹੈ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ,
0: ਥੈਂਕ ਯੂ,
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ, ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਆ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ, ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ।
0: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡਾ ਰਿਣੀ ਹਾਂ ਜੀ, ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੈਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ, ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
1: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ। ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
0: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਆ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ। ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਲੈ ਕੇ ਇੱਕ ਨਵੇਂ ਐਪੀਸੋਡ ਦੇ ਵਿੱਚ ਹੋਏ ਹਾਂ ਹਾਜ਼ਰ। ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਨੂੰ ਸਰਾਹਦੇ ਲਈ, ਪਿਆਰ ਦੇਣ ਦੇ ਲਈ। ਸਾਇੰਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਕਥਾਵਾਂ, ਕਹਾਣੀਆਂ ਹੁਣ ਤੱਕ ਤੁਹਾਨੂੰ ਸੁਣਾਈਆਂ, ਕਹਾਣੀਆਂ ਇਸ ਕਰਕੇ ਕਹਿ ਰਹੇ ਕਿਉਂਕਿ ਜਦੋਂ ਆਪਣੀ ਭਾਸ਼ਾ 'ਚ ਸੁਣਦੇ ਹਾਂ ਤਾਂ ਐਂ ਲੱਗਦਾ ਹੈ ਕਿ ਕਿਸੇ ਕਥਾਨਕ ਵਰਗ ਹੈ, ਕਿਸੇ ਸਟੋਰੀ ਵਰਗੀ ਇਹ ਗੱਲ ਹੈਗੀ। ਨਹੀਂ ਤਾਂ ਸਾਇੰਸ ਕਈ ਵਾਰ ਹੁਣ ਤੱਕ ਸਾਡੇ ਸਿਰ ਦੇ ਉੱਪਰੋਂ ਦੀ ਲੰਘਦੀ ਰਹੀ ਹੈਗੀ ਹੈ। ਭੂਮਿਕਾ ਦੇ ਵਿੱਚ ਜ਼ਿਆਦਾ ਕੁਛ ਨਾ ਦੱਸ ਕੇ ਕਿ ਹੁਣ ਤੱਕ ਕੀ ਕੁਛ ਕੀਤਾ ਹੈਗਾ, ਤੁਸੀਂ ਸਾਡੇ ਪੋਡਕਾਸਟ ਤੋਂ ਜਾ ਕੇ ਸੁਣੋ, ਪਤਾ ਚੱਲੇਗਾ ਜੇ ਪਹਿਲੀ ਵਾਰ ਸੁਣ ਰਹੇ ਹੈਗੇ ਹੋ ਡੀਪ ਸ਼ੋਅ ਨੂੰ ਤੇ ਕਿੰਨਾ ਡੀਪ ਹੈਗਾ। ਔਰ ਇਸ ਨੂੰ ਇਸ ਡੀਪ ਸ਼ੋਅ ਦੇ ਵਿੱਚ ਡੂੰਘੀਆਂ ਗੱਲਾਂ ਕਰਦੇ ਹੈਗੇ ਨੇ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ। ਸਭ ਤੋਂ ਪਹਿਲਾਂ ਫੋਨ ਲਾਈਨ ਦੇ ਉੱਤੇ ਮੌਜੂਦ ਹੈ, ਵੈਲਕਮ ਕਰਦੇ ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦਾ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਛ ਹੋਣ ਜਾ ਰਿਹਾ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕਿਵੇਂ ਤੁਸੀਂ?
0: ਹਾਂ ਹਾਂ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਸਿਹਤ ਠੀਕ ਠਾਕ?
1: ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ।
0: ਚਲੋ ਗੁੱਡ ਗੁੱਡ। ਫਿਲੋਸਫੀਜ਼ ਦੀ ਗੱਲ ਕਰਦੇ ਕਰਦੇ ਹੁਣ ਅੱਜ ਕੱਲ੍ਹ ਬੜਾ ਕਾਫੀ ਕੁਛ ਅਸੀਂ ਫਿਲੋਸਫਰਸ ਨੂੰ ਪੜ੍ਹਨ ਲੱਗ ਪਏ ਹਾਂ, ਮੈਂ ਤਾਂ ਘੱਟੋ ਘੱਟ ਤੇ, ਪਰ ਉਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਫਿਲੋਸਫੀਜ਼ ਦੇ ਵਿੱਚੋਂ। ਸੋ ਅਸੀਂ ਉਹ ਤਾਂ ਨਾਲ ਐਪੀਸੋਡਸ ਹੁਣ ਕਰੇ ਹੀ ਹੈਗੇ ਨੇ, ਇੱਕ ਥੋੜ੍ਹਾ ਜਿਹਾ ਵੱਖਰਾ ਜਿਹਾ ਰੂਪ ਵੀ ਦਿੱਤਾ ਹੈਗਾ। ਇੱਕ ਇਹ ਸੀਰੀਜ਼ ਸਾਡੀ ਚੱਲਦੀ ਰਹਿੰਦੀ ਸੰਦੀਪ ਜੀ, ਮੈਂ ਸਰੋਤਿਆਂ ਨੂੰ ਦੱਸਦਾ, ਕਿਤੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਹੁਣ ਅਸੀਂ ਉੱਧਰ ਨੂੰ ਤੁਰ ਪਏ ਹਾਂ। ਇਹ ਸੀਰੀਜ਼ ਚੱਲ ਰਹੀ ਹੁੰਦੀ ਹੈ। ਇੱਕ ਵਾਰ ਅਸੀਂ ਸਪੇਸ ਦੇ ਉੱਤੇ ਸੀਰੀਜ਼ ਚਲਾਤੀ ਸੀਗੀ, ਮਰੀਨ ਲਾਈਫ ਦੇ ਨਾਲ ਜੁੜੀ ਹੋਈ ਆ, ਅਲੱਗ ਅਲੱਗ ਜਿਹੜੀਆਂ ਸੀਗੀਆਂ ਉਹਦੇ ਨਾਲ ਜੁੜੀਆਂ ਹੋਈਆਂ, ਸਮੁੰਦਰੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਉਹਦੀਆਂ ਗੱਲਾਂ ਕਰਨ ਲੱਗ ਪਏ ਸੀ, ਅਤੇ ਧਰਤੀ ਦੇ ਨਾਲ ਜੁੜੀਆਂ ਕੀਤੀਆਂ, ਪੋਲਿਊਸ਼ਨ, ਇਨਵਾਇਰਮੈਂਟ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ, ਉਹ ਸੀਰੀਜ਼ ਸੀਗੀ। ਹੁਣ ਇੱਕ ਫਿਲੋਸਫੀ ਵਾਲੀ ਸੀਰੀਜ਼ ਹੈਗੀ ਹੈ, ਸੁਕਰਾਤ ਤੋਂ ਰਹਿ ਕੇ ਅਰਿਸਟੋਟਲ ਤੱਕ ਬਹੁਤ ਸਾਰੇ ਫਿਲੋਸਫਰਸ ਦੀਆਂ ਸਿਰਫ ਚੁਨਿੰਦਾ ਫਿਲੋਸਫੀਜ਼ ਜਿਹੜੀਆਂ ਸਾਇੰਸ ਦੇ ਨਾਲ ਕਿਵੇਂ ਰੈਲੇਵੈਂਟ ਹੈਗੀਆਂ ਨੇ, ਜਾਂ ਉਹ ਫਿਲੋਸਫੀਜ਼ ਜਿਨ੍ਹਾਂ ਦੀ ਰੈਲੇਵੈਂਸ ਹੀ ਸਾਇੰਸ ਦੇ ਨਾਲ ਹੈ, ਔਰ ਸਾਇੰਸ ਦੀ ਵੀ ਉਹ ਕੁਛ ਐਸਪੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਸੁਣਦੇ ਹਾਂ ਆਮ ਗੱਲਾਂ ਬਾਤਾਂ ਦੇ ਵਿੱਚ, ਪਰ ਉਹਦੇ ਲੌਜਿਕ ਦੇ ਪਿੱਛੇ ਨਹੀਂ ਜਾਂਦੇ, ਜਿਵੇਂ ਪਿਛਲੀ ਵਾਰ ਸੁਪਨਿਆਂ ਦੀ। ਔਰ ਜਦ ਤੋਂ ਸੰਦੀਪ ਜੀ ਨੇ ਮੈਨੂੰ ਲੂਸਿਡ ਡ੍ਰੀਮਿੰਗ ਬਾਰੇ ਦੱਸਿਆ, ਮੈਂ ਤਾਂ ਹੁਣ ਆਪਣੇ ਆਪ ਨੂੰ ਸੋਚਣ ਲੱਗ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਨਾਈਟਮੇਅਰਸ ਨੂੰ ਡ੍ਰੀਮਸ ਦੇ ਵਿੱਚ ਬਦਲ ਲਿਆ ਜਾਵੇ। ਖੈਰ, ਤੁਸੀਂ ਉਹ ਐਪੀਸੋਡ ਜ਼ਰੂਰ ਸੁਣਿਆ ਹੋਊਗਾ, ਨਹੀਂ ਸੁਣਿਆ ਤਾਂ ਪੋਡਕਾਸਟ 'ਤੇ ਜਾ ਕੇ ਸੁਣਿਓ। ਪਰ ਅੱਜ ਸੰਦੀਪ ਜੀ ਮੈਡੀਟੇਸ਼ਨ ਦੀ ਗੱਲ ਕਰਨੀ ਹੈ। ਮੈਨੂੰ ਤਾਂ ਦੂਰ ਦੂਰ ਤੱਕ ਨਹੀਂ ਸੀ ਲੱਗਦਾ ਕਿ ਇਹਦੇ ਪਿੱਛੇ ਕੋਈ ਲੌਜਿਕ ਵੀ ਹੁੰਦਾ, ਪਰ ਅੱਜ ਤੁਸੀਂ ਫਿਰ ਖੋਲ ਦਿਓ ਪੜਦੇ, ਸਾਡੀ ਅੱਖਾਂ ਤੋਂ ਚੱਕ ਦਿਓ ਪੜਦੇ ਜਿੰਨੇ ਵੀ ਹੈਗੇ ਨੇ।
1: ਹਾਂਜੀ ਬਿਲਕੁਲ, ਅੱਜ ਅਸੀਂ ਮੈਡੀਟੇਸ਼ਨ ਦੀ ਗੱਲ ਕਰਾਂਗੇ, ਕਿਉਂਕਿ ਇਹ ਵੀ ਇੱਕ ਆਂਡੀ, ਕਿਉਂਕਿ ਸਾਨੂੰ ਇੱਦਾਂ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਥੋੜ੍ਹਾ ਇਹਦੇ ਵੱਲ ਘੱਟ ਧਿਆਨ ਦਿੰਦੇ ਹਾਂ, ਕਿਉਂਕਿ ਬਹੁਤ ਟਾਈਮ ਤੋਂ ਚੱਲਦੀ ਆਉਂਦੀ ਹੈ ਨਾ, ਸਾਡੇ ਡਿਫਰੈਂਟ ਡਿਫਰੈਂਟ ਰਿਲੀਜਨ 'ਚ ਵੀ ਇਹਦਾ ਜਿਹੜਾ ਮੈਂਸ਼ਨ ਹੈਗਾ ਆ, ਤਾਂ ਆਪਾਂ ਥੋੜ੍ਹਾ ਜਿਹਾ ਮਤਲਬ ਸਾਡੀ ਸੁਸਾਇਟੀ ਇੱਦਾਂ ਦੀ ਬਣ ਚੁੱਕੀ ਹੈ ਕਿ ਸਾਨੂੰ ਇੱਦਾਂ ਸ਼ਾਇਦ ਦਿਖਾਇਆ ਜਾਂਦਾ ਕਿ ਜਿਹੜੀ ਆ ਇਹ ਪੁਰਾਣੀਆਂ ਚੀਜ਼ਾਂ ਹੈ ਉਹਦਾ ਸਾਇੰਸ ਉਹਨਾਂ ਨੂੰ ਅਪੋਜ਼ ਕਰਦੀ ਆ ਜਾਂ ਐਵੇਂ ਦੀਆਂ ਕੋਈ ਚੀਜ਼ਾਂ, ਪਰ ਹਾਲਾਂਕਿ ਇੱਦਾਂ ਦਾ ਨਹੀਂ ਹੁੰਦਾ ਹੈਗਾ। ਸਾਇੰਸ 'ਚ ਇਹ ਹੈ ਕਿ ਕਿਉਂਕਿ ਮੈਂ ਅੱਜ ਕੱਲ੍ਹ ਬਹੁਤ ਵਾਰ ਸੁਣਦੀ ਹਾਂ ਲੋਕਾਂ ਨੂੰ ਨਾ, ਕਈ ਕਹਿੰਦੇ ਆ ਕਿ ਸਾਡੇ ਦੇਖੋ ਮਤਲਬ ਕਾਫੀ ਟਾਈਮ ਸਾਡੇ ਤਾਂ ਬੁੱਕਸ 'ਚ ਚੀਜ਼ਾਂ ਪਹਿਲਾਂ ਹੀ ਦੱਸੀਆਂ ਸੀ, ਸਾਇੰਸ ਹੁਣ ਦੱਸ ਰਹੀ ਹੈ ਇਹਨਾਂ ਚੀਜ਼ਾਂ ਬਾਰੇ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ, ਪਰ ਰੀਲਸ ਦੇਖਦੇ ਹਾਂ ਜਾਂ ਹਨਾ ਦੇਖਦੇ ਹਾਂ, ਉਹਦਾ ਥੋੜ੍ਹਾ ਜਿਹਾ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਉਹਦਾ ਅਸੀਂ ਇਹ ਕੋਈ ਓਪੋਜ਼ਿਟ ਚੀਜ਼ ਨਹੀਂ ਹੈਗੀ, ਇਹ ਇੱਕੋ ਹੀ ਜਿਹੜੀ ਚੀਜ਼ ਹੈਗੀ ਆ। ਜਿਹੜੀਆਂ ਚੀਜ਼ਾਂ ਸਾਡੇ ਜਿਹੜੀਆਂ ਰਿਲੀਜਨਸ ਦੇ ਵਿੱਚ ਆ, ਸਾਡੀਆਂ ਬੁੱਕਸ, ਹੋਲੀ ਬੁੱਕਸ ਦੇ ਵਿੱਚ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਸਾਇੰਸ ਦਾ ਮਤਲਬ ਹੁੰਦਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰ ਰਹੇ ਆ, ਜਾਂ ਤੁਸੀਂ ਇੱਕ ਐਕਸਪੈਰੀਮੈਂਟ ਕਰਕੇ ਉਹਨੂੰ ਦੇਖ ਰਹੇ ਆ ਹਨਾ। ਜਦੋਂ ਕੋਈ ਸਾਇੰਟੀਫਿਕ ਵੇ ਨਾਲ ਆਪਾਂ ਚੀਜ਼ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਇੱਕ ਚੀਜ਼ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ, ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਇੱਕ ਪਰਟੀਕੁਲਰ ਰਿਜ਼ਲਟ ਮਿਲਿਆ, ਉਹਨੂੰ ਤੁਸੀਂ ਕਿਸੇ ਹੋਰ ਵੇ ਨਾਲ ਵੀ ਕਰ ਲਓ, ਤੁਹਾਨੂੰ ਉਹੀ ਪਰਟੀਕੁਲਰ ਰਿਜ਼ਲਟ ਜਿਹੜਾ ਮਿਲਣਾ ਚਾਹੀਦਾ ਹੈ ਹਨਾ, ਫਿਰ ਹੀ ਤੁਸੀਂ ਕਹੋਗੇ ਕਿ ਇੱਕ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈਗੀ ਆ। ਸੋ ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਉਂਕਿ ਇਹ ਬਹੁਤ ਸਾਲ ਪੁਰਾਣੀ ਇਹਦੀ ਹਿਸਟਰੀ ਦੀ ਵੀ ਆਪਾਂ ਗੱਲ ਕਰਾਂਗੇ, ਬਹੁਤ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਇਹ ਸ਼ੁਰੂ ਹੋਈ ਸੀ, ਔਰ ਇਹ ਸੀਗਾ ਕਿ ਉਸ ਟਾਈਮ ਦੇ ਉੱਤੇ ਲੋਕ ਜਿਹੜਾ ਆ ਥੋੜ੍ਹਾ ਰਿਲੀਜੀਅਸ ਪਰਸਪੈਕਟਿਵ ਤੋਂ ਜ਼ਿਆਦਾ ਦੇਖਦੇ ਸੀਗੇ ਇਹਨੂੰ ਹਨਾ, ਕਿ ਆਪਣੀ ਇਨਲਾਈਟਮੈਂਟ, ਤੁਸੀਂ ਕਹਿ ਸਕਦੇ ਹੋ ਬੁੱਧਿਸਟ ਜਿਹੜੇ ਉਹ ਕਹਿੰਦੇ ਕਿ ਇਨਲਾਈਟਮੈਂਟ ਲਈ ਜਾਂ ਗੋਡ ਨੂੰ ਮਿਲਣ ਦੇ ਲਈ ਉਹ ਜਿਹੜਾ ਜ਼ਿਆਦਾ ਕਰਦੇ ਸੀਗੇ। ਅੱਜ ਦੀ ਜਿਹੜੀ ਸੁਸਾਇਟੀ ਹੈਗੀ, ਅੱਜ ਅਸੀਂ ਮੈਡੀਟੇਸ਼ਨ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਲੱਭਣ ਦੇ ਲਈ ਜਾਂ ਆਪਣੇ ਆਪ ਨੂੰ ਮਿਲਣ ਦੇ ਲਈ ਮੈਡੀਟੇਸ਼ਨ ਕਰਦੇ ਹਾਂ, ਤੇ ਮੈਡੀਟੇਸ਼ਨ ਦਾ ਮਤਲਬ ਜਿਹੜਾ ਇੱਕ ਫੋਕਸ ਬਣਾਉਣਾ ਹੁੰਦਾ ਹੈ ਤੁਹਾਨੂੰ ਚੀਜ਼ਾਂ ਉੱਤੇ ਹਨਾ, ਤੇ ਇਸ ਲਈ ਜਿਹੜੀ ਅਸੀਂ ਅੱਜ ਮੈਡੀਟੇਸ਼ਨ ਦੀ ਗੱਲ ਕਰਨੀ ਹੈਗੀ ਆ।
0: ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ, ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਜਿਹੜੀ ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ 'ਤੇ ਇਹਨੂੰ ਸਪਿਰਿਚੁਐਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ ਯੋਗੀ ਹੈਗੇ ਨੇ ਉਹ ਕਰਦੇ ਨੇ, ਪਰ ਹੁਣ ਅੱਜ ਕੱਲ੍ਹ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹੈ ਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਣਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਐਲਿਟੀ ਤੋਂ ਮਾਇੰਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਸ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ, ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਹਨ ਲੋਕਾਂ ਦੀ, ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ, ਜਾਂ ਸਾਡਾ ਯੋਗਾ ਜਿਹੜਾ ਜਿਹੜਾ ਹੈਗਾ ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ, ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਇੰਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ, ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ, ਔਰ ਮਾਇੰਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਇੰਡਫੁਲਨੈਸ ਕਹਿ ਸਕਦੇ ਹਾਂ, ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਔਰਡਰਸ ਹੁੰਦੇ ਆ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ। ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟਸ ਆ ਰਹੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਏਰੀਆਜ਼ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਇਹਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੀ ਤੁਹਾਡੀ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ, ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ, ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ ਆ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ 'ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ, ਇੱਕ ਪੋਡਕਾਸਟ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ਼ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹੈ ਨਾ, ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ ਅਗਰ ਮੈਡੀਟੇਸ਼ਨ ਦਾ ਜ਼ਰੂਰੀ ਆ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹੈ ਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ ਆ, ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ
0: ਕਰਨੀ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ 'ਚ ਆਪਾਂ ਕਰਦੇ ਹਾਂ ਕਿ ਆਪ ਕਹਿੰਦੇ ਹਾਂ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਤਾਂ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹਨਾ, ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ ਆਪਣੇ ਤੇ ਜਾਂ ਆਪਣੀ ਥੋਟਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਚ ਹੀ ਇਨਕਲੂਡਿਡ ਹੁੰਦੀਆਂ।
0: ਕਰੈਕਟ ਕਰੈਕਟ, ਉਹ ਸਾਰੀਆਂ ਜਿਹੜੇ ਬਾਹਰੀ ਕਿਓਸ ਹੈਗੇ ਨੇ ਉਹਨਾਂ ਤੋਂ ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਹਾਂ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਅਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬੋਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ ਹਾਂ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਉਹ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਟੈਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀਜ਼ ਸਰਕਾਰ ਦੇ ਖਿਲਾਫ ਹੈ, ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ

0: ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ, ਪਰ ਨਹੀਂ ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ, ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ 'ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਿਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ, ਹੈ ਨਾ, ਇਹਨੂੰ ਮੈਂ ਥੋੜ੍ਹਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ, ਮਤਲਬ ਇਸ ਗੱਲ ਨੂੰ ਦੀ ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਸਾਇੰਸ ਨੂੰ ਇੱਦਾਂ ਪ੍ਰਿਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ, ਹੈ ਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ, ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹੈ ਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ ਸਟਿਲ ਗੋਡ 'ਚ ਬਿਲੀਵ ਕਰਦੇ ਆ, ਜਾਂ ਰਿਲੀਜਨਸ 'ਚ ਜਿਹੜੇ ਹੈਗੇ ਕਰਦੇ ਆ, ਆਈਨਸਟਾਈਨ ਦੀ ਤੁਸੀਂ ਗੱਲ ਕਰੋਗੇ, ਉਹ ਵੱਡਾ, ਹੈ ਨਾ, ਮੰਨਦਾ ਸੀਗਾ ਰਿਲੀਜਨ ਨੂੰ, ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ, ਕੋਈ ਸਾਇੰਸ ਐਜ ਏ ਸਬਜੈਕਟ ਲੈਂਦਾ ਹੈ, ਤਾਂ ਉਹਨੂੰ ਉਹਦੇ 'ਚੋਂ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ 'ਚ ਹੈ ਜਾਂ ਨਹੀਂ ਹੈ, ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੋਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਇਹ ਸਾਇੰਸ ਨਾਲ, ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ, ਹੈ ਨਾ, ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ ਤੇ ਚੱਲਦਾ ਹੈਗਾ, ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ, ਨਾ। ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ, ਹੈ ਨਾ, ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲਾ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ, ਅਸੀਂ ਘਰ ਮਾਈਕ੍ਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕ੍ਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ, ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ, ਹੈ ਨਾ, ਤਾਂ ਉਹ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ, ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ, ਹੈ ਨਾ। ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਲਣਾ ਪੈਂਦਾ ਸੀ ਗੈਸ ਤੇ ਜਿਹੜਾ ਕਰ ਲੈਂਦੇ ਹਾਂ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਤਾਂ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਇੱਦਾਂ ਕੰਟਰੀਜ਼ 'ਚ ਬੈਨ ਕਰ ਦਿੱਤੀਆਂ ਜਾਂਦੀਆਂ। ਤੇ ਜੇ ਹਿਸਟਰੀ ਦੀ ਹਾਂਜੀ, ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ, ਤੇ ਪੰਜ ਮਤਲਬ 5000 ਤੋਂ ਲੈ ਕੇ 3500 BC ਪੁਰਾਣੀ ਜਿਹੜੀ ਮੰਨਦੇ ਆ, ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ, ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਆ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ, ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ 'ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ, ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ 'ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ, ਹੈ ਨਾ। 14th century ਦੇ ਵਿੱਚ ਜਿਹੜਾ ਉਪਨਿਸ਼ਦ, ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ, ਜਿਹਨਾਂ ਦੇ ਬਾਰੇ 'ਚ ਗੱਲ ਕੀਤੀ ਗਈ ਸੀਗੀ। ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਡੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ 'ਚ ਹੁੰਦੇ ਸੀਗੇ, ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ, ਹੈ ਨਾ, ਉਹ ਕਰਦੇ ਸੀ, ਉਹੀ ਮੈਂ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ, ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ, ਹੈ ਨਾ, ਤੇ ਉਹ ਇਸ ਲਈ ਲੋਕ ਕਰਦੇ ਸੀ, ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ। ਬਟ ਹੌਲੀ ਹੌਲੀ ਜਿਹੜੀ ਆ ਇਹ ਇੰਡੀਆ ਤੋਂ ਜਿਹੜਾ ਬੁੱਧ ਆ, ਜਿਹੜਾ ਮਹਾਤਮਾ ਬੁੱਧ ਸੀਗੇ, ਉਹਨਾਂ ਦੇ ਨਾਲ ਸਭ ਤੋਂ ਵੱਧ, ਕਿਉਂਕਿ ਬੁੱਧਿਸਟ ਰਿਲੀਜਨ 'ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ, ਹੈ ਨਾ, ਲੋਕ ਕਰਦੇ ਵੀ ਹੈਗੇ ਆ। ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ, ਉਹਨਾਂ ਨੂੰ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ, ਤਾਂ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ, ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਵੀ ਇਨਲਾਈਟਨਮੈਂਟ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ, ਤਾਂ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ, ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ, ਮਤਲਬ ਕੀਤੀ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ, ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ, ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ।

0: ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤੇ ਹੌਲੀ ਹੌਲੀ ਉੱਧਰ ਗਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜੇ ਸੀਗੀ ਮੈਡੀਟੇਸ਼ਨ ਪਰ ਇਹ ਨੀ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ 'ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਮੌਂਕਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੀਆਂ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੇਸਟਰੀ ਸੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਇੱਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ 'ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤੋ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ
1: ਰਾਈਟ ਠੀਕ ਹੈ ਆਪਾਂ ਪਿਛਲੇ ਹਫ਼ਤੇ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲੋਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲੋਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲੋਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ
0: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲੋਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲਾਂ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ ਜਿਹਨਾਂ ਦੀ ਯੋਗਾ ਸੂਤਰ ਲਿਖਿਆ ਗਿਆ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹੋ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ। ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਆ ਹਨਾ, ਤੇ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਆ, ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੈਨੂੰ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਏਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ। ਸੋ ਉਹਨਾਂ ਦਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ। ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ, ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਂਸ਼ਨ ਵੱਧਦਾ ਹੈਗਾ। ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ, ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ, ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਿਹਾ ਕਰਨ ਬਾਰੇ, ਕੋਈ ਕੰਮ ਖੋਲਣ ਬਾਰੇ ਸੋਚ ਰਿਹਾ ਨਾ, ਤੁਸੀਂ ਥੋੜਾ ਧਿਆਨ ਲਗਾ ਕਿ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ। ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ। ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ ਹਨਾ, ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ। ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ ਨਾ, ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ। ਤੇ ਸੇਮ ਜਿਹੜਾ ਆ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ, ਉਹਦਾ ਕਹਿਣ ਦਾ ਮਤਲਬ ਇਹ ਸੀ ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ। ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜੂਗੀ, ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ, ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ ਹਨਾ। ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ, ਐਕਸੈਪਟੈਂਸ ਨੂੰ ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ। ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ, ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਸਾਡੇ, ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ, ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ, ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ। ਬਟ ਹੁਣ ਸਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ। ਤੇ ਹਾਂਜੀ ਇਹ ਸਾਰਾ ਸੀਗਾ। ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ ਤਾਂ
1: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ, ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ, ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ, ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ, ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ। ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ, ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ, ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ। ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ, ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ, ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ, ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲੈ ਭਾਈ, ਉਹ ਕੰਮ ਤਾਂ ਨਹੀਂ ਹੋਣਾ ਹੈਗਾ। ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ, ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ, ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ। ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ, ਪ੍ਰੋਗਰਾਮ ਡੀਪ ਟਾਕ ਸ਼ੋ ਚੱਲ ਰਿਹਾ।
2: ਜੀਰੋ 406-660-960 ਤੇ ਜਾਂ ਫਿਰ ਵਿਜ਼ਿਟ ਕਰੋ consulimmigration.com.au.
3: सुनो जी, गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर? हैरी स्पार्क वाल जाना। तुसी आ किथे जा रहे हो?
4: अक्षरा ज्वेलर्स दी दूजी लोकेशन रिवर स्टंच।
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो।
3: अक्षरा ज्वेलर अपनी दूजी लोकेशन 56 गारफील्ड रोड, ईस्ट रिवर स्टंच विच वी तुहाडी सेवा विच।

0: सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी।
1: वेलकम बैक जी, डीप टॉक शो दे विच तुहाडा एक बार फिर तो स्वागत। ब्रेक ते इस हिस्से दे विच हुण गल साइंस दी वी कर लईए, इधर उधर दियां गल्लां तां हो ही गईआं। डॉक्टर संदीप कौर जी साडे नाल फोन लाइन ते मौजूद हैं। संदीप जी वेलकम बैक।
2: थैंक यू जी।
1: ठीक है, वो हिस्ट्री दे हवाले दे नाल भी समझ गए, सारा कुछ ठीक है। बट जिदा आपां पिछले सैगमेंट दे विच गल जिथे सवाल छड के गए हैं, मेडिटेशन जिहड़ी माइंडफुलनेस या होर भी जिन्नियां भी दिमाग दे नाल जुड़ियां होईयां कमियां या विकार या डिसऑर्डरस हैगे ने उहदे विच मेडिटेशन जोड़ दिता जाता है कि ऐदा करो तो ठीक होंगे। जाहिर जी गल है कि दिमाग तो मेडिटेशन का आपस दे विच बड़ा लिंक हैगा और बड़ा गहरा लिंक हैगा। सो हुण अज दी तरीक दे विच मेडिटेशन सिर्फ और सिर्फ इत्थे तक सीमित नहीं रह गया हैगा कि स्पिरिचुअलिटी दे नाल, जां जिवें योगा नूं भी स्पिरिचुअलिटी दे नाल जोड़ दिता जाता है, वह भी एक ठीक है। जे वह मकसद तुसीं हासिल करना है तो उवें भी कर सकते हो, पर जिवें कहने हैं कि एक तीर ते कई निशाने। मेडिटेशन ते न्यूरोसाइंस दे आपस दे विच की लिंक हैगे, तुसीं शुरुआत दे विच एक हिंट दिता सी, बाद दे विच दस्सदे आं वी साइंसदान की कहिंदे ने।
2: हाँ जी, जिवें मैं पहला आपां गल्लां कीतीआं कि फिलोसफर जिहड़े आ किहना चीज़ां लई जिहड़ा करदे सी, जां पुराने टाइम तो जिहड़ा साडे डिफरेंट ट्रेडिशनस दे विच क्यों मैडिटेशन करते सीगे, उस टाइम दे की सीगा कि ऑब्जरवेशनल बेस्ड हुंदियां सी ना, कि कुछ लोगों ने की मैडिटेशन तो हौली हौली उन्होंने पता चलिया कि बेनीफिट होंगे, फिर उन्होंने फॉलो करने वाले ने होर लोगों ने की बेनीफिट पता चल गया। पर जब असी साइंस की या न्यूरोसाइंस की गल करें, सो न्यूरोसाइंस साडा मेन परपस होंगे कि असी देखिए एक्चुअल च कि एक्चुअल च चेंजेस हो रहे हैं, ब्रेन च की चेंजेस हो रहे हैं, है ना। सो जे सारे याद होगा कि आप फर्स्ट पॉडकास्ट ये सीरीज की गल की न्यूरोप्लास्टिसिटी की, है ना। सो न्यूरोप्लास्टिसिटी का मतलब यही होंगे कि जो थोड़े ब्रेन सैल्स जोड़े साढ़े चेंज करते रहेंगे, क्योंकि न्यूरोन्स जोड़े इन्ने सारे है उन्होंने आपस के कनैक्शन चेंज होंगे रहेंगे। जिदा आप बहुत बार गल की कि जो आप कोई नवी स्किल सीख लगते हैं तो उस टाइम सानू इन्ना नहीं है ना पता लगता, आप इन्ने परफेक्ट नहीं होंगे, पर जो जो सू एक्सपीरियंस हो जाता तो असं बिना अपने नोटिस होए भी असं वो चीज़ कर लें, है ना। गड्डी चला लगते हैं तो सू बिना नोटिस होए असं सीधा गड्डी जाके खोलनी है तो चाबी लगा देनी है ना। सो साडे ब्रेन अडैप्ट कर जाता उन्होंने चीज़ों को। सो मैडिटेशन का जो जड़े आ जो मैडिटेशन साइंस ने जो अडैप्ट किया जा और जो जो एक्सपैरीमेंट करने शुरू किए तो उन्होंने मेन जरा क्वेश्चन यही सीगा कि मेडिटेशन ना जिहड़ा ब्रेन चेंज हो जाता कि ब्रेन दे विच मतलब चेंजेस आंदे आ की चेंजेस आंदे है ना। तो हुण क्योंकि साडे कोल MRI वगैरह हैगी आ, डिफरेंट स्कैनर्स हैगे आ, तो असीं देख सकदे आ कि क्या क्या चेंजेस आंदे हैगे आ। इहनां विचों कुछ रिसर्च की मैं गल करूंगी कि 2005 दे विच एक साइंटिस्ट न्यूरो साइंटिस्ट सीगी सारा लेजर, उन्हें जिहड़ी आ हार्वर्ड मैडिकल स्कूल दे विच सीगी ते उत्थे जिहड़े उहदे कलीग्स ते उन्हें मिलके जिहड़ी आ कुछ लोगों दे विच जिहड़े कुछ लोगों दे मतलब ग्रुप लै लए जिन्हां दे विचों कुछ लोग एक्सपीरियंसड मैडिटेटर सीगे, है ना, जिन्हां ने पिछले मतलब ऑन एवरेज जिहड़ा पिछले 9 सालों तो वो जो मेडिटेशन कर रहे थे हर रोज जरा ऑलमोस्ट 20 to 40 minutes, है ना। और कुछ लोग ऐदा दे सीगे जिन्होंने कदे लाइफ च अपने मेडिटेशन नहीं की थी। सो उन्होंने जो उन्होंने ब्रेन एग्जामाइन किए, है ना, उन्होंने देखा कि उन्होंने जो ब्रेन जो सैरीबरल एक मतलब जो एक रीजन होंगे वो थिकनैस जी मैटर मिली, है ना, जिहड़ा मतलब सीगा कि उहदे दी ब्रेन दे विच चेंजेस आ रहे हैगे जिहड़े लोग एक्सपीरियंस मेडिटेटर सीगे उन्हां दे। बट क्योंकि जिहड़ा इह कोई इदां उन्हां नूं हमेशा तो ऑब्जर्व नहीं कर रहे सीगे, सो उह प्रॉपर इह नहीं जिहड़ा कह सकदे सी कि इह चेंजेस मेडिटेशन दी वजह नाल ही होए आ, हैना। उन्हां ने सी कि मे बी कोई होर रीजन भी हो सकदा है, बट इह चेंजेस बहुत जिहड़े आ एक्सट्राऑर्डिनरी सीगे, क्योंकि जिहड़ा उन्हां दी थिकनेस ब्रेन दी जिहड़ी वधी उहदे नाल उन्हां दी अटेंशन जिहड़ी जिहड़ी वध सीगी और उन्हां दी सेंसरी अवेयरनेस मतलब उन्हां दी सेंसेस ज्यादा जिहड़ी काम करदियां सी आम लोकां नालों, है ना, ते इमोशनली इमोशनल चीज़ां नूं प्रोसैस करन च वी ज्यादा जिहड़े एक्सपर्ट सीगे साडे आम लोकां नालों, है ना। ते पर इस तों इलावा जिहड़ियां होर जिहड़ी रिसर्च जिहड़े फिर क्योंकि इन्हां च क्योंकि इन्हां नूं हमेशा तो ऑब्जर्व नहीं कर रहे सी तो कुछ होर लोगों ने जिहड़ी रिसर्च की उहदे विच उन्होंने कुछ लोगों उन्होंने लोगों नूं जिहड़ा अंडर ऑब्जरवेशन रख्या जिन्होंने कदे भी मैडिटेशन नहीं की सीगी, है ना। ਤੇ ਉਹਨਾਂ ਨੂੰ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਈਂਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਈਂਡ ਫੁੱਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ ਸੋ ਇਹਦੇ ਲਈ ਉਹਨਾਂ ਨੇ ਉਹਨਾਂ ਦੀ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ MRI ਵਗੈਰਾ ਕੀਤੀਆਂ ਔਰ ਬਾਅਦ ਚ ਵੀ MRI ਤੇ ਸਕੈਨਸ ਕੀਤੀਆਂ ਹਨਾ ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ ਤੇ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਦੇ ਉਹਨਾਂ ਪਾਰਟਿਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ ਉਹਨਾਂ ਨੂੰ 8 ਵੀਕਸ ਦਾ ਜਿਹੜਾ ਇੱਕ ਮਾਈਂਡਫੁਲਨੈਸ ਦਾ ਪ੍ਰੋਗਰਾਮ ਕਰਾਇਆ ਔਰ 8 ਵੀਕ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਆ ਤਾਂ ਤੁਹਾਡੇ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰ ਹੁੰਦੇ ਆ ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ 'ਚ ਉਹਨਾਂ ਨੂੰ ਪੇਨ ਹੋਈ ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀਗੇ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ 'ਚ ਜਦੋਂ ਚੀਜ਼ ਹੋ ਰਹੀ ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ ਸਾਨੂੰ ਲੋਕਾਂ ਦੇ ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮਲੀ ਫੀਲਿੰਗ ਹੋਏਗੀ ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬਾਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ ਤਾਂ ਅਸੀਂ ਪਹਿਲਾਂ ਪੇਨ ਸ਼ੁਰੂ ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ ਮਿਨੀ ਸੈਕਿੰਡਸ ਦੀ ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਤੇ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ ਬਟ ਨਾਲ ਇਹ ਵੀ ਹੈ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ ਦੂਜੀਆਂ ਚੀਜ਼ਾਂ ਵਾਂਗੂ ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ ਸੋ ਇਹ ਬਿਲਕੁਲ ਜ਼ਰੂਰੀ ਹੈਗਾ ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ ਕੈਂਸਰ ਵਰਗੀ ਪ੍ਰੋਬਲਮ ਹੈਗੀ ਆ ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ ਤਾਂ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਔਰ ਅਗਰ ਤੁਸੀਂ ਕਿਸੇ ਤੋਂ ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਆ, ਸਿਰਫ ਮੈਡੀਟੇਸ਼ਨ 'ਚ ਹੀ ਨਹੀਂ ਹੈ ਨਾ, ਹਰ ਚੀਜ਼ 'ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ, ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਬਹੁਤ ਸੋਰਸਿਸ ਆ, ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ।
1: ਰਾਈਟ, ਠੀਕ ਹੈ, ਠੀਕ ਹੈ, ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕੰਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕੰਸੈਪਟ ਹੈਗੀ। ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ, ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕਹੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ, ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ, ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾਤਾ, ਪਰ ਹੋ ਗਿਆ ਤੁਹਾਡੇ ਤੋਂ। ਐਵਰੀਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ।
2: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ, ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਸੋ ਉਹ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ, ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹੈ ਨਾ, ਤੁਸੀਂ ਉਹ ਕਰ ਸਕਦੇ, ਤੁਸੀਂ ਵਾਕ ਤੇ ਜਾ ਰਹੇ ਹਾਂ ਤੋਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹਨਾ। ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ ਆ, ਅਸੀਂ ਮਤਲਬ ਕਿ ਆਫਿਸ ਜਾ ਰਹੇ ਹਾਂ, ਟ੍ਰੈਫਿਕ ਆ ਰਸਤੇ 'ਚ ਬਹੁਤ, ਹੈ ਨਾ, ਤਾਂ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਊਗੇ ਜਿਹੜੇ ਉੱਥੇ ਆਲੇ ਦੁਆਲੇ ਦੇ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ, ਹੈ ਨਾ, ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ, ਹੈ ਨਾ, ਔਰ ਰਾਧਰ ਦਿਨ ਤੇ ਉਹ ਸਾਰੀਆਂ ਚੀਜ਼ਾਂ ਸੋਚੂਗੇ। ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੂਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ, ਕੀ ਕਰ ਸਕਦੇ, ਚੁੱਪ ਕਰੇ ਬੈਠੇ ਰਹੋ, ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ, ਹੈ ਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨਹੀਂ ਕਰ ਸਕਦੇ, ਚੱਲ ਮੈਂ ਮਤਲਬ ਆਪਣੇ ਹੀ ਮਤਲਬ ਆਪਣੇ ਨਾਲ ਹੀ ਰਹਿ ਸਕਦਾ, ਹੈ ਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਹੋ ਤੁਸੀਂ। ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹੋ, ਹੈ ਨਾ, ਇੱਕ ਬੰਦਾ ਜਿਹੜਾ ਆਪਣੇ ਆਪ 'ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਕੀ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਧਰ ਕਿੱਥੇ ਨਹੀਂ ਆ, ਹੈ ਨਾ, ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ, ਹੈ ਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਅੱਛਾ ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਹੇ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ 'ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ ਹੈ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ, ਹੈ ਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ ਜਾਂ ਜੋ ਵੀ ਹੈ, ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ, ਸੋ ਦੈਟ ਇਜ਼ ਮੈਡੀਟੇਸ਼ਨ। ਔਰ ਇਹ ਤੁਸੀਂ ਲਾਈਫ 'ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨਹੀਂ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ।
1: ਹਾਂਜੀ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ, ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ, ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈਚੀ ਕਰਕੇ, ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਵੇ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਜ਼ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
2: ਹਾਂਜੀ ਮੈਡੀਟੇਸ਼ਨ ਜੇ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ, ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ, ਔਰ ਇਹ ਇੱਕ ਜਿਹੜੀ ਆ ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ, ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ ਹਨਾ, ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ ਹਨਾ. ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲਸ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ ਹਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ, ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ ਉਹ ਆਪ ਲੱਗੇ ਹੁੰਦੇ ਆ ਹਨਾ, ਤੋ ਤੇ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ. ਸੋ ਇਸ ਟਾਈਮ ਦੇ ਉੱਤੇ ਮਾਇੰਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ. ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ 'ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹੋ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨਹੀਂ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ. ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ, ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ. ਸੋ ਮੈਡੀਟੇਸ਼ਨ ਕਰਦੇ ਹਾਂ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ. ਮੈਂ ਫੇਰ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ. ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ. ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ ਚੱਲਣ ਲੱਗ ਜਾਂਦੀਆਂ, ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ. ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹੈ ਨਾ, ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ. ਸੋ ਪ੍ਰੋਪਰ ਤੁਹਾਡਾ ਫੋਕਸ ਜਿਹੜਾ ਆ ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ. ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ. ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ. ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ. ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਹਾਂ, ਬਟ ਤੁਹਾਨੂੰ ਮੈਡੀਕਲ ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਹਾਂ ਮੈਡੀਟੇਸ਼ਨ ਦੇ ਲਈ, ਕੋਈ ਕਲਾਸਿਸ ਲਗਾ ਰਹੇ ਹਾਂ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ, ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਹੈ.
1: ਥੈਂਕ ਯੂ ਸੋ ਮਚ. ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ. ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ. ਸੋ ਥੈਂਕ ਯੂ ਸੋ ਮਚ ਫੋਰ ਦੈਟ.
2: ਥੈਂਕ ਯੂ ਜੀ.
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ. ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ. 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤਾਂ. ਧੰਨਵਾਦ.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Main

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: वे सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: हांजी हांजी हांजी हांजी
2: हांजी रेडियो
3: रेडियो हांजी 1674 आस करते हैं दिन थोड़ा वधिया जा रहा होएगा चढ़ती कला च होगे समा हो चुका अज की कहानी का अज की कहानी उशो दियां कहानियां जो तुहाडे नाल सांझी करन लगे कहिंदे ने एक बारी एक चक्रवर्ती राजा जिहड़ा मरन तो बाद समेर पर्वत दे उत्ते दस्तखत करन दे लई जा रहा है कहानी है कि सब तो पहला चक्रवर्ती राजा जान लेना बहुत जरूरी है कहिंदे चक्रवर्ती राजा वो हुंदा जिन्हें चारे दिशावां जित लिया होण जिन्हें सारे दे सारे महादीप दे उत्ते राज कीता होवे ते ये कोई आसान नहीं है कोई एक पासे राज कर ले गल मनी दो पासे कर ले पर सारे महादीपां दे उत्ते राज करना ये कोई सौखा नहीं है इस करके कोई विरला ही चक्रवर्ती राजा बनता पर इस राजे नूं सुभाग प्राप्त होया ते ये हुण सुमेर पर्बत दे उत्ते जाके दस्तखत करूगा सुमेर पर्बत की है जैन धर्म दे विच मन्निया जांदा कि मरण तो बाद जदों तुसीं स्वर्गां दे विच जांदे हो अगले घर तुसीं जांदे हो तो उत्थे एक बहुत वड्डा एक विशाल पर्बत है खासियत यह है कि कदी भी विनाश ना होने वाला कदी भी खत्म ना होने वाला हमेशा सदीवे जीउंदे रहण वाला पर्बत है बाकी पर्बत कहिंदे ने कि जमदे मरदे ने धरती दे उत्ते जिन्ने भी पर्बत ने वह कोई जवान आ कोई बुढ़ा हो चुका तो कोई मर चुका जिदा हिमालिया बारे कहा जाता कि यह हुण जवानी दे उत्ते हर साल एक फुट वध जांदा पर यह सुमेर पर्बत जिहड़ा वा यह सदीव आ सो राजे नूं बड़ा माण आ कि हुण मैं जाऊँगा तो जाके उत्थे दस्तखत करूँगा इस करके मरण की भी काल आ कि मरण तो बाद एक होर मैं वड्डी अचीवमेंट वड्डी एक उपलब्धि प्राप्त करनी है इस दुनिया दे विच जिहड़ी होर किसी ने कदी प्राप्त नहीं की ते जो जान लगा वजीर दे नाले साहब सांझा करदा तो उहदा वजीर हसदा पुछदा तू क्यों हसया कहन लगा राजन जदों तुसीं सुमेर पर्बत ते पहुंचोगे उदों मेरे हासे दी रमज समझ जाओगे बस इना कह के टाला कीता ते राजा तुर पिया अपने सफर दे उत्ते हुण राजा जदों सुमेर पर्बत दे द्वारां दे उत्ते पहुंचा ते उत्थे जिहड़े बाहर सिक्योरिटी लगी आ उहने रोकिया द्वारपाल ने कहा राजा तू कल्ला ते जा सकदा असूल दे मुताबिक कि तेरा परिवार तेरे यार दोस्त तेरे बच्चे नहीं जा सकते क्योंकि कहिंदे ने राजा जदों मरन लगा ते नाल उहने बाकियां नूं भी मार लिया क्योंकि जदों कोई वड्डी कामयाबी तुसीं प्राप्त करदे हो ते फिर उत्थे तुहाडे अपने वेखण लई भी चाहीदे ने उत्थे कल्ले ने कामयाबी की करनी है कल्ला ते जिथे मर्जी बंदा जाके दस्तखत करावे जिहड़ी मर्जी अचीवमेंट कर लवे किसी नूं कोई लेना देना नहीं असल विच साडियां अचीवमेंट्स हुंदियां भी इसे करके ने कि उत्थे चार बंदे वेखण वाले होण सो कहिंदे ने परिवार भी नाले लै गया कुछ करीबी यार दोस्त भी लै गया उन्हां सारिआं नूं द्वारपाल ने रोक दिता कहण लगा राजन जे तू जाणा ते कल्ला जा सकदा ये तेरे नाल नहीं जा सकदे ये साडा असूल है ये साडे रूल है ते कहिंदे ने इत्थे द्वारपाल भी हस्सिआ सी जदों ये सारे परिवार नूं नाल वेख्या ते द्वारपाल दा भी हासा निकलिआ बिल्कुल उस तरह जिद्दां दा वजीर दा निकलिआ सी ते जवाब उन्हें भी दिता राजे दे पुछण दे उत्ते कि जदों तू अंदर जाएगा जदों तू अंदर दस्तखत करन लगेगा तो तेनू समझ आजूगी मैं क्यों हसया हूँ राजे दे लई ये दोवें पहेलियां ने राजा अंदर जांदा पर्बत वल वेखदा तो हैरान हो जांदा हैरान तो हुंदा ही हुंदा नाल उहनू वजीर दे हासे दी ते द्वारपाल दे हासे दी रमज भी समझ आ जांदी है कि आखिरकार वह क्यों हसे सी ते राजा ना सी ते बुद्धिमान पर गल ये सी कि हुण उहदे दिमाग दे उत्ते कुछ होर हावी सी ये उपलब्धि हावी सी उहदे दिमाग दे उत्ते चार छफेरे मत्था मार के दस्तखत कीते तो बिना ही ਰਾਜਾ ਵਾਪਸ ਆਇਆ, ਦਵਾਰਪਾਲ ਨੂੰ ਪੁੱਛਦਾ ਇਸ ਪਰਬਤ ਦੇ ਉੱਤੇ ਮੈਂ ਦਸਤਖਤ ਕਿੱਥੇ ਕਰਾਂ? ਤੇ ਦਵਾਰਪਾਲ ਫੇਰ ਖਿੜਖਿੜਾ ਕੇ ਹੱਸਦਾ, ਰਾਜੇ ਨੇ ਜਿਹੜੇ ਥੋੜੇ ਸ਼ੈਣੀਆਂ ਤੂੰ ਲੈ ਕੇ ਆਇਆ ਸੀ ਕੀ ਗੱਲ ਕਿਤੇ ਵੀ ਚਲਾਉਣ ਦੇ ਲਈ ਜਗ੍ਹਾ ਨਹੀਂ ਲੱਭੀ? ਅਸਲ ਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਇੰਨੇ ਵਿਸ਼ਾਲ ਪਰਬਤ ਦੇ ਉੱਤੇ ਕਿਤੇ ਜਗ੍ਹਾ ਹੀ ਨਹੀਂ ਸੀ ਬਚੀ ਜਿੱਥੇ ਉਹ ਦਸਤਖਤ ਕਰ ਸਕਦਾ ਹੋਵੇ। ਰਾਜਾ ਮਨ ਦੇ ਵਿੱਚ ਸੋਚਦਾ ਸੀ ਕਿ ਜਦੋਂ ਮੈਂ ਦੁਆਰ ਦੇ ਵਿੱਚੋਂ ਅੰਦਰ ਐਂਟਰ ਹੋਣਾ ਤੇ ਸਾਹਮਣੇ ਬਿਲਕੁਲ ਵੱਡੇ ਵੱਡੇ ਅਕਸ਼ਰਾਂ ਦੇ ਵਿੱਚ ਮੈਂ ਆਪਣੇ ਦਸਤਖਤ ਕਰੂੰਗਾ, ਆਪਣਾ ਨਾਂ ਲਿਖੂੰਗਾ ਤਾਂ ਕਿ ਕੱਲ੍ਹ ਨੂੰ ਜੇਕਰ ਕੋਈ ਆਉਣ ਵਾਲਾ, ਅਬਲ ਤੇ ਕਿਸੇ ਨੇ ਆਉਣਾ ਨਹੀਂ, ਇੰਨਾ ਔਖਾ ਕੋਈ ਐਵੇਂ ਬਣ ਜੂਗਾ? ਚੱਕਰਵਰਤੀ ਰਾਜਾ ਬਣਨਾ ਕਿਤੇ ਆਸਾਨ ਹੈ? ਤੇ ਜੇ ਕੋਈ ਆ ਵੀ ਗਿਆ ਤੇ ਸਭ ਤੋਂ ਪਹਿਲਾਂ ਮੇਰਾ ਨਾਂ ਉਹਦੇ ਮੱਥੇ ਲੱਗੂਗਾ। ਪਰ ਹੈਰਾਨ ਹੁੰਦਾ ਕਿ ਪਰਬਤ ਦੇ ਸੱਜੇ ਖੱਬੇ ਉੱਤੇ ਥੱਲੇ ਚੱਪਾ ਚੱਪਾ ਪੋਟਾ ਪੋਟਾ ਹਰ ਇੱਕ ਥਾਂ ਉਹਨੇ ਚੈੱਕ ਕਰ ਮਾਰੀ, ਪਰ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੀ ਵੀ ਥਾਂ ਨਹੀਂ ਮਿਲੀ ਕਿ ਉਹ ਆਪਣੇ ਨਾਂ ਦਾ ਇੱਕ ਅੱਖਰ ਹੀ ਪਾ ਦਿੰਦਾ। ਪੂਰਾ ਨਾਂ ਦਸਤਖਤ ਤਾਂ ਬੜੀ ਦੂਰ ਦੀ ਗੱਲ, ਯਾਨੀ ਕਿ ਇੰਨੇ ਉਸ ਤੋਂ ਪਹਿਲਾਂ ਵੀ ਹੋ ਕੇ ਜਾ ਚੁੱਕੇ ਸੀ। ਰਾਜੇ ਨੇ ਆ ਕੇ ਅਰਜ਼ ਕੀਤੀ ਦਵਾਰਪਾਲ ਦੇ ਅੱਗੇ, ਮੈਂ ਕੀ ਕਰ ਸਕਦਾ, ਉੱਥੇ ਤਾਂ ਜਗ੍ਹਾ ਹੀ ਨਹੀਂ ਬਚੀ। ਤੇ ਦਵਾਰਪਾਲ ਕਹਿਣ ਲੱਗਾ, ਮੈਂ ਇਹ ਨੌਕਰੀ ਆਪਣੇ ਪਿਓ ਤੋਂ ਅੱਗੇ ਕੀਤੀ ਹੈ, ਸਾਡਾ ਜੱਦੀ ਪੁਸ਼ਤੀ ਕੰਮ ਹੈ, ਇੱਥੇ ਇਸੇ ਦਵਾਰ ਦੇ ਉੱਤੇ ਨੌਕਰੀ ਕੀਤੀ ਆਪਾਂ। ਤੇ ਮੇਰਾ ਪਿਓ ਵੀ ਦੱਸਦਾ ਹੁੰਦਾ ਸੀ ਕਿ ਉਸ ਸਮੇਂ ਤੋਂ ਵੀ ਇਹੋ ਹੀ ਹਾਲਾਤ ਚੱਲ ਰਹੇ ਨੇ, ਤੇ ਸ਼ਾਇਦ ਮੇਰਾ ਦਾਦਾ ਵੀ ਇਹੋ ਹੀ ਹਾਲਾਤ ਵੇਖ ਕੇ ਗਿਆ। ਰਾਜਾ, ਤੈਨੂੰ ਕੀ ਲੱਗਦਾ ਸੀ ਤੂੰ ਇਕੱਲਾ ਚੱਕਰਵਰਤੀ, ਤੂੰ ਵੇਖ ਕੇ ਕਦੋਂ ਤੋਂ ਲੈ ਕੇ ਇਹ ਸਿਲਸਿਲਾ ਚੱਲ ਰਿਹਾ, ਤੂੰ ਇਕੱਲਾ ਨਹੀਂ। ਪਰ ਹੁਣ ਜਿਹੜੇ ਮੈਂ ਆਹ ਥੋੜੇ ਸ਼ੈਣੀਆਂ ਲੈ ਕੇ ਆਇਆ ਇਹਨਾਂ ਦਾ ਕੀ ਕਰਾਂ, ਮੈਂ ਫਿਰ ਆਪਣਾ ਨਾਂ ਕਿੱਥੇ ਲਿਖਾਂ? ਤੇ ਦਵਾਰਪਾਲ ਫਿਰ ਹੱਸ ਕੇ ਕਹਿਣ ਲੱਗਾ, ਜਿਹੜੇ ਪਹਿਲਿਆਂ ਨੇ ਲਿਖੇ ਨੇ ਉਹ ਕਿਸੇ ਨਾ ਕਿਸੇ ਦਾ ਬੁਝਾ ਦੇ ਤੇ ਆਪਣਾ ਲਿਖ ਲਾ, ਜਿੱਥੇ ਤੇਰਾ ਜੀ ਕਰਦਾ ਪਹਿਲੇ ਦਾ ਬੁਝਾ ਦੇ। ਤੇ ਕਹਿੰਦੇ ਨੇ ਰਾਜੇ ਦੇ ਹੱਥੋਂ ਥੋੜੀਆਂ ਸ਼ੈਣੀਆਂ ਉੱਥੇ ਛੁੱਟ ਗਈਆਂ ਪਰਿਵਾਰ ਦੇ ਸਾਹਮਣੇ। ਦਵਾਰਪਾਲ ਕਹਿਣ ਲੱਗਾ, ਕੀ ਗੱਲ ਰਾਜਾ, ਆਪਣੇ ਦਸਤਖਤ ਨਹੀਂ ਕਰੇਗਾ? ਰਾਜੇ ਨੇ ਕਿਹਾ, ਨਹੀਂ, ਜਦੋਂ ਅੱਜ ਮੈਂ ਕਿਸੇ ਦੇ ਦਸਤਖਤ ਮਿਟਾ ਕੇ ਆਪਣੇ ਕਰ ਦੂੰਗਾ ਤੇ ਕੱਲ੍ਹ ਨੂੰ ਅਗਲਾ ਆਉਣ ਵਾਲਾ ਮੇਰੇ ਮਿਟਾ ਕੇ ਫਿਰ ਆਪਣੇ ਉੱਤੇ ਕਰ ਦੂੰਗਾ, ਫਿਰ ਬਚਿਆ ਕੀ? ਫਿਰ ਤਾਂ ਐਵੇਂ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ। ਕਹਾਣੀ ਹੈ ਰਾਜੇ ਦੀ, ਕਹਾਣੀ ਸੁਮੇਰ ਪਰਬਤ ਦੀ। ਉਹ ਰਾਜਾ ਜਿਹਨੂੰ ਲੱਗਦਾ ਸੀ ਕਿ ਮੈਂ ਦੁਨੀਆਂ ਦੇ ਉੱਤੇ ਸਿਰਫ ਇਕਲੌਤਾ, ਇਹ ਸਾਰੇ ਮਹਾਂਦੀਪ ਕੋਈ ਨਹੀਂ ਜਿੱਤ ਸਕਦਾ, ਸਿਰਫ ਮੈਂ ਜਿੱਤੇ ਨੇ ਤੇ ਦੁਨੀਆਂ ਦੇ ਉੱਤੇ ਮੈਂ ਹੀ ਉਹ ਕਾਰਜ ਕੀਤਾ ਤੇ ਮੇਰੇ ਤੋਂ ਇਲਾਵਾ ਹੋਰ ਕੋਈ ਅਗਲਾ ਪਿਛਲਾ ਕੋਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਾ ਸ਼ਾਇਦ ਹਰ ਇੱਕ ਇਨਸਾਨ ਸੋਚਦਾ, ਮੈਂ, ਤੁਸੀਂ ਸਾਰੇ ਸੁਣਨ ਵਾਲੇ ਤੇ ਜਿਹੜੇ ਨਹੀਂ ਵੀ ਸੁਣ ਰਹੇ ਇਸ ਟਾਈਮ, ਜਿਹੜੇ ਅੱਗੇ ਸੁਣਨਗੇ, ਇਕੱਲਾ ਇਕੱਲਾ ਇਨਸਾਨ ਕਹਿੰਦੇ ਦੁਨੀਆਂ ਦਾ ਇਹੋ ਹੀ ਸੋਚਦਾ ਕਿ ਜੋ ਉਹਨੇ ਕਰ ਦਿੱਤਾ ਵਾ, ਜੋ ਉਹਦੀਆਂ ਉਪਲਬਧੀਆਂ ਨੇ, ਉਹ ਸ਼ਾਇਦ ਹੋਰ ਕੋਈ ਨਹੀਂ ਕਰ ਸਕਦਾ। ਪਰ ਦੁਨੀਆਂ ਭਲੀ ਸੋ ਭਲੀ, ਇਹ ਜੱਗ ਕਦੀ ਕਿਸੇ ਨੇ ਨਹੀਂ ਜਿੱਤਿਆ। ਜਿਹੜੀ ਚੀਜ਼ ਦੇ ਉੱਤੇ, ਜਿਹੜੀ ਅਚੀਵਮੈਂਟ ਦੇ ਉੱਤੇ ਅੱਜ ਤੁਹਾਨੂੰ ਮਾਣ ਹੋ ਰਿਹਾ, ਯਾਦ ਰਹੇ ਕਿ ਉਸ ਤੋਂ ਵੱਡੀਆਂ ਵੱਡੀਆਂ ਮੱਲਾਂ ਪਹਿਲਾਂ ਬੜਿਆਂ ਨੇ ਮਾਰ ਲਈਆਂ ਨੇ। ਇਹਦਾ ਕੋਈ ਅੰਤ ਨਹੀਂ, ਕਿਸੇ ਪਾਸੇ ਨੂੰ ਕੋਈ ਅੰਤ ਨਹੀਂ। ਜਿਹੜੇ ਪਰਬਤ ਦੇ ਉੱਤੇ ਤੁਸੀਂ ਆਪਣਾ ਨਾਂ ਇਕੱਲੇ ਦਰਜ ਕਰਨਾ ਚਾਹ ਰਹੇ ਹੋ, ਇਸ ਦੁਨੀਆਂ ਦੇ ਵਿੱਚ ਜਿਹੜੀ ਤੁਸੀਂ ਆਪਣੀ ਛਾਪ ਛੱਡਣ ਦੀ ਗੱਲ ਕਰਦੇ ਹੋ ਆਪਣੀਆਂ ਵੱਡੀਆਂ ਉਪਲਬਧੀਆਂ ਦੇ ਨਾਲ, ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਿਆਂ ਕਿੰਨੇ ਉਹ ਮਾਰਕਾ ਮਾਰ ਲਿਆ। ਸੋ ਇਸ ਕਰਕੇ ਮਾਣ ਕਿਸੇ ਚੀਜ਼ ਦਾ ਨਹੀਂ, ਹੰਕਾਰ ਕਿਸੇ ਚੀਜ਼ ਦਾ ਨਹੀਂ। ਇਹ ਕਹਾਣੀ ਸਾਨੂੰ ਇਹੋ ਹੀ ਦੱਸਦੀ ਹੈ ਕਿ ਤੁਸੀਂ ਬੜਿਆਂ ਦੇ ਵਿੱਚੋਂ ਇੱਕ ਹੋ, ਬਹੁਤ ਸਾਰਿਆਂ ਦੇ ਵਿੱਚੋਂ ਇੱਕ ਹੋ, ਅਨੇਕਾਂ ਦੇ ਵਿੱਚੋਂ ਇੱਕ ਹੋ, ਤੁਸੀਂ ਇਕੱਲੇ ਨਹੀਂ, ਇਕਲੌਤੇ ਨਹੀਂ ਜਿਨ੍ਹਾਂ ਨੇ ਕੋਈ ਇਹ ਵੱਡਾ ਮਾਰਕਾ ਮਾਰਿਆ ਹੋਵੇ। ਸੋ ਇਸ ਕਰਕੇ ਜੋ ਵੀ ਤੁਸੀਂ ਇਸ ਟਾਈਮ ਦੇ ਉੱਤੇ ਮਹਿਸੂਸ ਕਰਦੇ ਹੋ, ਜਿਹੜੀ ਵੀ ਤੁਹਾਡੀ ਉਪਲਬਧੀ ਆ, ਇਹ ਉਸ ਰੱਬ ਦੀ ਬਖਸ਼ਿਸ਼ ਆ, ਇਹ ਉਸ ਪਰਮਾਤਮਾ ਦੀ ਦੇਣ ਹੈ। ਸਾਨੂੰ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ, ਪਲ ਪਲ ਅਦਾ ਕਰਨਾ ਚਾਹੀਦਾ ਕਿ ਉਹਨੇ ਸਾਨੂੰ ਇਸ ਦੁਨੀਆਂ ਦੇ ਵਿੱਚ ਮਾਣ ਬਖਸ਼ਿਆ, ਜੋ ਤੇ ਜਿੰਨੇ ਕੁ ਵੀ ਲੋਕ ਤੁਹਾਡੇ ਆਸ ਪਾਸ ਨੇ, ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਬੱਚੇ, ਤੁਹਾਡੇ ਸਾਕ ਸੰਬੰਧੀ, ਤੁਹਾਡੇ ਚਾਹੁਣ ਵਾਲੇ, ਤੁਸੀਂ ਉਹਨਾਂ ਦੇ ਵਿੱਚ ਰਾਜੇ ਹੋ। ਉਹ ਤੁਹਾਡਾ ਨਾਂ ਇੱਜ਼ਤ ਦੇ ਨਾਲ ਲੈਂਦੇ ਨੇ, ਤੁਹਾਡੀ ਇਹੋ ਹੀ ਵੱਡੀ ਅਚੀਵਮੈਂਟ ਹੈ। ਜੇ ਤੁਸੀਂ ਚਾਹੋ ਕਿ ਸਾਰਾ ਸ਼ਹਿਰ ਤੁਹਾਡਾ ਨਾਂ ਲਵੇ ਤੇ ਤਾਂ ਵੀ ਕੋਈ ਅੰਤ ਨਹੀਂ। ਬੜੇ ਲੋਕ ਹੋਣਗੇ ਜਿਨ੍ਹਾਂ ਦਾ ਸਾਰੇ ਸ਼ਹਿਰ 'ਚ ਨਾਂ ਹੋਊਗਾ। ਜੇ ਤੁਸੀਂ ਚਾਹੁੰਦੇ ਹੋ ਸਾਰੇ ਰਾਜ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਦੇਸ਼ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਵਿੱਚ ਤੁਹਾਡਾ ਨਾਂ ਹੋਵੇ ਤੇ ਤਾਂ ਵੀ ਤੁਸੀਂ ਇਕਲੌਤੇ ਨਹੀਂ ਹੋਵੋਗੇ। ਬੜੇ ਨੇ ਜਿਨ੍ਹਾਂ ਦਾ ਦੁਨੀਆਂ ਭਰ ਦੇ ਵਿੱਚ ਨਾਂ ਹੈ। ਤੇ ਲੋਕ ਦੇ ਵਿੱਚ, ਪਰਲੋਕ ਦੇ ਵਿੱਚ, ਹਰ ਥਾਂ ਦੇ ਉੱਤੇ ਤੁਸੀਂ ਆਪਣਾ ਨਾਂ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਇਕਲੌਤੇ ਨਹੀਂ ਹੋਵੋਗੇ। ਸੋ ਇਸ ਕਰਕੇ ਕਿਸੇ ਚੀਜ਼ ਦਾ ਕੋਈ ਹੰਕਾਰ ਨਹੀਂ, ਮਾਣ ਨਹੀਂ, ਸਿਰਫ ਸ਼ੁਕਰਾਨਾ। ਸ਼ੁਕਰ ਉਸ ਰੱਬ ਦਾ ਜਿਹਨੇ ਸਾਨੂੰ ਇਹ ਛੋਟੇ ਛੋਟੇ ਜਿਹੇ ਮਾਣ ਬਖਸ਼ੇ ਨੇ। ਜੇ ਬੰਦੇ ਨੂੰ ਤਸੱਲੀ ਆ ਤੇ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਹੋ ਜਾਣੀ ਆ ਕਿ ਪਰਿਵਾਰ ਦੇ ਜੀ ਇੱਜ਼ਤ ਕਰਦੇ ਨੇ, ਇਸ ਤੋਂ ਵੱਡੀ ਹੋਰ ਕੋਈ ਉਪਲਬਧੀ ਨਹੀਂ ਹੋ ਸਕਦੀ। ਕਿਉਂਕਿ ਕਹਿੰਦੇ ਨੇ ਜਿਹਦਾ ਪਰਿਵਾਰ ਦੇ ਵਿੱਚ ਇੱਜ਼ਤ ਨਹੀਂ ਉਹਦੀ ਫਿਰ ਬਾਹਰ ਕੀ ਹੋਣੀ ਆ। ਜੇ ਤੁਸੀਂ ਚੱਕਰਵਰਤੀ ਰਾਜੇ ਵਰਗਾ ਮਹਿਸੂਸ ਕਰਨਾ, ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਵੀ ਕਰ ਸਕਦੇ ਹੋ, ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਕਰਵਾ ਸਕਦੇ ਹੋ। ਜੇ ਨਹੀਂ ਤੇ ਫਿਰ ਕਿਤੇ ਨਹੀਂ, ਜਿੱਥੇ ਮਰਜ਼ੀ ਭੱਜ ਕੇ ਵੇਖ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹ ਕਹਾਣੀ ਓਸ਼ੋ ਦੀਆਂ ਕਹਾਣੀਆਂ 'ਚੋਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਜ਼ਿੰਦਗੀ ਦਾ ਇੱਕ ਵੱਡਾ ਸਬਕ ਹੈ। ਧੰਨਵਾਦ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.

0: गौड़ी सुखमी महला पंजवा सुखमी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सदाखर कीने राम नाम एक अखर
1: जिनकै जे जीव सावै ताकि महिमा गनी न आवै
0: कांखी एक है दर्श तुहारो नानक गुण संग मोहे उधारू
1: सुख मनी सुख अमृत प्रवनाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हरंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाही जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंध न जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कृपा मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दलै तह केवल नाम संग तेरा चलै
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरै
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिखना बुझावै हर का नाम जपत आगावै
1: जे मार्ग हो जात कीला तै हर नाम संग होत सुहेला
0: ऐसा नाम मन सदा ध्याई है नानक गुरमुख परमगत पाईऐ
1: छूटत नाही को लखबाही नाम जपै तै पार पराही
0: अनक बगंजह आए संघारै हर का नाम तत्काल उधारै
1: अनक जून जन मैं मर जाम नाम जोत पावै विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाईऐ साधकै संग
0: जे मार के गन जाहे न कूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोग्राम तिहार के नाम की तू ऊपर छाम
0: जहां तिरखा मन तुझ आ करखै तह नानक हर हर अमृत बरखै
1: भग जना की बर्तन नाम संत जना कै मन विश्राम
0: हर का नाम दास की ओट हर कै नाम उधरे जन कोट
1: हर जस कत संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेकै
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ नाहि बिजो
0: जन राता हर नाम की सेवा नानक पूजै हर हर देवा
1: हर हर जन के माल खजीना हर जन जन को आप प्रभु दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात इहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुलका छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸੁਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂਰ ਸੰਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਵਚਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਨ ਕਚ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀ ਤਾਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸਤਿ ਸਾਗੇ ਰਾਖੈ ਪਪਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
0: ਜਨ ਨਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜਹਿ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜਹਿ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਾ ਤਵਰ ਲੁਭਾਵੈ
1: ਜਹਿ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜਹਿ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜਹਿ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਥ ਸੇਤੀ ਘਰ ਜਾਵੈ
1: ਜਹਿ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਉ ਤਿਸ ਨਾਮ ਸਨੇਹੀ
0: ਜਹਿ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜਹਿ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜਹਿ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜਹਿ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜਹਿ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉ ਆਲਸ ਕੀ ਜੈ
1: ਜਹਿ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਾਪੋ ਕਬੂ ਨਾ ਵਿਸਾਰੀ
0: ਜਹਿ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਤਿ ਸਹਿਤੇ ਆਈ
0: ਸਹਿਤੇ ਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜਹਿ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜਹਿ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜਹਿ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜਹਿ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜਹਿ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜਹਿ ਪ੍ਰਸਾਦ ਸੁਣੈ ਕਰਨਾਦ ਜਹਿ ਪ੍ਰਸਾਦ ਪੇਖੈ ਬਿਸਮਾਦ
1: ਜਹਿ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜਹਿ ਪ੍ਰਸਾਦ ਸੋ ਸਹਿਜੇ ਬਸਨਾ
0: ਜਹਿ ਪ੍ਰਸਾਦ ਹਸਤ ਕਰ ਚਲ ਹੈ ਜਹਿ ਪ੍ਰਸਾਦ ਸੰਪੂਰਨ ਫਲ ਹੈ
1: ਜਹਿ ਪ੍ਰਸਾਦ ਪਰਮ ਗਤ ਪਾਵੈ ਜਹਿ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜਹਿ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜਹਿ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜਹਿ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜਹਿ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜਹਿ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨਕੈ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: आगम अगाध पार ब्रह्म सोए जो जो कहे सुमुक्ता होए सुन मीता नानक गुणवंता साध जना की अचार्य कथा सत नाम श्री वाहे गुरु अष्टपदी
1: साध कसंग मखूजल होत साध संग मल सगली को
0: साध कसंग मिटै अभिमान साध कसंग प्रगटै सो ज्ञान
1: साध कसंग पूजे पवनेरा साध संग सुबहुत नबेरा
0: साध कसंग पाए नाम रतन साध कसंग कूपर जतन
1: साध की महिमा बरने कौन पुरानी नानक साध की शोभा ब्रह्म है समानी
0: साध कसंग अगोचर मिले साध कसंग सदा प्रफुल
1: साधक संग आवे बस पंचा साध संग अमृत रस पुंचा
0: साध संग हो सब की रेन साधक संग मनोहर बैन
1: साधक संग न कतु धावे साध संग अस्तित मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तज सा बाप
1: आपे जाने साध वडाई नानक साध प्रभु बने आई
0: साधक संग न साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटुंब निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबा सुर देवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साध के संग नहीं कछ काल दर्शन भेट तो होत निहाल
1: साध के संग कुलूकत हर है साध के संग नर पर हर है
0: साध के संग इहां उहां सुहिला साध संग बिछड़त हर मेला
1: जो इच्छा सोई फल पावे साध के संग न बिठा जावे
0: पार ब्रह्म साध रिद वसै नानक उदरै साध सुन रसै
1: साध के संग सुनो हर नाव साध संग हर के गुण गाओ
0: साध के संग न मन ते बिसरै साध संग सर पर निस्तर है
1: साध के संग लगे पर मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साध के संग मेटे सब रोग नानक साध पेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूझ ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखे एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कह दिस समान जैसे राज रंग को लागे तुल पवान
0: ब्रह्म ज्ञानी कह तीर जेक जो बसदा को खोदै को चंदन ले
1: दम ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रकाश जैसे तार ऊपर आकाश
0: ब्रह्म ज्ञानी कह मित्र सत्र समान ब्रह्म ज्ञानी कह नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही धंधा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै पव संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सर जागत ब्रह्म ज्ञानी अह बुद्ध त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाई है ब्रह्म ज्ञानी को बल बल जाई है
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पब नाम भगत जना ਬ੍ਰਾਹਮਣ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪ੍ਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨ ਪਜਾਏ
1: ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛੱਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵ ਅਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀ ਜਾਣੇ ਬਹੁ ਭਾਂਤ ਪ੍ਰਭਤੇ ਹੋਏ ਪ੍ਰਮਾਹਿ ਸਮਾਤ
1: ਕਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪਵ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਨਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੋ ਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹਿ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾਈ ਸਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸ਼ਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ।

0: ਜਿਸ ਗੁਰਪ੍ਰਸਾਦ ਟੂਟੈ ਹਾਂ ਅਰੋਗ, ਨਾਨਕ ਸੋਜਨ ਸਦਾ ਅਰੋਗ।
1: ਜਿਉ ਮੰਦਰ ਕੋਥਾ ਮੈਂ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ।
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ, ਗੁਰ ਚਰਨ ਲਗਤ ਨਿਸਤਾ ਰਹਿ।
1: ਜਿਉ ਅੰਧ ਕਾ ਦੀਪ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ।
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
1: ਇਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ।
0: ਮਨ ਮੂਰਖ ਕਾ ਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ।
1: ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂਤ ਸਹਿ ਚਿਤਾਰ।
0: ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ।
1: ਕੌਣ ਬਸਤਾਈ ਤੇਰੇ ਸੰਗ, ਲਪਟ ਰਿਹੋ ਰਸ ਡੋਬੀ ਪਤੰਗ।
0: ਰਾਮ ਨਾਮ ਜਾ ਫਿਰ ਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ।
1: ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ।
0: ਤਜਬ ਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿਤੋਲ।
1: ਲਾਦ ਖੇਪ ਸੰਤੈ ਸੰਚਾਲ, ਅਵਰ ਤਿਆ ਵਿਖਿਆ ਜੰਜਾਲ।
0: ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗੈ ਸੋਏ।
1: ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾ ਕੈ ਸਦ ਬਲਿਹਾਰ ਹੈ।
0: ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ।
1: ਸਾਧ ਕੀ ਤੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ।
0: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
1: ਅਨਕ ਵਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।
0: ਕੋਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤਿਹ ਪਾਇਆ।
1: ਮਿਰਤੋ ਕੋ ਜੀਵਾ ਲਨਹਾਰ, ਭੁਖੇ ਕੋ ਦੇਵਤ ਆਧਾਰ।
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ।
1: ਸਭ ਤਿਸ ਕਾ ਕਰਨੇ ਜੋਗ, ਤਿਸ ਬਿੰਦੂ ਸਰ ਹੋਆ ਨਾ ਹੋਗ।
0: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ।
1: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ।
0: ਜਾ ਕੈ ਮਨ ਗੁਰ ਕੀ ਪਰਤੀ, ਤਿਸ ਜਨ ਆਵੈ ਹਰ ਪ੍ਰਭ ਚੀਤ।
1: ਭਗਤ ਭਗਤ ਸੁਣੀਏ ਤਿਹ ਲੋਏ, ਜਾ ਕੇ ਹਿਰਦੈ ਇੱਕ ਹੋਏ।
0: ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ।
1: ਸਾਚੀ ਦਿਸ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ।
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-15 ਸਲੋਕ।
0: ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਹਿ ਗੁਣ ਤੇ ਪ੍ਰਾਪਿਨ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਅਵਨਾਸੀ ਪ੍ਰਭ ਮਨ ਮੈਂ ਰਾਖ, ਮਾਨ ਕੀ ਤੂੰ ਪ੍ਰੀਤ ਤਿਆਗ।
0: ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।
1: ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀ ਸੁਜਾਨਾ।
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ।
1: ਸਾਧ ਤਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨੁਰਾਓ।
0: ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ।
1: ਹਰਨ ਪਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ।
0: ਆਨੰਦ ਰੂਪ ਮੰਗਲ ਸਤ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ।
1: ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਬ ਮੈਂ ਤਬੀ ਸਰਗਸਤ ਮੈਂ ਭੋਗੀ।
0: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ।
1: ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ।
0: ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ।
1: ਸਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਤੇ ਆਵੈ ਸੇ।
0: ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ।
1: ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ।
0: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਕਰੰਗ।
1: ਨਾਨਾ ਬਿਤਕੀ ਨੂੰ ਵਿਸਤਾਰ, ਪ੍ਰਭ ਬਨਾਸੀ ਇਕੰਕਾਰ।
0: ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹੇ ਉਹ ਪੂਰਨ ਸਭ ਠਾਏ।
1: ਨਾਨਾ ਬਿਤ ਕਰਬੰਤ ਬਣਾਈ, ਆਪਣੀ ਕੀਮਤ ਆਪੇ ਪਾਈ।
0: ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ।
1: ਨਾਮ ਕੇ ਧਾਰੈ ਸਗਲੈ ਜੰਤ, ਨਾਮ ਕੇ ਧਾਰੈ ਖੰਡ ਬ੍ਰਹਮੰਡ।
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
1: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ।
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਨ।
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ।
0: ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
1: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸੋ ਮੈਂ ਸਮਾਣੀ।
0: ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ।
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸੋ ਭਲੀ।
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ।
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਦੇ ਪ੍ਰਵੇਸ਼।
0: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ।
1: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ।
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ।
1: ਕਰਤੇ ਕੀ ਮੀਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ।
0: ਜਿਸ ਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ।
1: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ।
0: ਕੋਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ।
1: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ।
0: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-16 ਸਲੋਕ।
0: ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋ ਸੀ ਭੇ ਸੱਚ। ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ।
0: ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ।
1: ਆਪ ਸਤ ਸਤ ਸਬਤਾਰੀ, ਆਪੇ ਗੁਣ ਆਪੇ ਗੁਣਕਾਰੀ।
0: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ।
1: ਪੂਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
0: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ।
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ।
0: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ।

0: बस गडाई ताको भिन्न कह न जाई।
1: बुझै बुझन हार विवेक नारायण मिले नानकेक।
0: ठाकुर का सेवक आज्ञाकारी ठाकुर का सेवक सदा पुजारी।
1: ठाकुर के सेवक कै मन प्रतीत ठाकुर के सेवक की निर्मल रीत।
0: ठाकुर को सेवक जाने संग प्रभु का सेवक नाम कह रंग।
1: सेवक को प्रभु पालन हारा सेवक की राखे निरंकारा।
0: सो सेवक जिस दया प्रभु तारै नानक सो सेवक सास सास सुमारै।
1: अपने जन का पर्दा ढाकै अपने सेवक की सर पर राखै।
0: अपने दास को देव बढ़ाई अपने सेवक को नाम जपाई।
1: अपने सेवक की आपत राखै ताकि गत मित कोई न लाखै।
0: प्रभु कै सेवक को न पहुँचै प्रभु कै सेवक ऊचते ऊचै।
1: जो प्रभु अपनी सेवा लाया नानक सो सेवक दह दिस प्रगटाया।
0: नीकी कीरी मैं कर राखै पसम करे लश्कर कोट लाखै।
1: जिसका सास न काटते आप ताको राखत दे कर हाथ।
0: मानस जतन कर्तव पात तिसके कर्तव बिरथै जात।
1: मारै न राखै अबर न कोए सर्व जिया का राखा सोए।
0: काहे सोच करे रे पानी जप नानक प्रभु अलख बडाणी।
1: बारम बार बार प्रभु जपिया पी अमृत एहो मन तंत्र पिया।
0: नाम रतंजन गुरमुख पाया तिसकिच अबर नाही दिसटाया।
1: नाम तन नामो रूप रंग नामो सुखर नाम कसंग।
0: नाम रस जो जंत ताने मन तन नामे नाम समान।
1: उठत बैठ सोबत नाम कहो नानक जन कै सदकाम।
0: लो जाचे वादन रात प्रभु अपने जन की नींदात।
1: कलह भगत आत्म कै चाए प्रभु अपने स्यो रह है समाए।
0: जो हो आहो वसु जाने प्रभु ने का हुकुम पछाने।
1: तिसकी महिमा कौन बखानो तिसका गुण कहे एक न जानो।
0: आठ पैर पर बसे हजूर है कहो नानक से जन पूरे।
1: मन मेरे तिन की ओट ले है मन तन अपना तिन जन दे है।
0: जिन जन अपना प्रभु पछाता सो जन सर्व थोक का दाता।
1: तिसकी शरण सर्व सुख पावे तिसके दरसा पाप मिटावे है।
0: अवर सियान सगली छाड़ तिस जन की तू सेवा लाग।
1: आवन जान न होवी तेरा नानक तिस जन के पूजो सद पैरा।
0: सुखमनि सुख अमृत प्रभु नाम भगत जना कै मन विश्राम। अठ सतारा श्लोक
1: सत पुरख जन जानिया सतगुर तिसका नाओ। तिसकै संग सिख उदरै नानक हर गुण गाओ। सत नाम श्री वाहे गुरु अष्टपदी।
0: सतगुर सिखी करै प्रतपाल सेवक को गुरु सदा दयाल।
1: सिख की गुर दुरमत मल हेरै गुर बचनी हर नाम उचरै।
0: सतगुर सिख कै बंधन काटै गुर का सिख बिकार ते हटै।
1: सतगुर सिख को नाम धन दे गुर का सिख वड भागी हे।
0: सतगुर सिख का हलत पलत सवारै नानक सतगुर सिख को जी नाल सुमारै।
1: गुर कै ग्रह सेवक जो रहै गुर की आज्ञा मन में सहै।
0: आपस को कर कछ न जनावै हर हर नाम हृदय सत्यावै।
1: मन बेचै सतगुर कै पास ते सेवक के कार्ज रास।
0: सेवा करत होए नेकामी तिसको होत प्राप्त स्वामी।
1: अपनी कृपा जिसे आप करे नानक सो सेवक गुर की मत ले।
0: विश्व विश्व गुर का मन मान है सो सेवक परमेश्वर की गत जान है।
1: सो सतगुर जिस हृदय हर नाओ अनक बार गुर को बल जाओ।
0: सर्वनदान जी का दाता आठ पहर पार ब्रह्म रंग दाता।
1: ब्रह्म है जन जन में पार ब्रह्म एक है आप नहीं कछ परम।
0: सहर से अन पलया न जाइए नानक ऐसा गुरु भागी पाई है।
1: सफल दर्शन पेखत पुनीत परसत चरण गत निर्मल रीत।
0: संग्राम गुण रवै पार ब्रह्म की दरगह गवै।
1: सुनकर बचन करन आगाने मन संतोखा तुम पतिया ने।
0: पूरा गुरु आख्यो जाका मंत्र अमृत दिष्ट पिखै होए संत।
1: गुण बेअंत कीमत नहीं पाए नानक जिस भावे तिस लय मिलाए।
0: जे बाए कुस्तत अनेक सतपुरख पूरन बबे।
1: काहू बोल न पहुंचत प्राणी अगम गोचर प्रभु निर्बानी।
0: निराहार निर्वैर सुखदाई ताकि कीमत किने न पाई।
1: अनक भक्त बंधन नित कर है चरण कमल हृदय स्मर है।
0: सद बलिहारी सदगुरे अपने नानक जिस प्रसाद ऐसा प्रभु जपने।
1: एहो हर रस पावे जन कोए अमृत पीवे अमर सो होए।
0: प्रता नाही कदे विनाश जाके मन पटे गुणतास।
1: आठ पहर हर का नाम ले सच उपदे सेवक कौ दे।
0: मोह माया कै संग न लेप मन मै राखै हर हर एक।
1: अंधकार दीपक परगासे नानक पर मोह दुख तहते नासे।
0: तब्त माहे ठांड वरताई आनंद पया दुख नाठे पाई।
1: जन्म मरण के मिटे अंदेसे साधु के पूर्ण उपदेशे।
0: पौ चुका निर्भय होए बसे सगल ब्याद मन ते खै नसे।
1: जिसका सातन कृपा धारी साध संग जप नाम मुरारी।
0: चित पाई चूके भउ गवन सुन नानक हर हाजा सरवन।
1: निर्गुण आप सरगुण पी ओही कला धार जिन सगली मोही।
0: अपने चित बाबा बनाए अपनी कीमत आपे पाए।
1: हर बिन दूजा नाही कोए सर्ब निरंतर एको सोए।
0: पोत पोत रव्या रूप रंग पै प्रगा साध कै संग।
1: रच रचना अपनी कल धारी अनक बार नानक बलिहारी।
0: सुखमनी सुख अमृत प्रभ नाम भगत जना कै मन विश्राम। अठ अठारा श्लोक
1: साथ न चालै बिन भजन बिखिया सगली छार। हर हर नाम कमाव ना नानक हो तन सार। सत नाम श्री वाहे गुरु अष्टपदी।
0: संजना मिल करो विचार एक सिमर नाम आधार।
1: अवरो पासा मीत बिसार हो चरण कमल रिद मैं उरतार हो।
0: करम कारण सो प्रभ समरथ दृढ़ कर गहो नाम हर रथ।
1: एहो तन संचो हो वो भगवंत संत जना का निर्मल मंत।
0: एक आस राखो मन माहे सर्व रोग नानक मिट जाहे।
1: जिस तन को चार कुंट उठता वै सो तन हर सेवा ते पाव है।
0: जिस को नित बाछ है मीत सो सुख साधु संग परीत
1: जे शोभा को करहै भली करनी सा शोभा भज हर की शरणी
0: अनक उपावी रोग न जाए रोग मिटे हर अवख दलाए
1: सर्व निदान मह हर नाम निदान जप नानक दरगै परवान
0: मन प्रबोधो हर के नाए दर्द स्थावत आवै ठाए
1: ताको बिघन न लागै कोए जाकै हृदय बसै हर सोए
0: कल ताती ठंडा हर नाओ सिमर सिमर सदा सुख पाओ
1: भव बिन सह पूर्ण होए आस भगत पाए आत्म प्रगास
0: सित कर जाए बसे अबनासी कहो नानक काटी जमफासी
1: तत विचार कह जन साचा जन्म मरै सो काचो काचा
0: आवागुन मिटे प्रभ सेव आप त्याग शरण गुरुदेव
1: यों रतन जन्म का होए उधार हर हर सिमर प्राण आधार
0: अनक पावन छूटन हारे सिमर शास्त्र वेद विचारे
1: हर की भगत करू मन लाए मन बंचत नानक फल पाए
0: संग न चालस तेरे धना तू क्या लपटावै मूर्ख मना
1: सुत मीत कुटांबर बनता इन ते कहो हो तुम कवन सनाथा
0: राज रंग माया विस्तार इन ते कहो हो कवन छुटकार
1: अस हस्ती रथ सवारी झूठा डंफ झूठ पासारी
0: जिन दिए तस बुझे ना बिगाना नाम विसार नानक पछताना
1: गुर की मातू लिहे आने भगत बिना बहु डूबे स्याने
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पाओ
1: सार भूत सत हर को नाओ सहज सुभाए नानक गुण गाओ
0: गुण गावत त्रिय त्रस मैल बिनस जाए हो मैं मिख फैल
1: होए अचिंत बसै सुख नाल सांस ग्रासर नाम संभाल
0: छाड़ सियान सगली मना सात संग पावे सजतना
1: हर पूंजी सांच करो व्यवहार इहां सुख दर गै जयकार
0: सर्व निरंतर एको देख कहो नानक जाकै मस्त कलेख
1: एको जापे को सालाहे एक सिमर एको मन आहे
0: एक सके गुण गाओ अनंत मंतन जाप एक भगवंत
1: एको एक एक हर आप पूर्ण पूरहे ओ प्रभ आप
0: अनक विस्तार एक ते भय एक अराध पराजित गए
1: मन तन अंतर एक प्रभ राता गुर प्रसाद नानक एक जाता
0: सुखमनी सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहिगुरु अष्टपदी
0: जाचक जन जाचै प्रभ दान कर कृपा देवो हर नाम
1: साध जना की मांगो तूर पार ब्रह्म मेरी शरदा पूर
0: सदा सदा प्रभ की गुण गाओ सास सास प्रभ तुम्हें ते आओ
1: चरण कमल स्यों लागै प्रीत भगत करो प्रभ की नित नीत
0: एकोट एको आधार नानक मांगै ना प्रभ सार
1: प्रभ की दृष्ट महा सुख होए हर रस पावै बिरला कोए
0: जिन चख्या से जन तृप्ता ने पूर्ण पुरख नहीं डोला ने
1: सो भर भरे प्रेम रस रंग उपजै चाओ साध कै संग
0: करै शरण आन सब त्याग अंतर प्रगास अंध निर्लाग
1: बड़ भागी जपया प्रसोए नानक नामर ते सुख होए
0: सेवक की मनसा पूरी भई सतगुर ते निर्मल मत ले
1: जन को प्रभ होए ओ दयाल सेवक कीनो सदा निहाल
0: बंधन काट मुकुत जन भया जन्म मरण दुख परम गया
1: पिछ पुनी शरदा सा पूरी रब रहया सत्संग हजूरी
0: इसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे किया जानै
0: सो क्यों बिसरै जिन सब कुछ दिया सो क्यों बिसरै जे जीवन जिया
1: सो क्यों बिसरै जे अगन मह राखै गुर प्रसाद को बिरला लाखै
0: सो क्यों बिसरै जे बिकते काढ़ै जन्म जन्म का टूटा गाढ़ै
1: गुर पूरै ताते है बुझाया प्रभ अपना नानक जन त्याया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो
0: भगत पाए त्रिये संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनास नानक नाम जपो गुणतास
1: उपजी प्रीत प्रेम रस चाओ मन तन अंतर ही सुआओ
0: नेत्रोपेक दरस सुख होए मन बिकसै साधु चरण तो
1: भक्त जना कै मंतन रंग बिरला को पावे संग
0: एक बस्ती जे कर मया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभ बख्शन दीन दयाल भगत वछल सदा कृपाल
1: नाथ नाथ गोविंद गोपाल सर्ब कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूरन गुरुमंत
1: साध संग प्रभ देहो निवास सर्व सुख नानक प्रगास
0: सुख मनि सुख अमृत प्रभ नाम भगत जना कै मन विश्राम अठवीं श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛਨਾ ਦਿਸਤੇ ਤਾ ਪਾਪੁਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਬੇਦਕ ਤੇਵ ਕਹਾਂ ਕੋਚੀਨ
0: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤੀਆਰਾ ਤੈ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਉ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8:21 ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀਅਨ ਬੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
1: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰੱਖ ਨਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆਵੇ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ 8:22 ਸ਼ਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ 8:23 ਸ਼ਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾ नानक एह गुण नाम सुख मनी सब ते उचता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबी

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਨ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰ ਰਹੇ ਹਨ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਮਨ ਨੂੰ ਡਰਾਉਣ ਦੀ ਕੀ ਲੋੜ ਹੈ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਵੀਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆ ਚੁੱਕੇ ਹੋ ਗਏ ਹੱਸਣ ਦੇ ਲਈ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਭਾਈ ਜ਼ਰੂਰ ਹੱਸਿਓ। ਤੁਸੀਂ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਜ਼ਰੂਰੀ ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਬਿਲਕੁਲ ਜੇ ਤੁਸੀਂ ਵਾਅਦਾ ਕੀਤਾ ਤਾਂ ਅਸੀਂ ਵੀ ਵਾਅਦਾ ਕਰਦੇ ਹਾਂ, ਹੱਸਣਾ ਹੀ ਹੈ, ਹੱਸ ਕੇ ਸ਼ੁਰੂਆਤ ਕਰਦੇ ਹਾਂ ਆਪਣੇ ਦਿਨ ਦੀ ਸੋਹਣੀ, ਕਿਉਂਕਿ ਸੋਹਣਾ ਧੁੱਪ ਹੁਣ ਚੜ੍ਹੀ ਹੈ, ਸੋਹਣੀ ਧੁੱਪ ਚੜ੍ਹੀ ਹੈ ਅਤੇ ਚਲੋ ਦਿਨ ਨੂੰ ਹੋਰ ਵਧੀਆ ਬਣਾਉਂਦੇ ਹਾਂ ਬੱਚਿਆਂ ਦੀ ਗੱਲਾਂ ਸੁਣ ਕੇ।
0: ਹੱਸਣਾ ਹੀ ਹੈ ਤੇ ਹੱਸ ਲੈਂਦੇ ਹਾਂ ਫਿਰ ਕੀ ਆ ਫਿਰ
1: ਇੰਨੀ ਕਿੰਨੀ ਗੱਲ ਹੈ।
0: ਚਲੋ ਆਓ ਜੀ ਫਿਰ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ ਤਾਜ ਤੇ ਗੁਰਬਾਜ। ਸਤਿ ਸ੍ਰੀ ਅਕਾਲ ਐਂਬਰ ਤਾਜ ਗੁਰਬਾਜ, ਕੀ ਹਾਲ ਤੁਹਾਡੇ?
2: ਸਤਿ ਸ੍ਰੀ ਅਕਾਲ ਜੋਰਦਾਰ ਸੋਜਾ ਜਸਨ ਦੀ ਜੀ।
1: ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ ਹੈ ਤੁਹਾਡੇ?
2: ਵਧੀਆ ਤਾਜ, ਕੀ ਹਾਲ ਹੈ?
0: ਸਾਡੇ ਵੀ ਠੀਕ ਆ।
1: ਵਧੀਆ,
0: ਕੀ ਖਾ ਲਿਆ ਫਿਰ? ਐਸ ਕੁਮਰ ਚ ਸਾਰੇ ਪਿਕਾਸੋ ਹੀ ਨੇ, ਬੜੇ ਸੋਹਣੇ ਕਾਰਡ ਬਣਾਉਂਦੇ। ਕੀ ਸੁਣਾਓਗੇ ਫਿਰ ਅੱਜ?
2: ਚਾਦਰੀ ਕਾਲਾ ਵਿੱਚ ਰੱਖਣ।
0: ਵਾਹ, ਇੰਨੇ ਸਿਆਣੇ ਹੋ ਗਏ ਤੁਸੀਂ। ਗੁੱਡ, ਇਹ ਗੱਲ ਓਦਾਂ ਵੀ ਕਹੀ ਸੀ ਮਾਮਾ ਨੂੰ?
1: ਬੋਲੀ ਪਲੱਸ ਬੁਝਾਰਤ।
2: ਆਈ ਸੀ ਪਰ ਦੇਖੀ ਨਹੀਂ,
0: ਆਈ ਸੀ ਪਰ ਵੇਖੀ ਨੀ
1: ਸੈਲਰੀ।
0: ਮੈਨੂੰ
1: ਲੱਗਦਾ ਕੁਛ ਹੋਰ ਹੋਣਾ ਇਹਨੇ। ਹਾਂਜੀ ਠੀਕ ਹੈ, ਇਹ ਵੀ ਜੱਚ ਰਿਹਾ। ਅੱਛਾ ਬੁੱਝੋ ਬੁੱਝੋ,
0: ਹਲੇ ਹਲੇ ਬੁੱਝੋ, ਏਦਾਂ ਥੋੜੀ। ਚਲੋ ਹਾਰ ਗਏ ਪਾਪਾ,
1: ਦੱਸੋ ਆਂਸਰ। ਹਾਰ ਗਏ ਅਸੀਂ ਗੁਰਬਾਜ,
0: ਆਪ ਵੀ ਪਹਿਲਾਂ ਪੁੱਛ ਲੈਣਾ। ਹਾਂਜੀ
1: ਖੁਸਰ ਖੁਸਰ
0: ਨੀਂਦ। ਓਕੇ ਓਕੇ ਓਕੇ, ਆਈ ਸੀ ਪਰ ਵੇਖੀ ਨੀ। ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ
2: ਥੈਂਕ ਯੂ
0: ਥੈਂਕ ਯੂ। ਤੇ ਹੋਰ ਕੌਣ ਹੈ?
2: ਤਾਜ
0: ਤਾਜ ਓਕੇ।
1: ਛੁੱਟੀ ਵਾਲੇ ਦਿਨ ਤੇ ਬਣਦਾ ਸੁਸਤੀ ਕਰਨਾ। ਤੇ ਤੁਸੀਂ ਤੇ ਨੀ ਬਣਾਇਆ ਹੋਣਾ ਕਾਰਡ ਮੈਨੂੰ ਲੱਗਦਾ, ਵੱਡੇ ਬੱਚੇ ਨੀ ਬਣਾਉਂਦੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ।
0: ਗੁੱਡ ਗੁੱਡ ਗੁੱਡ ਗੁੱਡ, ਰਲ ਮਿਲ ਕੇ ਕਰ ਲਿਆ। ਕੀ ਸੁਣਾਓਗੇ ਫਿਰ ਤਾਜ?
3: ਕੁਛ
0: ਨੀ ਕੁਛ ਨੀ। ਓਕੇ ਓਕੇ, ਥੈਂਕ ਯੂ ਥੈਂਕ ਯੂ। ਐਂਬਰ ਵੀ ਹੈਗੀ?
3: ਨਹੀਂ, ਐਂਬਰ ਸਿੱਕਾ।
0: ਓ ਕੀ ਗੱਲ ਹੋ ਗਈ, ਕੇਕ ਬਹੁਤਾ ਖਾ ਲਿਆ?
3: ਕੋਲਡ ਹੋ ਗਈ।
0: ਓਏ ਹੋਏ ਹੋਏ ਹੋਏ ਹੋਏ, चलो कोई गल नहीं, ध्यान रखियो है। थैंक यू, थैंक यू, थैंक यू, बाय बाय बाय बाय, थैंक यू जी, तुहानू बहुत बहुत वधाइयां तिना भैन भरावां नू सारे परिवार नू, थैंक यू। ते नैक्सट साडे नाल ने मन्नत ते फतेह, उस तो बाद तुसीं रेडी रहो। सत श्री अकाल मन्नत फतेह, की हाल है?
1: फिर
0: क्रॉक्स दे तस्मे किदा बदे तुसी?
1: फिर
0: ने क्या कुछ
1: नहीं
0: फिर की हो गया?
1: मन्नत नूं आदत है ना टिप टॉप रहण दी,
0: कोई नी फिर की है, जदों टीचर नूं नी कोई इतराज ते फिर की है। पर चेता किदा भुलन लग पिया हुणे ही मन्नत?
1: शुक्र ब्लेम नहीं किया इन गल की मैं भूल गई
0: गल ते मेनू एहो लगदी है ना,
1: ताई हासा आ गया मनन नु
0: है। मनन साडे ना गल्ला च भुल गई?
2: नहीं ओदे हाँ। करके नहीं
0: सी। ओ चलो कोई गल नहीं,
1: सियाणी बढ़िया कुड़ी।
0: आ ते और ले एडी सियाणी लबणी किते।
2: शुक्र करो आज मेनू लोड ही आला के यार क्योंकि साडी स्विमिंग का क्रॉक।
0: हां चलो आज ते वैसे ओड लगी जांदा है ना थानू। चलो की सुनाओगे?
2: पप्पू तू क्यों नहीं लैण आया आपदी सैलरी आपदी तनखाह? फिर पप्पू कहिंदा ओ माय गॉड तनखाह भी मिलनी है।

0: ਪੱਪੂ ਕੁਝ ਵੀ ਕਰ ਸਕਦਾ ਹਨਾ। ਹਾਂ ਤੁਸੀਂ ਵੀ ਨਾ ਕਿਤੇ ਜਿੱਦਾਂ ਕਰੋਕਸ ਭੁੱਲ ਗਏ ਤੇ ਜਦੋਂ ਜੋਬ ਲੱਗੇ ਭਲਾ ਏਦਾਂ ਹੀ ਤੁਹਾਨੂੰ ਵੀ ਲੱਗੇ ਵੀ ਤਨਖਾਹ ਲੈਣੀ ਭੁੱਲ ਜਾਓ ਭਲਾ।
1: ਮੈਂ ਮੰਮੀ ਕਿਥੇ ਵੀ ਰੱਖ ਦਿੰਦੀ ਹੈ ਕਿੰਨਾ ਪੈਸਾ ਹੁੰਦਾ
0: ਹਾਂਜੀ
2: ਮੈਨੂੰ ਨਾ ਇਹ ਨੌਲੇਜ ਮੈਨੂੰ ਮੈਂ ਸੋਚਿਆ ਸੀਗਾ ਵੀ ਮੈਂ ਦੱਸਣਾ ਵੀ ਸੋਚਿਆ ਸੀਗਾ ਵੀ ਦੱਸੂਗੀ ਰੇਡੀਓ ਤੇ ਮੰਡੇ। ਸੋ ਬੇਸਿਕਲੀ
1: ਡਿਊਟੀ ਅੱਜ ਦਾ ਵਿਚਾਰ ਲਿਖਣ ਦੀ ਮਦਦ ਵਧੀਆ
0: ਕੁੜੀ ਬਹੁਤ
1: ਨੌਲੇਜ ਸ਼ੇਅਰ ਵੀ ਕਰਦੀ ਹੈ ਪਹਿਲਾਂ ਗੇਨ ਕਰਦੀ ਹੈ ਫਿਰ ਸ਼ੇਅਰ ਕਰਦੀ ਹੈ।
0: ਥੈਂਕ ਯੂ ਮਨ
1: ਥੈਂਕ ਯੂ ਮਨ ਜੀ
2: ਸੱਜੇ ਨਾਲ ਵੀ ਗੱਲ ਕਰ।
0: ਹਾਂਜੀ ਹਾਂਜੀ ਕਰਾ ਦੋ ਜੀ ਕਰਾ
2: ਸਾਸੀ ਕਾਲ ਅੰਕਲ ਜੀ ਨਾਲ ਯਸ਼ਦੀ ਜੀ
0: ਸਾਸੀ ਕਾਲ
1: ਕੀ ਹਾਲ ਚਾਲ ਹੈ
2: ਮੈਂ ਵਧੀਆ ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਹਾਂ
1: ਤੁਹਾਡੀ ਵੀ ਸਵਿਮਿੰਗ ਹੈ ਅੱਜ
2: ਵਈ
1: ਅੱਛਾ ਓਕੇ
2: ਪਿਛਲੇ ਸਾਲ ਸੀਗੀ ਮੇਰੀ
0: ਤੁਹਾਨੂੰ ਭੁੱਲੀ ਨਾ ਜਾਵੇ ਕਿਤੇ
2: ਨਹੀਂ ਸਵਿਮਿੰਗ ਅਸੀਂ ਐਵਰੀ ਟਿਊਜ਼ਡੇ ਜਾਂਦੇ
0: ਆ। ਅੱਛਾ ਜਾਂਦੇ ਹੋ ਤੁਸੀਂ
1: ਓਕੇ
0: ਕਿੱਦਾਂ ਪਾਣੀ ਚ ਕਰਦੇ ਹੁੰਦੇ ਹੋ ਪਾਣੀ ਫਿਰ ਘਰੋਂ ਲੈ ਕੇ ਜਾਂਦੇ ਹੋ ਉੱਥੇ ਹੁੰਦਾ ਆ
1: ਘਰੋਂ ਕੋਸਾ ਕੋਸਾ ਲੈ ਕੇ ਜਾਂਦੇ ਹੋਣੇ
0: ਹੈਂ ਪਾਣੀ ਵੀ ਉਹ ਹੀ ਦਿੰਦੇ ਆ
2: ਹਾਂਜੀ
0: ਤੇ ਕਿੰਨੀਆਂ ਕੁ ਬੋਤਲਾਂ ਲੱਗ
2: ਪੀਣ ਵਾਲੇ ਦੀ ਗੱਲ ਕਰਦੇ
0: ਹੋ ਨਹੀਂ ਨਹੀਂ ਜਿੱਦ ਚ ਤੁਸੀਂ ਸਵਿਮਿੰਗ ਕਰਦੇ ਹੋ
1: ਪੈਡਲ ਪੈਡਲ ਪੈਡਲ ਕਰਦੇ
2: ਨਹੀਂ ਉਹ ਤਾਂ ਉੱਤੇ ਹੀ ਹੁੰਦਾ ਵਾ
0: ਅੱਛਾ
2: ਉੱਥੇ ਹੀ ਕਰਦੇ ਹੋ
0: ਇੱਕ ਬੋਤਲ ਵਿੱਚ ਤਰ ਲੈਂਦੇ ਹੁੰਦੇ ਕਿ ਵੱਧ ਲੱਗਦਾ
2: ਭਰਿਆ ਹੁੰਦਾ ਵਾ ਸਾਰਾ
0: ਆਹੋ ਪਰ ਕਿੰਨੀਆਂ ਬੋਤਲਾਂ ਲੱਗਦੀਆਂ
2: ਮੈਨੂੰ ਕਿਹੜਾ ਪਤਾ ਵਿੱਚ ਦੀ ਪਾਣੀ ਹੁੰਦਾ ਹੁੰਦਾ
0: ਅੱਛਾ
2: ਹਾਂਜੀ
0: ਕਮਾਲ ਹੈ ਯਾਰ ਸਾਰੇ ਫਿਰ ਇੱਕੋ ਪਾਣੀ 'ਚ ਤਰ ਲੈਂਦੇ ਹੈ
2: ਹਾਂਜੀ
0: ਓਕੇ ਵਾਹ ਬੇਬੇ ਨੂੰ ਪੁੱਛ ਲੈ ਚਾਹ ਫਿਰ ਮੈਨੂੰ ਵਿਖਾ ਕੇ ਜਾਈ ਫਿਰ
2: ਹੋ ਗਏ ਉਹ ਲੱਭ ਦੀ ਗੱਡੀ ਨੂੰ
1: ਅੱਛਾ
0: ਪਰ ਲੱਭੀ ਨਹੀਂ
2: ਹੁਣ ਮੈਂ ਸੁਣਾਉਂਗਾ ਇੱਕ ਯਾ ਲੱਭ ਗਈ
0: ਹਾਂਜੀ
2: ਮੈਂ ਹੁਣ ਸੁਣਾਉਂਗਾ ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਪੱਪੂ ਸੰਤਨ ਦੱਸਦਾ ਵੀ ਇੱਕ ਵਾਰੀ ਮੈਂ ਆਪਣੇ ਫਰੈਂਡ ਨੂੰ ਕਿਹਾ ਸੀ ਜਿਹੜਾ ਵਾਲਾ ਕਿਹਾ ਸੀ ਫੋਨ ਤੇ ਵੀ ਜਿਹੜਾ ਵਾਲਾ ਗਿਆਨ ਕਰੂਗਾ ਤਾਂ ਉਹਨੂੰ ਬਲੌਕ ਕਰਦੀ ਤੇ ਮੇਰੇ ਫਰੈਂਡ ਨੇ ਤਾਂ ਓਕੇ ਕਹਿਤਾ ਓਕੇ ਕਹਿ ਕੇ ਮੈਨੂੰ ਹੀ ਬਲੌਕ ਕਰਤਾ

0: सही सलाम मान लिया उन्हें है
1: बल्ले फतेह थैंक यू फतेह
2: थैंक यू हैव नाइस डे बाय
0: बाय
1: थैंक यू ऐसा साडा मन फतेह ते हुण साडे नाल ते उस तों बाद अरुण तुहाडी वारी सत श्री अकाल ते
0: इन्नी एनर्जी सवेरे सवेरे कित्थों ले आंदे हो की खादा तुसी ब्रेकफास्ट च
2: मैनू पता नहीं हैगा
0: नेचुरल है नेचुरल
1: अच्छा पता ही नहीं है
2: की खादा मैनू पता नहीं हैगा कि तो एनर्जी होंदी है मम्मा भी कहंदी होंदी है मेरे कोल बहुत एनर्जी है
1: वेरी गुड पर ये गुड होंदी है ना सवेरे सवेरे ते चाहिदी होंदी है वेरी नाइस ते की सुनाओगे फिर
2: आज मैं सुनाऊंगी एक बजा रहे
1: ओके
0: हां जी
2: एक गा दे चार पैर हन दो ऊपर चकले किन्ने एक पैर रह गए
1: अच्छा एक गा दे चार पैर ने तो ने दो ऊपर चकले
2: हां जी
1: चार ही रह गए फिर भी
2: हां जी
1: ਬਲੇ ਤੇਗ ਤੁਸੀਂ ਤੇ ਸਵੇਰੇ ਸਵੇਰੇ ਸਾਨੂੰ ਟ੍ਰਿਕੀ ਕਰ ਚੱਲੇ ਹੋ ਸਾਨੂੰ ਸਵੇਰੇ ਸਵੇਰੇ ਹੈ ਮੈਂ ਤਾਂ ਵੈਸੇ ਹੋਰ ਸੈਂਸ ਚ ਚਾਰ ਕਹੇ ਸੀ ਵੀ ਜਦੋਂ ਉਹਨੇ ਦੋ ਚੁੱਕਣੇ ਆ ਤੇ ਉਹਨੇ ਥੱਲੇ ਡਿੱਗ ਪੈਣਾ ਤੇ ਫਿਰ ਚਾਰ ਹੀ ਲੈ ਜਾਣੇ ਆ ਅੰਟਿਲ ਅਨਲੈਸ ਉਹ ਮੂੰਹ ਡਰਿੰਕ ਵਾਲੀ ਗਾਂ ਹੋਵੇ ਨਾ ਵੱਡੀਆਂ ਨਸਾਂ ਵਾਲੀ ਹਾਂ अज
2: अंबर रोंदी सी
1: रोंदी
2: हां जी
1: क्यों
2: अंबर ने ਕਹਿੰਦੀ ਸੀ ਮੈਂ ਕਾਲ ਕਰਨੀ ਆ ਮੈਂ ਕਾਲ ਕਰਨੀ ਆ ਪਰ ਆਪਾਂ ਨੇ ਸਕੂਲ ਜਾਣਾ ਸੀ ਫਿਰ ਆਪਾਂ ਤੇ ਅੰਬਰ ਨੇ ਬ੍ਰੈਕਫਾਸਟ ਲਈ ਖਾਧਾ ਸੀ ਕਲੋਥਸ ਨੇ ਪਾਏ ਸੀ ਤੇ ਫਿਰ ਕੁਛ ਤੇ ਫਿਰ ਅੰਬਰ ਕਰਨੀ ਚਾਹੁੰਦੀ ਸੀ ਕਾਲ
1: ਤੁਸੀਂ ਬਾਅਦ ਚ ਕਰਾ ਦਿਓ ਨਾ ਮੰਮਾ ਨੂੰ ਕਹੋ ਵੀ ਬਾਅਦ ਚ ਕਰਾ ਦੇਣਾ ਰਵਾਈ ਦਾ ਥੋੜੀ ਹੁੰਦਾ
2: ਠੀਕ ਆ ਠੀਕ ਆ
1: ਘਰੇ ਰਹਿ ਗਈ ਹੁਣ ਵਿਚਾਰੀ चलो जाके मम्मा करा देंगे ना फिर
2: ठीक है
1: तुही,
2: पर मम्मा ने लाइब्रेरी जाना बुक्स रिटर्न करनी ने थे नाले मम्मा ने ईमेल फिक्स कर ले आ स्कूल विच
1: अही इथे अही इथे बहुत 12 बजे तक
2: ठीक है
1: थैंक यू ओके बाय
2: थैंक यू
0: अज की लेके जा रहे हो टिफिन
3: ਉਹ ਵਾਲੀ ਹੈ ਬਦਾਮ ਤੇ ਚੋਕਲੇਟ ਵਾਲੀ ਹੈ ਸਟਿਕਸ
1: ਵਾਹ ਉਹ ਤੇ ਸਨੈਕ ਹੋ ਗਏ ਤੇ ਖਾਣ ਲਈ ਕੀ ਲੈ ਗਏ
0: ਪ੍ਰੋਟੀਨ ਸਟਿਕਸ
3: ਲੰਚ ਤੇ ਰੋਟੀ ਖਾਣਦਾ ਮੈਂ
1: ਅੱਛਾ ਰੋਟੀ ਖਾਣਾ ਗੁੱਡ ਗੁੱਡ ਕਾਦੇ ਨਾਲ ਵਾਹ
3: ਵਾਹ ਐਪਲ ਨਾਲੇ ਤੇ ਰੋਟੀ ਦੇ ਨਾਲ ਗੰਡੇ ਵਾਲੀ ਰੋਟੀ
1: ਪਰੌਂਠੀ ਗੰਡੇ ਵਾਲੀ ਫਿਰ ਤੇ ਨਜ਼ਾਰਾ ਬਣ ਗਿਆ ਓਏ
0: ਵੈਰੀ ਗੁੱਡ
1: ਹੈਂ ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ ਗੰਡੇ ਵਾਲੀ ਰੋਟੀ ਖਾ ਕੇ
3: ਅੱਜ ਸੁਣਾਓਗੇ ਇੱਕ ਬਜਾਰਤ
0: ਹਾਂਜੀ
3: ਨਿੱਕੀ ਜੀ ਨਾਰ ਟੁੱਬੀ ਮਾਰ ਜਾਵੇ ਪਾਰ ਨਿੱਕੀ ਜੀ ਨਾਰ ਟੁੱਬੀ ਮਾਰ ਜਾਵੇ ਪਾਰ
1: ਟੁੱਬੀ ਮਾਰ ਜਾਵੇ ਪਾਰ ਹੈ
0: ਮੇਰੇ ਦੇ ਵਾਲੇ ਤੇ
1: ਟੁੱਬੀ ਕਿ ਚੁੱਬੀ
4: ਚੁੱਬੀ
3: ਚੁੱਬੀ
1: ਅੱਛਾ ਚੁੱਬੀ ਮਾਰ ਜਾਵੇ ਪਾਰ ਓਕੇ ਇਹ ਕਿਹੜੀ ਆ ਬਈ ਦੱਸੋ ਬਈ
0: ਤੁਹਾਡੀ ਹੱਥ ਖੜੇ ਮੇਰੇ
1: ਤੁਹਾਡੀ ਪ੍ਰਜਾਤੀ ਚੋਂ ਆ ਕੁਛ ਕਿਹੜੀ ਨਿੱਕੀ ਨਾਰ ਨੂੰ ਜਾਣਦੇ ਤੁਸੀਂ ਹੈ ਨੀ ਕੋਈ ਸਹੇਲੀ ਵਾਲੀ ਕੋਈ ਨਿੱਕੀ ਜੀ ਨਿੱਕੀ ਜੀ ਨਾਰ ਕੋਈ ਹੈ
3: ਸੌਖਾ ਹੀ
0: ਸੌਖਾ ਹੈ
1: ਉਮਰ ਚ ਨਿੱਕੀ ਹੋ ਸਕਦੀ ਲਾਲ ਜੀ ਕਹਿੰਦੇ ਨੂਨੀਆਂ ਨਹੀਂ ਓਕੇ ਉਹ ਤੋਂ ਨਿੱਕਾ ਹੋਰ ਫਿਰ ਕੀ ਹੋ ਸਕਦਾ ਹੋਰ ਨਿੱਕੀ ਫਿਰ ਕੀ ਹੋ ਸਕਦੀ ਆ
0: ਹਿੰਟ ਦੋ ਹਿੰਟ
1: ਜਪਾਨ
3: ਨਹੀਂ ਉਹ ਹਿੰਟ ਹੈ ਵੀ ਉਹਨੂੰ ਆਪਾਂ ਵਰਤਦੇ ਹਾਂ
0: ਲੈ ਲੈ
1: ਅੱਛਾ ਉਹਨੂੰ ਆਪਾਂ ਵਰਤਦੇ ਹਾਂ ਓਕੇ
3: ਆਪਣੀ ਆਪਣੀ ਮੰਮਾ ਮੰਮੀ ਇਹ ਕਹਿੰਦਾ
1: ਜਪਾਨ ਹੀ
3: ਨਹੀਂ ਹਾਂ
0: ਨਿੱਕੀ ਜੀ ਹੁੰਦੀ ਜ਼ਬਾਨ
1: ਸਾਨੂੰ ਸਾਨੂੰ ਤਾਂ ਸਾਰੇ ਸਾਈਨ ਉਹ ਲੱਗੀ ਜਾਂਦੇ ਆ ਹੋਰ ਕੀ ਨਿਕਾ ਜਾ ਫਿਰ ਚੱਲ ਹਾਰ ਗਏ ਭਰਾ ਆਨਸਰ
3: ਹੈਗਾ ਸੂਈ
1: ਕੜਛੀ
0: ਤੁਹਾਡੀ ਤੋਂ ਉਮੀਦ ਨਹੀਂ ਸੀ
1: ਕੜਛੀ ਵੀ ਹੋ ਸਕਦੀ ਆ ਹੈਨਾ ਉਹ ਵੀ ਤੇ ਚੁੱਭੀ ਮਾਰ ਜਾਂਦੀ ਆ ਛੋਲਿਆਂ ਚ ਦਾਲ ਚ ਹੈ ਕੜਛੀ ਵੀ ਹੋ ਸਕਦੀ ਆ ਕਿ ਨਹੀਂ
0: ਨਹੀਂ
1: ਓਕੇ ਨਿਕਾ ਜਿਹਾ ਭਾਈ ਵੀ ਹੋ ਸਕਦਾ ਚਮਚਾ ਵੀ ਹੋ ਸਕਦਾ ਹੈਨਾ ਥੈਂਕ ਯੂ
3: ਮੈਂ ਤੁਹਾਨੂੰ ਇੱਕ ਚੁਟਕਲਾ ਵੀ ਸੁਣਾਣਾ
1: ਹਾਂਜੀ ਸੁਣਾ ਲਓ ਜੀ ਸੁਣਾ ਲਓ ਐਵੇਂ ਖਰਾਬ ਹੋ ਜਾਊਗਾ
3: ਚੁਟਕਲਾ ਹੈਗਾ ਰੰਗ ਤਾਂ ਪਰ ਤੂੰ ਚਿੱਟਾ ਹੈ ਦਿਲ ਤਾਂ ਹਜੇ ਤੱਕ ਕਾਲਾ ਹੀ ਆ ਰੰਗ ਤਾਂ ਪਰ ਤੂੰ ਚਿੱਟਾ ਹੈ ਦਿਲ ਦਾ ਰੰਗ ਕਾਲਾ ਹੀ ਆ ਚਲੋ ਸੇਫ ਕਾ ਇੱਥੇ ਦੇ
1: ਥੈਂਕ ਯੂ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਤੇ ਹੱਸਦੇ ਪਏ ਤੁਸੀਂ ਕੀ ਕਰਦੇ ਪਏ ਹੱਸਦੇ ਪਏ ਓਕੇ
0: ਟੀਚਰ
1: ਨੇ ਪਹਿਲਾਂ ਆਪ ਲਰਨ ਕਰਨਾ ਵਾ ਓਹਨੇ ਜੋ ਲਰਨ ਕੀਤਾ ਸੀ ਓਹਦਾ ਮੁੱਕ ਗਿਆ ਵਾ ਤੇ ਹੁਣ ਓਹਨੇ ਪਹਿਲਾਂ ਆਪ ਹੋਰ ਲਰਨ ਕਰਕੇ ਆਉਣਾ ਤੇ ਫੇਰ ਇਹਨਾਂ ਨੂੰ ਲਰਨ ਇਹਦਾ ਮਤਲਬ ਵੀ ਤੁਸੀਂ ਤੇ ਬੜਾ ਕੁਇਕ ਲਰਨ ਕਰ ਰਹੇ ਹੋ ਫਿਰ ਟੀਚਰ ਦਾ ਮੁੱਕ ਦਾ ਜਾਣ ਡਿਆ ਹੈਨਾ
0: ਮੇਰਾ ਤੇ ਦਿਲ ਹੈ ਜਾਣਦਾ ਪਰ ਟੀਚਰ ਨੇ ਲਰਨ ਨਹੀਂ ਕੀਤਾ ਤੇ ਮੈਨੂੰ ਛੁੱਟੀ ਲੈਣੀ ਪੈਣੀ
1: ਓਹੋ ਇਹ ਇਹ ਨਾ ਇਹ ਬਲੀ ਜਲਦੀ ਜਲਦੀ ਸਿੱਖੀ ਜਾਂਦੇ ਆ ਤੇ ਟੀਚਰ ਵਿਚਾਰੀ ਕੀ ਕਰੂਗੀ
0: ਹਾਂਜੀ
1: ਮੈਨੂੰ ਲੱਗਦਾ ਤੁਹਾਨੂੰ ਵੱਡੀ ਕਲਾਸ ਚ ਪਾ ਦਈਏ ਹੁਣ ਨਹੀਂ ਯਾਰ ਟੀਚਰ ਵਿਚਾਰੀ ਨੂੰ ਤੁਸੀਂ ਵਕਤ ਪਾਇਆ ਤੁਹਾਨੂੰ ਨਾ ਆਪਾਂ ਤੁਹਾਨੂੰ ਆਪਾਂ ਦਸਵੀਂ ਚ ਕਰ ਦਈਏ
0: ਡਾਇਰੈਕਟ ਜੰਪ
1: ਟੈਂਥ ਵਿੱਚ ਚਲੋ ਤੁਸੀਂ ਸਿੱਧੇ ਨਹੀਂ ਈਅਰ ਟੈਨ ਦੇ ਵਿੱਚ ਤੁਸੀਂ ਜਾਓਗੇ ਨਾ ਤੇ ਫਿਰ ਤੁਹਾਡੀ ਟੀਚਰ ਦਾ ਵੀ ਥੋੜਾ ਜਿਹਾ ਸਾਹ ਸੌਖਾ ਹੋ ਜਾਊਗਾ ਵਿਚਾਰੀ ਦਾ
0: ਸਹੀ ਗੱਲ
3: ਹੈ
1: ਅੱਛਾ
0: ਤੁਹਾਡੀ ਗੱਲਾਂ ਤੋਂ ਤੇ 10 ਇਅਰਸ ਓਲਡ ਲੱਗਦੇ ਹੋ
1: ਜਿਵੇਂ ਕੀ ਸੁਣਾਓਗੇ ਫਿਰ
3: ਮੇਰੇ ਕੋ 10 ਬਨਾਨਾ ਸੀ
2: ਦੋ ਅੰਕਲ ਨੇ ਖਾਦੇ, ਤਿੰਨ ਆਂਟੀ ਨੇ ਖਾਦੇ, ਵਨ ਮੈਂ ਖਾਦੇ, ਕਿੰਨੇ ਰਹਿ ਗਏ
0: ਬਨਾਨਾ? ਮੈਥਸ ਹੋ ਗਈ ਸਵੇਰੇ ਸਵੇਰੇ ਮੈਥਸ.
1: ਦੋ ਆਂਟੀ ਨੇ ਆਂਟੀ ਖਾਦੇ, ਕਿਹੜੀ ਆਂਟੀ ਨੇ, ਕਿਹੜੀ ਆਂਟੀ ਨੇ ਖਾਦੇ ਆ ਦੋ? ਪਹਿਲਾਂ ਇਹ ਦੱਸੋ ਮੈਨੂੰ, ਕਿਹੜੀ ਆਂਟੀ ਜਿਹੜੇ ਸਵੇਰੇ ਸਵੇਰੇ ਦੋ ਬਨਾਨੇ ਖਾ ਗਈ ਆ?
0: ਤੁਸੀਂ ਵੀ ਤਿੰਨ ਖਾਦੇ ਹੋਏ.
1: ਟੂ ਬਨਾਨਾਸ,
0: ਥ੍ਰੀ ਬਨਾਨਾ ਅੰਕਲ ਨੇ ਖਾਦੇ ਤੇ ਇੱਕ ਬਨਾਨਾ ਆਪ ਖਾ ਲਿਆ.
1: ਮੈਂ ਨੀ ਖਾਦਾ ਕੋਈ ਵੀ. ਅੱਛਾ, ਪਰ ਮੈਂ ਨੀ ਖਾਦਾ ਕੋਈ ਵੀ. ਕਿਹੜੇ ਅੰਕਲ ਨੇ ਖਾਦਾ? ਹੋਰ ਕੋਈ ਅੰਕਲ ਹੋਣਾ? ਨਹੀਂ, ਮੈਂ ਤੇ ਇੱਕ ਵੀ ਨੀ ਖਾਦਾ. No.
2: Yes, ਖਾਦਾ.
1: ਮੈਂ ਇੱਕ ਵੀ ਨੀ ਖਾਦਾ ਬਨਾਨਾ ਤੁਹਾਡਾ.
0: ਉਹ ਤੇ ਕਹਿ ਰਿਹਾ ਪ੍ਰਟੈਂਡ ਕਰੋ.
2: ਪ੍ਰਟੈਂਡ ਕਰੋ. ਵਿਚ ਨੰਬਰ ਹੋਊਗਾ?
1: ਕੀ ਹੋਊਗਾ?
2: ਵਿਚ ਨੰਬਰ ਹੋਊਗਾ?
0: ਮੈਨੂੰ ਲੱਗ ਰਿਹਾ ਕਿ ਇਹ ਹੁਣ ਸਿੱਖ ਰਿਹਾ ਮੈਥਸ ਤੇ ਆਪਣੇ ਉੱਤੇ ਟਰਾਈ ਕਰ ਰਿਹਾ.
2: ਉਹ ਦੂਰੇ ਬਾਅਦ ਹੁੰਦਾ.
1: ਹੈ?
2: ਦੂਰੇ ਬਾਅਦ.
1: ਤੂੰ ਤੇ ਬਾਅਦ ਹੁੰਦਾ? ਓਕੇ. ਤੁਸੀਂ ਤਾਂ ਮੈਨੂੰ ਲੱਗਦਾ ਤੁਹਾਡੇ ਲਈ ਤੇ ਸ਼ਾਸ਼ੀ ਜੀ ਇਹੋ ਹੀ ਬਾਜ਼ਾਰ ਤੇ ਆ ਪਹਿਲਾਂ ਕਿ ਦੱਸੋ ਇਹ ਬੋਲ ਕੌਣ ਰਿਹਾ? ਤੁਸੀਂ ਤੇ ਲੇਜ਼ ਜੀ ਕੰਫਿਊਜ਼ ਏ.
0: ਅਸੀਸ ਏ
1: ਹੋਰ ਮੈਨੂੰ ਤੇ ਸ਼ਰਿਆ ਲੱਗਦੀ ਆ.
0: ਮੈਨੂੰ ਤੇ ਇੰਨੀ ਦੇਰ ਦਾ ਅਸੀਸ ਲੱਗੀ ਜਾਂਦੀ ਆ.
1: ਮੈਂ ਲਾਉਣ ਡਿਆ ਹਿਸਾਬ ਤੇ.
0: ਓਹ ਸ਼੍ਰੇਆ, ਮੈਨੂੰ ਸਾਡੇ ਤੇ ਜੋਕ ਹੀ ਹੋ ਗਿਆ ਇੰਨੀ ਦੇਰ ਦਾ. ਮੈਂ
1: ਜਾ ਸ਼੍ਰੇਆ. ਸ਼੍ਰੇਆ,
0: ਮੈਂ 6 ਇਅਰਸ ਦਾ ਹਾਂ ਤੇ ਸ਼੍ਰੇਆ ਨੇ ਲਿੰਗ ਪੁਲਿੰਗ ਚੇਂਜ ਕਰ ਦੇਣਾ.
1: ਸ਼੍ਰੇਆ, ਤੂੰ ਤਾਂ ਟ੍ਰਿਕ ਹੀ ਕਰਤਾ. ਅੱਜ ਪਤਾ ਸਕੂਲ ਨੀ ਨਾ ਜਾਣਾ. ਆਂਸਰ ਅਸੀਂ ਹਾਰ ਗਏ.
0: ਸਾਨੂੰ ਇੱਥੇ ਵਾਲੀ ਮੈਥਸ ਥੋੜੀ ਨਾ ਆਉਂਦੀ ਹੈ.
1: ਅਸੀਂ ਹਾਰ ਗਏ. ਚਲੋ
0: ਅਸੀਂ ਇੰਡੀਆ ਵਾਲੀ ਮੈਥਸ ਜਾਣਦੇ
1: ਹਾਂ. ਟੂ
0: ਥ੍ਰੀ
2: ਥ੍ਰੀ
1: ਥ੍ਰੀ
0: ਥ੍ਰੀ
1: ਓਕੇ ਓਕੇ ਓਕੇ ਤਿੰਨ ਤਿੰਨ ਤਿੰਨ ਠੀਕ ਆ. ਤਿੰਨ ਕਿੱਥੇ ਆ ਆਪਣਾ? ਹੋਰ ਕੀ ਪਤਾ ਹੀ ਨੀ ਲੱਗਦਾ. ਅੱਜ ਤੇ ਸ਼੍ਰੇਆ ਜ਼ਿਆਦਾ ਹੀ ਫਾਰਮ ਚ ਲੱਗਦੀ ਕੁੜੀਏ.
0: ਚਾਹ ਹੀ ਬੜਾ ਸਕੂਲ ਨਾ ਜਾਣ.
1: ਆਹੋ, ਤਵੀਰ ਜੀ ਕਿੱਥੇ? ਹਾਂਜੀ,
0: ਮੈਨੂੰ ਤੇ ਲੱਗਿਆ ਮੈਂ ਕਰ ਲਿਆ ਸੀਜ਼ ਨਾਲ ਗੱਲ.
1: ਫਿਰ ਸ਼੍ਰੇਆ ਨਾ ਕਰ ਲੋ. ਹੈਲੋ, ਅੱਜ ਮੈਨੂੰ ਲੱਗਦਾ ਵੀ ਵੀਰ ਜੀ ਹਲੇ ਬਿਜ਼ੀ ਲੱਗਦਾ ਮੈਨੂੰ. ਸਤਿ ਸ਼੍ਰੀ ਅਕਾਲ ਅਸੀਸ ਜੀ, ਕੀ ਕਰਦੇ ਹੋ? ਸਤਿ ਸ਼੍ਰੀ ਅਕਾਲ. ਅੱਜ ਤੁਸੀਂ ਜਾਣਾ ਕਿ ਨਹੀਂ?
2: ਹਾਂਜੀ.
1: ਅੱਛਾ, ਕੱਲਿਆਂ ਜਾਣਾ ਫਿਰ ਅੱਜ? ਚਲੋ ਤੁਸੀਂ ਕੀ ਸੁਣਾਓਗੇ? ਓਕੇ, ਕਿਹੜਾ?
2: ਪਤੀ ਨੂੰ ਕਹਿੰਦੀ
1: ਰੋਟੀ
2: ਬਾਣੀ. ਅੱਛਾ, ਮੈਂ ਕਰਕੇ ਵੀ ਕਵੀ ਬੰਦਾ.

0: ਅਸੀਸ ਯਾਰ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੈ। ਜੋ ਮਰਜ਼ੀ ਆ ਸੁਣਾ ਦਿੰਦਾ ਵਾ। ਥੈਂਕ ਯੂ, ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ,
1: ਹੈਵ ਅ ਨਾਈਸ ਡੇ।
0: ਚੌਥੇ ਦਿਨ ਛੁੱਟੀ ਰਹਿੰਦੀ ਤੁਹਾਡੀ, ਪੜ ਪੁੜ ਵੀ ਲਿਆ ਕਰੋਗੇ ਤੇ
1: ਪੀਪਲ ਫ੍ਰੀ ਡੇ
2: ਕਿਉਂਕਿ ਆਮ ਸਟੂਡੈਂਟ ਫ੍ਰੀ ਡੇ ਆ ਤੇ ਸ਼ੇਅਰ ਤੇ ਮੈਂ ਸੇਮ ਸਕੂਲ ਚ ਜਾਂਦੇ ਤਾਂ ਸਾਡੇ ਦੋਨਾਂ ਦੀ ਛੁੱਟੀ ਆ
0: ਤੇ ਟੀਚਰ ਤੇ ਤੁਹਾਡੇ ਡਿਫਰੈਂਟ ਆ ਨਾ, ਸਾਰੇ ਟੀਚਰ ਪੜਨ ਚਲੇ ਗਏ।
2: ਤੁਸੀਂ ਨਾ ਮੈਨੂੰ ਲਾਸਟ ਲੈ ਲਓ ਕਿਉਂਕਿ ਜਿਹੜੇ ਪੀਪਲ ਦੇ ਆ ਆਮ ਸਕੂਲ ਜਾਣਾ ਉਹਨਾਂ ਨੂੰ ਪਹਿਲਾਂ ਲੈ ਲਓ।
0: ਓਕੇ ਚਲੋ ਆਪਾਂ ਫਿਰ ਸੁਖਨ ਨੂੰ ਪੁੱਛ ਲੈਨੇ ਜੇ ਉਹਨੇ ਸਕੂਲ ਜਾਣਾ ਹੋਵੇ ਤੇ ਹਨਾ। ਹੈਲੋ ਡਡਵਾਲ ਸਾਹਿਬ, ਕੀ ਹਾਲ ਨੇ?
1: ਹੈਲੋ,
0: ਹੈਲੋ, ਫੋਨ ਥੋੜਾ ਦੂਰ ਰੱਖੋ, ਆਵਾਜ਼ ਪਾੜ ਦੀ ਜੇ।
1: ਇਹ ਤੇ ਕੁਛ ਨਾ ਬੋਲੇ ਆ ਕੇ ਹੱਸਦੇ, ਬਸ ਉਸ ਚ ਗੱਲ ਬਣ ਜਾਂਦੀ ਹੈ।
0: ਮੈਨੂੰ ਇਹਦਾ ਲੱਗਦਾ ਫੋਨ ਦੇ ਵਿੱਚ ਵੜ ਕੇ ਗੱਲ ਕਰਨ ਡਿਆ ਅੱਜ। ਹੈ ਸੁਗਨ?
3: ਹਾਂਜੀ।
0: ਓਕੇ, ਅੱਜ ਜਾਣਾ ਸਕੂਲ? ਓਏ ਤੁਹਾਡੀ ਆ ਟੌਰਾ ਹੀ ਆ,
1: ਸਾਰਿਆਂ ਦੀ ਛੁੱਟੀ ਆ ਅੱਜ।
0: ਅੱਜ ਤੇ ਸਾਰੇ ਘਰੇ ਹੀ ਆ ਲੱਗਦੇ ਮੈਨੂੰ। ਵੀਰ ਜੀ ਨੇ ਜਾਣਾ?
3: ਹਾਂਜੀ।
0: ਓਕੇ ਓਕੇ, ਕੀ ਲਿਆਇਓ ਫਿਰ ਅੱਜ ਤੁਸੀਂ? ਕਾਲਾ ਤੇ ਹੁੰਦਾ ਹੀ ਨੀ ਗਾ ਯਾਰ, ਕਾਲਾ ਅੰਡਾ ਥੋੜੀ ਹੁੰਦਾ ਵਾ। ਅੱਛਾ, ਕਾਲੀ ਮਿਰਚ। ਇਹ ਫਿਰ ਮੈਨੂੰ ਲੱਗਦਾ ਮੱਠੀ, ਮੱਠੀ ਦੇ ਵਿੱਚ ਕਾਲੀ ਮਿਰਚ,
1: ਕਾਲੀ ਮਿਰਚ ਹੁੰਦੀ ਜਿਹੜੀ ਬੁਰੀ ਲੱਗਦੀ ਹੈ।
0: ਨਹੀਂ,
1: ਜਿਹੜੀ ਅੱਜ ਕੱਲ ਸਾਰਿਆਂ ਦੀ ਖਰਾਬ ਹੀ ਹੁੰਦੀ ਹੈ, ਚਸ਼ਮੇ ਲੱਗੇ ਹੁੰਦੇ।
0: ਓਹੋ ਦਿਲਵਾਲ ਸਾਹਿਬ, ਉਹ ਯਾਰ ਹਾਰ।

0: ਅਦੇ ਸਾਨੂੰ ਸਵੇਰੇ ਸਵੇਰੇ
1: ਮੰਮਾ ਨੇ ਫੇਰ ਫੋਨ
0: ਮੰਮਾ ਦੇ ਫੋਨ ਤੇ ਆਉਂਦਾ ਵਾ ਫਿਰ ਕਾਲਾ ਆਂਡਾ ਹੈ ਨਾ ਥੈਂਕ ਯੂ ਸੁਖ
2: ਬਾਏ
0: ਹੱਸ ਕੇ ਤੇ ਵਿਖਾ ਦੋ ਟਿਕਲ ਟਿਕਲ ਥੈਂਕ ਯੂ ਡੁਡਵਾਲ
1: ਸਾਹਿਬ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਥੈਂਕ ਯੂ ਹਾਂਜੀ ਅਸੀਸ ਤੁਸੀਂ ਆਉਂਦੇ ਰਹੋ ਵਾਪਸ ਅਸੀਸ ਸਤਿ ਸ਼੍ਰੀ ਅਕਾਲ ਸੌ ਗਈ ਹੀ ਲੱਗਦਾ ਮੈਨੂੰ
3: ਜਿਵੇਂ ਸਟੇਸ਼ਨ ਆ
1: ਗਿਆ
0: ਰਜਾਈ ਬਦਲੀ ਗੱਡੀਆਂ ਬਦਲੀ ਦੀਆਂ ਤੁਸੀਂ ਰਜਾਈਆਂ ਬਦਲੀ ਜਾਂਦੇ ਸਵੇਰੇ ਸਵੇਰੇ
1: ਪਾਪਾ ਦੀ ਰਜਾਈ ਚ ਪਈ ਸੀ ਫੇਰ ਮੈਂ ਮੰਮਾ ਦੀ ਰਜਾਈ ਚ ਆ ਗਈ
0: ਓਕੇ
1: ਮੰਮਾ ਦਾ ਬੈੱਡ ਵੀ ਪਾਪਾ ਦੇ ਬੈੱਡ ਦੇ ਨਾਲ ਹੀ ਹੈ
0: ਓਕੇ ਓਕੇ ਓਕੇ ਓਕੇ ਤੁਹਾਡੇ ਮਜ਼ੇ ਆ ਫਿਰ ਹੈ ਨਾ ਕਦੀ ਇੱਕ ਰਜਾਈ ਚ ਕਦੀ ਦੂਜੀ ਰਜਾਈ ਚ ਵਾਹ ਤੇ ਕੀ ਸੁਣਾਓਗੇ ਫਿਰ
1: ਅੱਜ ਛੁੱਟੀ ਮੈਂ ਅੱਜ ਸੁਣੂ ਅੱਜ ਮੈਂ ਸੁਣੂ ਇੱਕ ਗੱਲ ਦੱਸਣੀ
0: ਅੱਛਾ ਓਕੇ
1: ਪਰ ਇੱਕ ਜਦੋਂ ਮੈਂ ਇੱਕਦਮ ਮੈਂ ਨਾ ਲਾਈਕ ਪਾਰਕ ਚ ਖੇਡ ਰਹੀ ਸੀ ਫਰੈਂਡ ਨਾਲ ਮੀਰਾ ਨਾਲ ਉਹ ਕਹਿੰਦੀ ਵੀ ਸੀ ਤੂੰ ਯੂਨੀ ਚ ਜਾ ਫਿਰ ਮੈਂ ਕਾਲਜ ਚ ਜਾਣੀ ਹਨਾ ਐਲਾ ਗੇਮ ਚ ਤੇ ਫਿਰ ਹੁਣ ਮੈਂ ਕਿਹਾ ਨਹੀਂ ਮੈਂ ਕਾਲਜ ਚ ਜਾਣਾ ਪਰ ਉਹਨੇ ਕਿਹਾ ਜੇ ਮੈਂ ਯੂਨੀ ਚ ਚੱਲੂ ਨਾ ਫਿਰ ਮੈਨੂੰ ਜੋਬ ਮਿਲ ਜੂ ਜੇ ਤੂੰ ਕਾਲਜ ਚ ਚਲੀ ਗਈ ਫਿਰ ਤਾਂ ਤੂੰ ਨਾਰਮਲ ਸਟੂਡੈਂਟ ਹੀ ਹੋਏਗੀ
3: ਅੱਜਕਲ ਬੜੀ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ
0: ਵਾਹ ਤੁਸੀਂ ਫਿਰ ਯੂਨੀ ਜਾਣਾ ਕਰਨਾ ਹੁਣ
1: ਯੈਸ ਅੱਡੇ ਓਕੇ ਪਹਿਲਾਂ ਯੂਨੀ ਫੇਰ ਕਾਲਜ
0: ਅੱਛਾ ਤੁਸੀਂ ਪਹਿਲਾਂ ਯੂਨੀ ਜਾਣਾ
1: ਵਾ ਪਹਿਲਾਂ ਕਾਲਜ ਫੇਰ ਯੂਨੀ ਪਹਿਲਾਂ ਯੂਨੀ ਫੇਰ ਕਾਲਜ
0: ਹਲੇ ਹਲੇ ਯਾਦ ਹੋਇਆ ਨਹੀਂ ਚੰਗੀ ਤਰ੍ਹਾਂ ਇਹ ਮੈਨੂੰ ਲੱਗਦਾ ਵੀਰ ਜੀ
1: ਕਾਲਜ ਤੇ
3: ਵੀਰ ਜੀ ਦੀ ਗੱਲਾਂ ਸੁਣੀਆਂ
1: ਪਹਿਲਾਂ ਫੇਰ ਯੂਨੀ
0: ਇਹ ਮੈਨੂੰ ਲੱਗਦਾ ਵਾ ਵੀ ਦੀਪ ਵੀਰ ਦੀ ਗੱਲਾਂ ਸੁਣੀਆਂ ਤੁਸੀਂ ਕਿਤੇ ਬਹਿ ਕੇ
1: ਨਹੀਂ
0: ਹਾਂ ਮੈਨੂੰ ਪੜਾ ਦੋ ਅੱਜ ਤੇ ਤੁਸੀਂ ਘਰ ਆ ਕੇ ਵੀਰੇ ਨੂੰ ਦੱਸ ਦੇਣਾ ਆਹੋ ਤੇ 6-7-13 ਹੋ ਜਾਂਦੇ ਨਾ ਤੁਸੀਂ ਤੇ 6-7 ਹੋ
3: ਹਜੇ ਨੀਂਦ ਚ ਹੈ
0: ਕੁੜੀ ਜਿੰਨਾ ਚਿਰ ਰਜਾਈ ਚ ਰਹਿੰਦੀ ਹੈ ਨਾ ਉਹਨਾਂ ਚਿਰ ਨਹੀਂ ਐਕਟਿਵ ਹੁੰਦੀ ਤੁਸੀਂ ਸਾਨੂੰ ਨਾ ਰਜਾਈ ਚੋਂ ਬਾਹਰ ਬਹਿ ਕੇ ਸੁਣਾਇਆ ਕਰੋ ਗੱਲਾਂ ਹੋਰ ਸੁਸਤੀ ਪੈ ਜਾਂਦੀ ਸਾਨੂੰ
3: ਵੀ ਠੰਡ ਸਾਨੂੰ ਵੀ ਲੱਗਦੀ ਅਸੀਂ ਵੀ ਤੇ ਕਿਹੜਾ ਰਜਾਈ ਚ ਬੈਠੇ ਹਾਂ ਅਸੀਂ ਬਾਹਰ ਨਿਕਲ ਕੇ ਗੱਲ ਕਰ ਰਹੇ
1: ਮੈਨੂੰ ਤਾਂ ਠੰਡ ਲੱਗਦੀ ਮੇਰੀ ਤਾਂ ਸੁਸਤੀ ਬਾਹਰ ਨਿਕਲ ਜਾਂਦੀ
0: ਚਲੋ ਕੀ ਸੁਣਾਓਗੇ ਫਿਰ ਅੱਜ
1: ਚੁਟਕਲਾ
0: ਹਾਂਜੀ
1: ਇੱਕ ਪੱਪੂ ਦੀ ਵਾਈਫ ਕਹਿੰਦੀ ਨਾ ਇੱਕ ਦਿਨ ਬਈ ਮੈਨੂੰ ਘੁੰਮਣ ਲੈ ਕੇ ਜਾਓ ਪੱਪੂ ਕਹਿੰਦਾ ਮੇਰੇ ਸਾਰੇ ਫਰੈਂਡ ਘੁੰਮਣ ਜਾਂਦੇ ਆ ਉਹ ਕਹਿੰਦਾ ਪੱਪੂ ਕਹਿੰਦਾ ਠੀਕ ਆ ਮੈਂ ਤੈਨੂੰ ਪੱਖੇ ਤੇ ਬੰਦ ਨਾ ਮੈਂ ਪੱਖਾ ਛੱਡ ਕੇ ਸਾਰਾ ਦਿਨ ਘੁੰਮੀ ਰਹਿੰਦਾ ਮੈਂ ਮਜ਼ੇ ਨਾਲ ਘੁੰਮੀ ਜਾਈ ਘੁੰਮੀ ਜਾਈ ਜਦੋਂ ਥੱਕ ਗਈ ਮੈਂ ਬਾਹਰ ਨੂੰ
0: ਪੱਪੂ ਦਾ ਫਰੈਂਡ ਤੇ ਫਿਰ ਮੱਖੀ ਵਰਗਾ ਹੋਇਆ ਕਿ
1: ਮੈਨੂੰ ਮੰਮਾ ਨੇ ਆਪਦੇ ਫੋਨ ਤੇ ਯਾਦ ਕਰਾਇਆ ਸੀ
0: ਅੱਛਾ ਅੱਛਾ ਅੱਛਾ
3: ਠੀਕ ਹੈ
0: ਥੈਂਕ ਯੂ
3: ਥੈਂਕ ਯੂ ਅਸੀਂ
1: ਥੈਂਕ ਯੂ।

0: ਥੈਂਕ ਯੂ ਬਾਏ ਬਾਏ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਕੱਲ ਨੂੰ ਜਾਓ ਸਕੂਲ ਥੈਂਕ ਯੂ ਲਾਲ ਜੀ ਤੁਸੀਂ ਆਉਂਦੇ ਰਹੋ
1: ਮਿਸਤਰੀ ਲੇਬਰ ਨੂੰ ਦੇ ਦੇਣਾ ਬੀੜੀ ਪੀਣ ਦਾ ਬਿੱਲ
0: ਮੈਨੂੰ ਨੀ ਪਤਾ ਵੀ ਬੀੜੀ ਵੀ ਪੀਂਦੇ ਜੇ ਉੱਚਾ ਜਿਹਾ ਕੰਮ ਵੇਖ ਕੇ ਦੱਸਣਗੀਆਂ ਕੋਈ ਹੈਨਾ
2: ਤੁਸੀਂ ਉਹਨਾਂ ਦੀ ਰਾਹੀਂ ਰਾਹੀਂ ਇਨਡਾਇਰੈਕਟ ਵਿੱਚ ਆਪਣੀ ਕਿਉਂ ਦੱਸੀ ਜਾਂਦੇ
0: ਹਾਂਜੀ
1: ਉੱਚੇ ਬੰਦੇ ਨੇ ਕੋਈ ਨੀਵਾਂ ਕੰਮ ਦੱਸਣਗੀਆ ਨੀਵੇਂ ਬੰਦੇ ਨੇ ਕੋਈ ਉੱਚਾ ਕੰਮ
2: ਉਹੀ ਨਾ ਐਵੇਂ ਅੱਖਾਂ ਤੇ ਅੱਗੇ ਬੁਰਾ ਜਿਹਾ ਲੱਗਦਾ ਨਾ ਖੁਦ ਰਿਮੋਟ ਲੈ ਕੇ ਵੇਲੇ ਬੈਠੇ
0: ਹਾਂ ਵੇਖ ਲਓ ਅੰਦਰੋਂ ਨਿਕਲੀ ਲਾਲ ਜੀ
2: ਬੇਚਾਰਾ
0: ਖੁਦ ਹੀ ਨੀ ਬੈਠਦਾ ਹੈ ਨਾ
1: ਖੁਦਕੁਸ਼ੀ ਕਰ ਲੈਣਾ ਤੁਹਾਡੇ ਹੱਥ ਨੀ ਆ

0: ਇਹ ਜੀ ਮੌਤ ਨਹੀਂ ਮਰਨਾ ਮੈਂ
1: ਸਵਾਲ ਭਾਈ ਕਰਨਾ ਆਪਣਾ ਇੱਦਾਂ ਬੰਦਾ ਹੁੰਦਾ ਹੈ ਜਸਵਾਲ ਭਾਈ ਨੂੰ ਹਾਂ ਵੀ ਤੇਰੀ ਫੀਸ ਆ ਗਈ ਜਸਵਾਲ ਭਾਈ ਕਹਿੰਦੇ ਹਾਂ ਆ ਗਈ ਤੇ ਨਾਲੇ ਨਵੀਂ ਪੁੱਛਦੇ ਤੇਰੀ ਫੀਸ ਆ ਗਈ ਕਹਿੰਦੇ ਆ ਗਈ ਸੈਮੀ ਸਾਹਿਬ ਪੁੱਛਦੇ ਤੇਰੀ ਫੀਸ ਆ ਗਈ ਕਹਿੰਦੇ ਹਾਏ ਨੀ ਮੈਂ ਆਪਣਾ ਦੋ ਦਿਨ ਚ ਭਰ ਦਾਂਗਾ ਚੱਲ ਠੀਕ ਹੈ ਜਸਵਾਲ ਭਾਈ ਕਹਿੰਦੇ ਚੱਲ ਮੈਂ ਪੁੱਛਦਾ ਵੀ ਆਪਣਾ ਡੋਗੀ ਕਿਵੇਂ ਬੋਲਦਾ ਜਸਵਾਲ ਭਾਈ ਕਹਿੰਦੇ ਬਹੁ ਬਹੁ ਬਹੁ ਤੇ ਨਵੀਂ ਨੂੰ ਪੁੱਛਦੇ ਹਾਂ ਤੂੰ ਦੱਸ ਬਿੱਲੀ ਕਿਵੇਂ ਬੋਲਦੀ ਹੈ ਕਹਿੰਦਾ ਮਿਆਉ ਸੈਮੀ ਸਾਹਿਬ ਬਾਰੇ ਕਹਿੰਦੀ ਕਹਿੰਦਾ ਹਾਂ ਦੱਸ ਕਿੜੀਆਂ ਕਿਵੇਂ ਬੋਲਦੀਆਂ ਮਾਸੂ ਜੀ ਕਰਾਈ ਕਹਿੰਦਾ ਫੀਸਾਂ ਦਓ ਕਹਿੰਦੇ ਪਤਾ ਲੱਗੂ ਨੀ ਮਾਸੂ ਜੀ ਕੀ ਗਲਤੀ ਕਰੀ ਮੈਨੂੰ ਧੱਕਾ ਕਰਦਾ ਸੁੱਖਾ ਕੁਛ ਪੁੱਛ ਚੱਲ ਠੀਕ ਹੈ ਜਸਵਾਲ ਨੂੰ ਪੁੱਛਦੇ ਵੀ ਹਾਂ ਵੀ ਦੱਸ ਆਪਣਾ ਵੀ ਮੱਛੀ ਕਿਵੇਂ ਬੋਲਦੀ ਇਹ ਕਹਿੰਦੇ ਪੀਜ਼ਾ ਭਰੋਗੇ ਪਤਾ ਲੱਗੂ ਪੀਜ਼ਾ ਹੀ
2: ਫੀਲ ਕਰਨਾ ਹੀ ਕਰਨਾ ਥੈਂਕ ਯੂ ਲਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਥੈਂਕ ਯੂ ਜੀ ਤੇ ਧੰਨਵਾਦ ਜੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਕਹਾਣੀ ਖੂਬਸੂਰਤ ਸੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਹੁਤ ਸ਼ੁਕਰੀਆ ਜੀ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਸਿੱਖਿਆ ਦਾ ਕਹਾਣੀ ਅਤੇ ਸੋਹਣਾ ਗੀਤ ਪਰਮਾਤਮਾ ਭਲਾ ਕਰੇ ਹੈਪੀ ਵਾਲਾ ਮੰਡੇ ਅਤੇ ਧੰਨਵਾਦ ਪਰਮਜੋਸਨ ਜੀ ਅਤੇ ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸਭ ਸੋਮਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਇੱਧਰ ਸਾਡੇ ਨਾਲ ਓਕੇ ਥੈਂਕ ਯੂ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 22 ਕੈਰਟ ਦਾ ਅੱਜ $178 ਰੇਟ ਹੋ ਗਿਆ ਸੋਨੇ ਦਾ ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ ਸਾਰਿਆਂ ਦੇ ਉੱਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਬਈ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ੍ਰੀ ਅਕਾਲ ਆ ਚੁੱਕੀ ਜੀ ਰੁਪਿੰਦਰ ਜੀ ਕ੍ਰਿਗੀ ਬੰਦ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹੋ ਅਰਦਾਸ ਹੈ ਸਾਡੀ ਅਤੇ ਮੈਨੂੰ ਲੱਗਦਾ ਵੀ ਐਂਬਰ ਆ ਗਈ ਆ ਸਾਡੇ ਨਾਲ ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਸਤਿ ਸ੍ਰੀ ਅਕਾਲ ਐਂਬਰ ਕੀ ਹਾਲ ਆ
3: ਵੈਰੀ
2: ਨਾਈਸ ਤੁਸੀਂ ਤੇ ਬੜੇ ਬੀਬੇ ਪੋਤੇ ਹੋ ਕੀ ਕੀਤਾ ਉੱਠ ਕੇ ਫਿਰ ਇਲਾਹੀ ਕੀ ਕਰਦੀ ਆ ਖੇਡਦੀ ਆ ਓਕੇ ਕੀ ਖੇਡਦੀ ਆ ਗੋ ਗੋ ਗੋ ਗੋ
3: ਪਤਾ ਨਹੀਂ
0: ਇਹਨੇ ਤੇ ਬ੍ਰਸ਼ ਕਰਕੇ ਖਾ ਕੇ ਫਿਰ ਵਾਪਿਸ ਰੈਸਟ ਵੀ ਕਰ ਲਿਆ
4: ਤੇ ਅੱਜ ਫਿਰ ਕੀ ਕਰਨਾ ਤੁਸੀਂ
3: ਸਵਿਮਿੰਗ ਜਾਣਾ
2: ਫਿਸ਼ ਬਣਨਾ ਅੱਜ ਤੇ ਤੁਸੀਂ ਕਿਹੜੇ ਕਿਹੜੇ ਲੈਵਲ ਤੱਕ ਪਹੁੰਚ ਗਏ ਹੋ ਤੁਸੀਂ
3: ਕੱਲੀ
2: ਗੱਲ ਕਰਨਾ ਤੁਸੀਂ ਤੇ ਕੱਲੀ ਗੱਲ ਬੜੀ ਪਿਆਰੀ ਆ ਤੇ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਿੱਥੋਂ ਸਿੱਖੀਆਂ ਮੇਰੇ ਕੋਲ ਓਕੇ ਥੈਂਕ ਯੂ ਐਂਬਰ
3: ਥੈਂਕ ਯੂ
2: ਹੈਵ ਅ ਨਾਈਸ ਡੇ ਤੇ ਤੁਹਾਡਾ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਜੀ ਜਿਮੀ ਮੁਲਤਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਪਈ ਇਜਾਜ਼ਤਾਂ ਵਾਸਤੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
5: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਜੋਗਿੰਦਰ ਸਿੰਘ ਹੱਲੇ ਕੰਮ ਤੋਂ ਘਰੇ ਪਹੁੰਚਿਆ ਹੀ ਸੀਗਾ। ਘਰੇ ਆ ਕੇ ਬੈਠਾ ਸੀ, ਪਾਣੀ ਤਾਣੀ ਪੀਂਦਾ ਸੀਗਾ। ਉਸਦੀ ਘਰ ਵਾਲੀ ਕੋਲ ਬਹਿ ਕੇ ਪੁੱਛ ਰਹੀ ਹੁੰਦੀ ਆ ਕਿ ਦਿਨ ਕਿਵੇਂ ਦਾ ਲੰਘਿਆ, ਕੀ ਕੁਝ ਕੀਤਾ ਅੱਜ। ਸਵੇਰੇ ਜਾਂਦੇ ਜਾਂਦੇ ਕੰਮ ਤੋਂ ਲੇਟ ਹੋ ਗਏ ਸੀਗੇ, ਆਫਿਸ ਦੇ ਵਿੱਚ ਕੋਈ ਗਲਤ ਤਾਂ ਨਹੀਂ ਹੋਈ। ਜੋ ਉਹਨਾਂ ਦੀਆਂ ਦਿਨ ਪ੍ਰਤੀ ਦਿਨ ਦੀਆਂ ਰੋਜ਼ ਦੀਆਂ ਸ਼ਾਮ ਦੀਆਂ ਗੱਲਾਂ ਹੁੰਦੀਆਂ ਸਨ ਉਹੀ। ਇਹਨੇ ਨੂੰ ਦਰਵਾਜ਼ਾ ਖੜਕਦਾ ਜਿਹੜਾ ਕਿ ਖੁੱਲ੍ਹਾ ਹੀ ਹੁੰਦਾ, ਜਿਵੇਂ ਕੋਈ ਹੱਥ ਮਾਰ ਰਿਹਾ ਹੋਵੇ ਖਲੋਤੇ ਖੁੱਲ੍ਹੇ ਬੂਹੇ 'ਤੇ। ਅਤੇ ਜੋਗਿੰਦਰ ਸਿੰਘ ਨੂੰ ਜਿਵੇਂ ਪਤਾ ਹੁੰਦਾ ਵੀ ਬਾਹਰ ਬੂਹੇ 'ਤੇ ਕੌਣ। ਥੋੜ੍ਹਾ ਮਾਯੂਸ ਜਿਹਾ ਹੋ ਕੇ, ਪਤਾ ਨਹੀਂ ਇੱਕਦਮ ਦੁਖੀ ਜਿਹਾ ਹੋ ਕੇ ਦਰਵਾਜ਼ੇ ਵੱਲ ਨੂੰ ਵੱਧਦਾ। ਜਿਉਂ ਜਿਉਂ ਦਰਵਾਜ਼ੇ ਵੱਲ ਨੂੰ ਵੱਧ ਰਿਹਾ ਹੁੰਦਾ, ਉਸਨੂੰ ਬਜ਼ੁਰਗ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਹੜੀ ਆਵਾਜ਼ ਤੋਂ ਸ਼ਾਇਦ ਉਹ ਪਹਿਲਾਂ ਹੀ ਜਾਣੂ ਹੁੰਦਾ। ਮੈਂ ਕਿਰਾਏਦਾਰ ਹਾਂ। ਉਹ ਭਾਈ, ਮੇਰੀ ਫੋਟੋ ਪਈ ਹੋਣੀ, ਮੈਂ ਕਿਰਾਏਦਾਰ ਹਾਂ। ਇਹ ਬਜ਼ੁਰਗ ਦੀਆਂ ਆਵਾਜ਼ਾਂ ਜਿਹੜੀਆਂ ਨੂੰ ਹਮੇਸ਼ਾ ਸੁਣਦੀਆਂ ਰਹਿੰਦੀਆਂ ਸਨ। ਜਿਵੇਂ ਸਭ ਕੁਝ ਤੋਂ ਜਾਣੂ ਹੁੰਦਾ ਹੋਇਆ ਵੀ ਅੱਗੇ ਕੀ ਹੋਣਾ, ਦਰਵਾਜ਼ੇ ਅੱਗੇ ਜਾ ਕੇ ਖਲੋ ਜਾਂਦਾ। ਉਹੀ ਬਜ਼ੁਰਗ ਰੋਜ਼ ਵਾਲਾ ਆਖਣ ਲੱਗਾ, ਭਾਈ ਮੇਰੀ ਇੱਥੇ ਫੋਟੋ ਹੋਣੀ ਆਪਣੀ ਘਰ ਵਾਲੀ ਨਾਲ, ਮੈਂ ਇੱਥੇ ਕਿਰਾਏ 'ਤੇ ਰਹਿੰਦਾ ਹੁੰਦਾ ਸੀ। ਇੱਥੋਂ ਪਹਿਲਾਂ ਕਿ ਜੋਗਿੰਦਰ ਸਿੰਘ ਕੁਝ ਬੋਲਦਾ, ਉਸਦੀ ਘਰ ਵਾਲੀ ਉੱਥੇ ਆ ਜਾਂਦੀ। ਉਹ ਵੀ ਜਿੱਦਾਂ ਬਜ਼ੁਰਗ ਨੂੰ ਜਾਣਦੀ ਹੁੰਦੀ, ਅਤੇ ਦੋਵਾਂ ਲਈ ਨਿੱਤ ਦਾ ਵਰਤਾਰਾ ਸੀ। ਉਹ ਅੰਦਰ ਜਾਂਦੀ ਹੈ, ਫੋਟੋ ਲਿਆਉਂਦੀ ਆ ਅਤੇ ਉਸ ਬਜ਼ੁਰਗ ਨੂੰ ਫੜਾ ਦਿੰਦੀ। ਉਹ ਫੋਟੋ ਉਸ ਬਜ਼ੁਰਗ ਦੀ ਉਸਦੀ ਘਰ ਵਾਲੀ ਦੀ ਹੁੰਦੀ। ਫੋਟੋ ਫੜ ਕੇ ਬਜ਼ੁਰਗ ਉਸ ਫੋਟੋ ਨੂੰ ਥੋੜ੍ਹੀ ਦੇਰ ਦੇਖਦਾ ਅਤੇ ਫਿਰ ਬਾਹਰ ਵੱਲ ਨੂੰ ਉਹ ਤੁਰਦਾ। ਜੋਗਿੰਦਰ ਸਿੰਘ ਹਾਲੇ ਵੀ ਉਹਨਾਂ ਗਿੱਲੀਆਂ ਜਿਹੀਆਂ ਅੱਖਾਂ ਨਾਲ, ਦੁਖੀ ਜਿਹੇ ਚਿਹਰੇ ਨਾਲ ਉਸ ਬਜ਼ੁਰਗ ਵੱਲ ਦੇਖੀ ਜਾਂਦਾ ਸੀ। ਦੁਖੀ ਸ਼ਾਇਦ ਉਹ ਤਾਂ ਵੀ ਸੀਗਾ ਕਿਉਂਕਿ ਉਹ ਬਜ਼ੁਰਗ ਜੋਗਿੰਦਰ ਸਿੰਘ ਦਾ ਪਿਓ ਸੀ। ਉਸਦਾ ਪਿਓ ਜੋ ਹੁਣ ਥੋੜ੍ਹਾ ਪਾਗਲ ਹੋ ਚੁੱਕਿਆ ਸੀ, ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਸੀ। ਰਹਿੰਦਾ ਤਾਂ ਉਸੇ ਘਰ ਦੇ ਵਿੱਚ ਸੀ, ਪਰ ਦੱਸਦੇ ਸਨ ਜਦੋਂ ਬਿਲਕੁਲ ਠੀਕ ਸੀ ਤੇ ਕੋਠੀ ਦੇ ਬਾਹਰ ਵਾਰ ਉਹਨੇ ਇੱਕ ਆਪਣਾ ਵੱਡਾ ਕਮਰਾ ਪਵਾਇਆ ਸੀ ਕਿ ਮੈਂ ਤਾਂ ਇੱਥੇ ਬੈਠਿਆ ਕਰਨਾ, ਲੰਘਦਾ ਆਉਂਦਾ ਕੋਈ ਮਿਲਣ ਆ ਜਾਂਦਾ, ਕੋਈ ਸਲਾਹ ਲੈਣ ਆ ਜਾਂਦਾ, ਕਿਸੇ ਦੇ ਨਾਲ ਅੰਦਰ ਬਾਹਰ ਅੰਦਰ ਹੀ ਜਾਣਾ ਪੈਂਦਾ। ਤੇ ਉਹ ਬਜ਼ੁਰਗ ਉਸ ਫੋਟੋ ਨਾਲ ਗੱਲਾਂ ਕਰਦਾ ਆਪਣੇ ਉਸੇ ਕਮਰੇ ਵੱਲ ਨੂੰ ਵਧੀ ਜਾਂਦਾ ਸੀ। ਇਹ ਜੋਗਿੰਦਰ ਸਿੰਘ ਦਾ ਬਾਪ ਜਿਹੜਾ ਕਿ ਜੋਗਿੰਦਰ ਦੀ ਮਾਂ ਦੇ ਜਾਣ ਪਿੱਛੋਂ, ਜਿਹੜੀ ਕਿ ਹਲੇ ਕੁਝ ਮਹੀਨੇ ਪਹਿਲਾਂ ਗਈ ਸੀ, ਉਸਦੇ ਜਾਣ ਪਿੱਛੋਂ ਪਾਗਲ ਜਿਹਾ ਹੋ ਗਿਆ ਸੀ, ਜਿਹਨੂੰ ਲੱਗਦਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਬੜੀ ਪੈੜੀ ਬਣਾ ਲਈ, ਬੜੇ ਟਰੈਕਟਰ ਟਰਾਲੀਆਂ ਲੈ ਲਏ, ਕੋਠੀ ਬਣਾਤੀ, ਮੁੰਡਾ ਵਿਆਹ ਤਾ, ਪਰ ਉਹ ਪਤਾ ਨਹੀਂ ਸੀ ਕਿਸੇ ਨੂੰ ਕਿ ਇੱਕ ਰਿਸ਼ਤੇ ਦੇ ਤੁਰ ਜਾਣ ਦੇ ਨਾਲ ਜੋਗਿੰਦਰ ਸਿੰਘ ਦਾ ਪਿਓ ਪਾਗਲ ਹੀ ਹੋ ਜੂ। ਜੋਗਿੰਦਰ ਸਿੰਘ ਮਨ ਹੀ ਮਨ ਸੋਚੀ ਜਾਂਦਾ ਸੀਗਾ ਕਿ ਜਿਉਂਦੀ ਬੇਬੇ ਦੀ ਤੇ ਬਾਪੂ ਨੇ ਕਦੀ ਬਾਤ ਨਹੀਂ ਪੁੱਛੀ, ਕਦੀ ਢੰਗ ਨਾਲ ਕਦੀ ਗੱਲ ਨਹੀਂ ਕੀਤੀ। ਕੋਈ ਗੱਲ ਹੋਣੀ ਤੇ ਬਾਪੂ ਨੇ ਉੱਚੀ ਉੱਚੀ ਬੋਲਣ ਲੱਗ ਪੈਣਾ ਬੇਬੇ ਨੂੰ, ਦੇਖਣਾ ਵੀ ਨਹੀਂ ਵੀ ਘਰ 'ਚ ਨਹੁੰ ਬੈਠੀ ਆ, ਕੋਈ ਆਲਾ ਦੁਆਲਾ ਦੇਖਦਾ ਹੋਊ, ਆਂਢ ਗੁਆਂਢ ਸੁਣਦਾ ਹੋਊ। ਬੇਬੇ ਨੇ ਅੱਖਾਂ ਦੀਆਂ ਪੂੰਝਦੀ ਨੇ ਆਪਣੇ ਦੁੱਖ ਸੁੱਖ ਨਹੁੰ ਕੋ ਮੁੰਡੇ ਕੋ ਕਰ ਲੈਣੇ, ਤੇ ਫਿਰ ਜਦੋਂ ਜੋਗਿੰਦਰ ਸਿੰਘ ਦੇ ਪਿਓ ਨੇ ਬਾਹਰੋਂ ਆਉਣਾ, ਫਿਰ ਉਹਦੀ ਆਓ ਭਗਤ 'ਚ ਲੱਗ ਜਾਣਾ, ਉਹਦੀ ਸੇਵਾ 'ਚ ਲੱਗ ਜਾਣਾ। ਜੋਗਿੰਦਰ ਸਿੰਘ ਨੇ ਜਿੱਦਾਂ ਸਾਰਾ ਕੁਝ ਟੇਕਨ ਫੋਰ ਗ੍ਰਾਂਟਡ ਅੰਗਰੇਜ਼ੀ ਦਾ ਸ਼ਬਦ ਆ ਉਹ ਲਿਆ ਸੀ ਵੀ ਸਾਰਾ ਕੁਝ ਇੱਥੇ ਹੀ ਆ, ਚੱਲਦਾ ਰਹਿਣਾ। ਪਰ ਆਪਣੀ ਘਰ ਵਾਲੀ ਦੇ ਜਾਣ ਤੋਂ ਬਾਅਦ
ਇਕੱਲਾ ਪੈ ਗਿਆ ਤੇ ਜਾਂ ਫਿਰ ਉਹਨੂੰ ਸਮਝ ਆ ਗਈ ਵੀ ਇਹ ਧਨ ਦੌਲਤ ਮੁੰਡੇ ਕੁੜੀਆਂ ਵੀ ਵਿਆਹੇ ਜਾਣੇ ਦੋਤਿਆਂ ਪੋਤਰਿਆਂ ਵੀ ਆਪਣੇ ਸਮੇਂ ਨਾਲ ਕੰਮ ਕਾਰ ਲੱਗ ਜਾਣਾ ਪਰ ਜਿਹੜਾ ਰਿਸ਼ਤਾ ਵਾਈਫ ਦਾ ਹਸਬੈਂਡ ਦਾ ਪਤੀ ਪਤਨੀ ਦਾ ਇਹੋ ਰਿਸ਼ਤਾ ਜਿਹੜਾ ਬਿਨਾਂ ਕਿਸੇ ਸਵਾਰਥ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਜੇ ਕੋਈ ਸਾਂਭਣ ਨੂੰ ਵਾਤ ਪੁੱਛਣ ਨੂੰ ਗੱਲ ਕਰਨ ਨੂੰ ਚਾਹੇ ਉਹ ਇਸ਼ਾਰਿਆਂ 'ਚ ਹੀ ਕਰੇ ਤਾਂ ਉਹ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਹੋਊਗਾ ਜੋ ਜੋਗਿੰਦਰ ਸਿੰਘ ਨੂੰ ਸ਼ਾਇਦ ਉਸ ਸਮੇਂ ਸਮਝ ਨਹੀਂ ਆਈ ਉਹਨੂੰ ਲੱਗਦਾ ਰਿਹਾ ਵੀ ਨਹੀਂ ਇਹ ਰਿਸ਼ਤਾ ਤਾਂ ਨਾਲ ਹੀ ਆ ਪਰ ਆਓ ਉਹ ਰਿਸ਼ਤੇ ਜਿਨ੍ਹਾਂ ਨੇ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਤੁਹਾਡੇ ਇਸ਼ਾਰੇ ਤੁਹਾਡੀਆਂ ਗੱਲਾਂ ਤੁਹਾਡੇ ਜਜ਼ਬਾਤਾਂ ਨੂੰ ਸਮਝਣਾ ਉਹਨਾਂ ਰਿਸ਼ਤਿਆਂ ਨੂੰ ਹੋਰ ਪਿਆਰ ਦੇਈਏ ਉਹਨਾਂ ਰਿਸ਼ਤਿਆਂ ਨੂੰ ਹੋਰ ਧੰਨਵਾਦ ਕਹੀਏ ਜਿੱਥੇ ਬਾਕੀ ਸਾਡੀਆਂ ਜ਼ਿੰਮੇਵਾਰੀਆਂ ਨੇ ਘਰ ਦੇ ਵਿੱਚ ਹੋਰਨਾਂ ਰਿਸ਼ਤਿਆਂ ਪ੍ਰਤੀ ਮਾਂ ਬਾਪ ਪ੍ਰਤੀ ਬੱਚਿਆਂ ਪ੍ਰਤੀ ਉੱਥੇ ਤੁਹਾਡਾ ਲਾਈਫ ਪਾਰਟਨਰ ਜਿਹਨੂੰ ਲਾਈਫ ਪਾਰਟਨਰ ਐਵੇਂ ਨਹੀਂ ਕਹਿੰਦੇ ਉਹ ਲਾਈਫ ਭਰ ਤੁਹਾਡੇ ਨਾਲ ਹੀ ਰਹਿਣਾ ਸੋ ਆਪਣੇ ਲਾਈਫ ਪਾਰਟਨਰ ਨੂੰ ਆਪਾਂ ਪਿਆਰ ਕਰਦੇ ਹਾਂ ਆਪਾਂ ਸਮਾਂ ਦਿੰਦੇ ਹਾਂ ਪਰ ਇਹ ਵੀ ਚੀਜ਼ ਸਮਝ ਕੇ ਚੱਲੀਏ ਕਿ ਉਹ ਹੀ ਆ ਜਿਹਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਿਣਾ ਸੋ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਹੋਰ ਪਿਆਰ ਬੰਨੀ ਇਹਨਾਂ ਰਿਸ਼ਤਿਆਂ ਦੇ ਵਿੱਚ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਸ਼ਰਨੈਕਸਸ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हाँ जी 1674 एम दे उत्ते तुहाडा सारयां दा स्वागत जी। मैं गौतम कपिल प्रोग्राम दी डीप टॉक शो लैके एक नवे एपीसोड दे विच होए हाजर। धन्नवाद तुहाडा इस प्रोग्राम नूं सराहण दे लई, प्यार देण दे लई। साइंस दे नाल जुड़ियां होईयां अलग अलग कथावां कहानियां हुण तक तुहानूं सुनाईयां कहानियां, इस करके कह रहे क्योंकि जदों अपनी भाषा च सुणदे आं तां इं लगदा है कि किसी कथानक वर्ग है, किसी स्टोरी वर्गी इह गल हैगी। नहीं तो साइंस कई बार हुण तक साडे सिर दे उपरों दी लंघदी रही हैगी है। भूमिका दे विच ज़्यादा कुछ ना दस के कि हुण तक की कुछ किया हैगा, तुसीं साडे पॉडकास्ट तो जाके सुनो, पता चलेगा जे पहली बार सुन रहे हैगे डीप शो नूं ते किन्ना डीप हैगा। और इसनूं इस डीप शो दे विच डूंघियां गल्लां करदे हैगे ने डॉक्टर संदीप कौर जी, साडे नाल सब तो पहला फोन लाइन दे उत्ते मौजूद है, वैलकम करदे हां। ते फिर अज दे प्रोग्राम दा वी तुहानूं दसदे हां कि की कुछ होण जा रिहा। संदीप जी सति श्री अकाल जी। जी आयां नूं
1: सति श्री अकाल जी, थैंक यू। किवें तुसीं?
0: हां हां जी बहुत वधिया, तुसीं सुनाओ, सेहत ठीक ठाक?
1: हां जी हां जी बिलकुल ठीक ठाक।
0: चलो गुड गुड। फिलोसफीज की गल करते करते हूँ अजक बड़ा काफ़ी कुछ असी फिलोसफरस न पढ़न लग पे हैं, मैं तो घट्टो घट तो पर निकलना बड़ा मुश्किल है फिलोसफीज के बचों। सो असी वो तो नाल एपीसोड हूँ करे ही है, एक थोड़ा जहा वखरा जहा रूप भी दिता है। दवा एक ये सीरीज़ साड़ी चलती रहती है संदीप जी, मैं स्रोतियों को दसदा कि उन्होंने लग रहा होगा कि हूँ असी उधर तुर पे हैं, ये सीरीज़ चल रही होंगी है। एक बार असी स्पेस के उत्ते सीरीज़ चलाती सी, मरीन लाइफ के नाल जुड़ी हुई आ, अलग अलग जिहड़ियां सीगियां उहदे नाल जुड़ियां हुई, समुद्री जीवन के नाल जुड़िया हुई, उहदियां गल्लां करन लग पए सी, धरती दे नाल जुड़ियां कितियां, पोल्यूशन एनवायरमेंट दे नाल जुड़िया हुई गल्लां कितियां, वह सीरीज सीगी। हुणे एक फिलोसफी वाली सीरीज़ हैगी है, सुकरात तो रह के अरिस्टोटल तक बहुत सारे फिलोसफर्स दियाँ सिर्फ चुनिंदा फिलोसफीज जिहड़ियां साइंस दे नाल किवें रैलेवेंट हैगियां ने, या वो फिलोसफीज जिन्हां दी रैलेवेंस ही साइंस दे नाल है, और साइंस दी भी वो कुछ आस्पैक्ट्स जिन्हां दे उत्ते आपां गल करदे हां सुणदे हां आम गल्लां बातां दे विच, पर उहदे लॉजिक दे पिछे नहीं जाते, जिवें पिछली बार सुपनिया दी। और जद तो संदीप जी ने मैनूं ल्यूसिड ड्रीमिंग बारे दस्सिया, मैं तां हुण अपने आप नूं सोचन लग पे हैं कि किस तरीके दे नाल अपने नाइटमेयर्स नूं ड्रीम्स दे विच बदल लिया जावे। खैर तुसीं वो एपीसोड जरूर सुनिया होगा, नहीं सुनिया तां पॉडकास्ट ते जाके सुनियो। पर अज संदीप जी मैडिटेशन की गल करनी है, मैं तां दूर दूर तक नहीं सी लगता कि इहदा इहदे पिछे कोई लॉजिक भी हुंदा, पर अज तुसीं फिर खोल दिओ पर्दे साडी अखां तों चक दिओ पर्दे जिन्ने भी हैगे ने।
1: हाँ जी बिल्कुल, अज असी मैडिटेशन की गल करा क्योंकि यह भी एक आंधी, क्योंकि सानू इदा जिदा तुसी कहा कि आप थोड़ा इधर घट ध्यान दें क्योंकि बहुत टाइम तो चलती आती है ना, साढ़े डिफरेंट डिफरेंट रिलीजन च भी यदा जरा मैनशन हैगा आ, तो आप थोड़ा जा मतलब साड़ी सोसायटी इदा नहीं बन चुकी है कि सानू इदा शायद दिखाया जाता है कि जड़ी आ ये पुरानिया चीज़ा है वह कि साइंस उन्होंने अपोज कर दी जाए एवं दिया कोई चीज़ा, पर हालांकि इदा नहीं होंगे है। साइंस ये है कि क्योंकि मैं अजक बहुत वार सुनती हूँ लोगों को ना कई कहें कि साढ़े देखो मतलब काफ़ी टाइम साढ़े तो बुक्स से चीज़ा पहल ही दसिया सी, साइंस हूँ दस रही है इन्होंने चीज़ों बारे, बहुत सारी इदा दीज़ा पर रील्स देखते हैं जो है ना देखते हैं वह थोड़ा जहा मतलब ये मैनू लगता है कि वह असी एक कोई ऑपोजिट चीज़ नहीं हैगी, एक ही जड़ी चीज़ हैगी है, जड़िया चीज़ा साढ़े जड़िया रिलीजन्स के साड़िया बुक्स होली बुक्स के जड़िया पहला लिखिया हुई सी उन्होंने साइंस का मतलब होंगे कि तुसी उन्हां चीज़ों प्रूव कर रहे हैं, जब तुसी एक एक्सपैरीमेंट करके उन्हों देख रहे हैं है ना, जो कोई साइंटिफिक वे ना आप चीज़ करते हैं तो वह मतलब यह है कि जो तुसी एक चीज़ जड़ा एक एक्सपैरीमेंट किया रिजल्ट जरा थानू एक पर्टिकुलर रिजल्ट मिले उन्होंने तुसी किसी होर वे नाल भी कर लो थानू उही पर्टिकुलर रिजल्ट जरा मिलना चाहिए है ना, फिर ही तुसी कहोगे कि एक साइंटिफिकली प्रूवन चीज हैगी आ। सो मैडिटेशन दी जदों असीं गल करदे आ कि क्योंकि बहुत साल पुरानी है दी हिस्ट्री दी भी आपां गल करांगे, बहुत हजारां साल पहला जिहड़ी है इह शुरू होई सी, और इह सीगा कि उस टाइम दे उत्ते लोक जिहड़ा आ थोड़ा रिलीजियस परस्पेक्टिव तो ज्यादा देखदे सीगे इहनूं है ना, कि अपनी एनलाइटमेंट तुसीं कह सकदे बुद्धिस्ट जिहड़े उह कहिंदे कि एनलाइटमेंट लई जां गॉड नूं मिलन दे लई उह जिहड़ा ज्यादा करदे सीगे। अज दी जिहड़ी सोसाइटी हैगी अज असी मैडिटेशन नूं इस तरह लैंदे आ कि असी अपने आप नूं जिहड़ा लभण
0: ठीक ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ, ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਜਿਹੜੀ ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ 'ਤੇ ਇਹਨੂੰ ਸਪਿਰਿਚੁਐਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ, ਯੋਗੀ ਹੈਗੇ ਨੇ, ਉਹ ਕਰਦੇ ਨੇ, ਪਰ ਹੁਣ ਅੱਜ ਕੱਲ੍ਹ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹੈ ਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਣਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਐਲਿਟੀ ਤੋਂ ਮਾਇੰਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਸ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ, ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਹਨ ਲੋਕਾਂ ਦੀ, ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਹੈ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ, ਜਾਂ ਸਾਡਾ ਯੋਗਾ ਜਿਹੜਾ ਜਿਹੜਾ ਹੈਗਾ ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ, ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਇੰਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ, ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ, ਔਰ ਮਾਇੰਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਇੰਡਫੁਲਨੈਸ ਕਹਿ ਸਕਦੇ ਹਾਂ। ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਔਰਡਰਸ ਹੁੰਦੇ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ, ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟਸ ਆ ਰਹੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਏਰੀਆਜ਼ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਇਹਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੇ ਤੁਹਾਡੇ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ, ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ, ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ, ਇੱਕ ਪੋਡਕਾਸਟ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ਼ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹੈ ਨਾ, ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ ਅਗਰ ਮੈਡੀਟੇਸ਼ਨ ਤਾਂ ਜ਼ਰੂਰੀ ਆ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹੈ ਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ, ਕਿਵੇਂ ਕਰਨੀ ਆ ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ ਕਰਨਾ,
0: ਮੈਡੀਟੇਸ਼ਨ ਸਿਖਾਉਣ ਦੇ ਲੱਗੇ ਅਸੀਂ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ 'ਚ ਆਪਾਂ ਕਰਦੇ ਹਾਂ ਕਿ ਕਹਿੰਦੇ ਹਨ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਤਾਂ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹਨਾ, ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ ਆਪਣੇ ਤੇ ਜਾਂ ਆਪਣੀ ਥੋਟਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਚ ਹੀ ਇਨਕਲੂਡਿਡ ਹੁੰਦੀਆਂ।
0: ਕਰੈਕਟ ਕਰੈਕਟ, ਉਹ ਸਾਰੀਆਂ ਜਿਹੜੇ ਬਾਹਰੀ ਕਿਓਸ ਹੈਗੇ ਨੇ ਉਹਨਾਂ ਤੋਂ ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਹਾਂ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਅਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬੋਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ ਹੈ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ ਹਾਂ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਉਹ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਟੈਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀ ਸਰਕਾਰ ਦੇ ਖਿਲਾਫ ਹੈ। ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੁੰਗ ਕਰਕੇ, ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ, ਸਮਝ ਕੇ ਦੇਖਿਓ। ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ, ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ। ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ, ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਆ ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ। ਪਰ ਨਹੀਂ, ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ। ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ 'ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ, ਹਨਾ, ਇਹਨੂੰ ਮੈਂ ਥੋੜਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ, ਮਤਲਬ ਇਸ ਗੱਲ ਨੂੰ ਨਹੀਂ ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ 'ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਕਿ ਸਾਇੰਸ ਨੂੰ ਇੱਦਾਂ ਪ੍ਰਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ, ਹਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ। ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ ਸਟਿਲ ਗੋਡ 'ਚ ਬਿਲੀਵ ਕਰਦੇ ਆ ਜਾਂ ਰਿਲੀਜਨ 'ਚ ਜਿਹੜੇ ਆ ਹੈਗੇ ਕਰਦੇ ਆ। ਆਈਨਸਟਾਈਨ ਦੀ ਤੁਸੀਂ ਗੱਲ ਕਰੋਗੇ, ਉਹ ਵੱਡਾ ਹਨਾ ਮੰਨਦਾ ਸੀਗਾ ਰਿਲੀਜਨ ਨੂੰ, ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ, ਕੋਈ ਸਾਇੰਸ ਐਜ਼ ਏ ਸਬਜੈਕਟ ਲੈਂਦਾ ਹੈ, ਤਾਂ ਉਹਨੂੰ ਉਹਦੇ 'ਚੋਂ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ 'ਚ ਹੈ ਜਾਂ ਨਹੀਂ ਹੈ, ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੁਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾਲ, ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ, ਹਨਾ, ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ 'ਤੇ ਚੱਲਦਾ ਹੈਗਾ, ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਅਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ, ਨਾ, ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ, ਹਨਾ, ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲੈ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ, ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ, ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ, ਹਨਾ, ਤਾਂ ਉਹ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ, ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ, ਹਨਾ, ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਾਲਣਾ ਪੈਂਦਾ ਸੀ, ਗੈਸ 'ਤੇ ਜਿਹੜਾ ਕਰ ਲੈਂਦੇ ਹਾਂ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਤੇ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਏਦਾਂ ਕੰਟਰੀ ਚ ਬੈਨ ਕਰ ਦਿੱਤੀਆਂ ਜਾਂਦੀਆਂ ਤੇ ਜੇ ਹਿਸਟਰੀ ਦੀ ਹਾਂਜੀ ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ ਤੇ ਪੰਜ ਹਜ਼ਾਰ ਤੋਂ ਲੈ ਕੇ 3,500 BC ਪੁਰਾਣੀ ਜਿਹੜੀ ਮੰਨਦੇ ਆ ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਆ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਨਾ 14th century ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ ਚ ਗੱਲ ਕੀਤੀ ਗਈ ਸੀਗੀ ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਰੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ ਉਹ ਇਮੇਜ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ ਤੇ ਉਹ ਇਸ ਲਈ ਲੋਕ ਕਰਦੇ ਸੀ ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ ਬਟ ਹੌਲੀ ਹੌਲੀ ਜਿਹੜੀ ਇਹ ਇੰਡੀਆ ਤੋਂ ਜਿਹੜਾ ਬੁੱਧ ਦਾ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ ਕਿਉਂਕਿ ਬੁੱਧਿਸਟ ਰਿਲੀਜਨ ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ ਲੋਕ ਕਰਦੇ ਵੀ ਹੈਗੇ ਆ ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ ਉਹਨਾਂ ਨੂੰ ਜਿਹੜੇ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ ਤੇ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਇਹ ਇਨਲਾਈਟਨਮੈਂਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤੇ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜਾ ਸੀਗੀ ਮੈਡੀਟੇਸ਼ਨ ਪਰ ਇਹ ਨਹੀਂ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਮੌਂਕਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੇ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੈਸਟਰੀ ਸੀਗੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਇੱਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤਾਂ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ
0: ਰਾਈਟ ਠੀਕ ਹੈ ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲੋਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲੋਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲੋਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ
1: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਫਿਲੋਸਫਰ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲੋਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ ਜਿਹਨਾਂ ਦੀ ਯੋਗਾ ਸੂਤਰ ਲਿਖਿਆ ਗਿਆ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹੋ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਹਾਂ ਹਨਾ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਹਾਂ ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੇਰੇ ਨਾਲ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਏਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ ਸੋ ਉਹਨਾਂ ਦਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਂਸ਼ਨ ਵੱਧਦਾ ਹੈਗਾ ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਆ ਕਰਨ ਬਾਰੇ ਕੋਈ ਕੰਮ ਖੋਲਣ ਬਾਰੇ ਸੋਚ ਰਹੇ ਹਾਂ ਨਾ ਤੁਸੀਂ ਥੋੜਾ ਧਿਆਨ ਲਗਾ ਕੇ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ ਹਨਾ ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ ਨਾ ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ ਤੇ ਸੇਮ ਜਿਹੜਾ ਆ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ ਉਹਦਾ ਕਹਿਣ ਦਾ ਮਤਲਬ ਇਹ ਸੀ ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜਾਊਗੀ ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ ਹਨਾ ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ ਐਕਸੈਪਟੈਂਸ ਨੂੰ ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ ਸੋ ਉਹ ਸਾਰੀ ਚੀਜ਼ਾਂ ਸਾਡੇ ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ ਬਟ ਹੁਣ ਸਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ ਤੇ ਹਾਂਜੀ ਇਹ ਸਾਰਾ ਸੀਗਾ ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ ਤਾਂ
0: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲੈ ਭਾਈ ਉਹ ਕੰਮ ਤਾਂ ਨਹੀਂ ਹੋਣਾ ਹੈਗਾ ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ
1: ਹਾਂਜੀ ਬਿਲਕੁਲ
0: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ
2: ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਸ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼
3: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: अवे सिडनी वाले तुसी सुन रहे हो सिडनी दा अपना इंडियन रेडियो स्टेशन रेडियो हांजी।
1: वेलकम बैक जी, डीप टॉक शो दे विच तुहाडा एक बार फिर तो स्वागत। ब्रेक ते इस हिस्से दे विच हुण गल साइंस दी वी कर लईए, इधर उधर दियां गल्लां तां हो ही गईआं। डॉक्टर संदीप कौर जी साडे नाल फोन लाइन ते मौजूद हैं। संदीप जी वेलकम बैक।
2: थैंक यू जी।
1: ठीक है, वो हिस्टरी दे हवाले दे नाल भी समझ गए, सारा कुछ ठीक है। बट जिदा आपां पिछले सैगमेंट दे विच गल जिथे सवाल छड के गए हैं, मेडिटेशन जिहड़ी माइंडफुलनेस या होर भी जिन्नियां भी दिमाग दे नाल जुड़ियां होईयां कमियां या विकार या डिसऑर्डर्स हैगे ने उहदे विच मेडिटेशन जोड़ दिता जाता है कि ऐदा करो तो ठीक होंगे। जाहिर जी गल है कि दिमाग तो मेडिटेशन का आपस दे विच बड़ा लिंक हैगा और बड़ा गहरा लिंक हैगा। सो हुण अज दी तरीक दे विच मेडिटेशन सिर्फ और सिर्फ इत्थे तक सीमित नहीं रह गया हैगा कि स्पिरिचुअलिटी दे नाल, जां जिवें योगा नूं भी स्पिरिचुअलिटी दे नाल जोड़ दिता जाता है, वह भी एक ठीक है। जे वह मकसद तुसीं हासिल करना तो उवें भी कर सकते हो, पर जिवें कहने हैं कि एक तीर ते कई निशाने। मेडिटेशन ते न्यूरोसाइंस दे आपस दे विच की लिंक हैगे, तुसीं शुरुआत दे विच एक हिंट दिता सी, बाद दे विच दस्सदे आं वी साइंसदान की कहिंदे ने।
2: हाँ जी, जिवें मैं पहला आप गल्लां कीतीआं कि फिलोसफर जिहड़े आ किहना चीज़ां लई जिहड़ा करदे सी, जां पुराने टाइम तो जिहड़ा साडे डिफरेंट ट्रेडिशंस दे विच क्यों मैडिटेशन करते सीगे, उस टाइम दे की सीगा कि ऑब्जरवेशनल बेस्ड हुंदियां सी ना, कि कुछ लोगों ने की मैडिटेशन तो हौली हौली उन्होंने पता चलिया कि बेनीफिट होंगे, फिर उन्होंने फॉलो करने वाले ने होर लोगों ने की बेनीफिट पता चल गया। पर जब असी साइंस की या न्यूरोसाइंस की गल करें, सो न्यूरोसाइंस च साडा मेन परपस हुंदा कि असी देखिए एक्चुअल च कि एक्चुअल च चेंजेस हो रहे, ब्रेन च की चेंजेस हो रहे, है ना। सो जे सारे याद होगा कि आप फर्स्ट पॉडकास्ट सीरीज की गल की न्यूरोप्लास्टिसिटी की, है ना। सो न्यूरोप्लास्टिसिटी का मतलब यही होंगे कि जो थोड़े ब्रेन सैल्स जोड़े साढ़े चेंज करते रहेंगे, क्योंकि न्यूरोन्स जोड़े इन्ने सारे है उन्होंने आपस के कनैक्शन चेंज होंगे रहेंगे। जिदा आप बहुत बार गल की कि जो आप कोई नवी स्किल सीखण लगते हैं तो उस टाइम सानू इन्ना नहीं है ना पता लगता, आप इन्ने परफेक्ट नहीं होंगे, पर जो जो सानू एक्सपीरियंस हो जाता तो असं बिना अपने नोटिस होए भी असं वो चीज़ कर लें, है ना। गड्डी चलाने लगते हैं तो सानू बिना नोटिस होए असं सीधा गड्डी जाके खोलनी है तो चाबी लगा देनी है ना। सो साडे ब्रेन अडैप्ट कर जाता उन्होंने चीज़ों। सो मैडिटेशन का जो जड़े आ जो मैडिटेशन साइंस ने जो अडैप्ट किया जा और जो जो एक्सपैरीमेंट करने शुरू किए तो उन्होंने मेन जरा क्वेश्चन यही सीगा कि मेडिटेशन ना जिहड़ा ब्रेन चेंज हो जाता कि ब्रेन दे विच मतलब चेंजेस आंदे आ की चेंजेस आंदे है ना। तो हुण क्योंकि साडे कोल MRI वगैरह हैगी आ, डिफरेंट स्कैनर्स हैगे आ, तो असीं देख सकदे आ कि क्या क्या चेंजेस आंदे हैगे आ। इहनां विचों कुछ रिसर्च की मैं गल करूंगी कि 2005 दे विच एक साइंटिस्ट न्यूरो साइंटिस्ट सीगी सारा लेजर, उन्हें जिहड़ी आ हार्वर्ड मैडिकल स्कूल दे विचों सीगी ते उत्थे जिहड़े उहदे कलीग्स ते उन्हें मिल के जिहड़ी आ कुछ लोगों दे विच जिहड़े कुछ लोगों दे मतलब ग्रुप लै लए जिन्हां दे विचों कुछ लोग एक्सपीरियंसड मैडिटेटर सीगे, है ना, जिन्हां ने पिछले मतलब ऑन एवरेज जिहड़ा पिछले 9 सालों तो वो जिहड़ा मैडिटेशन कर रहे सीगे हर रोज जिहड़ा ऑलमोस्ट 20 to 40 minutes, है ना। और कुछ लोग ऐदां दे सीगे जिन्हां जिन्हां ने कदे लाइफ च अपने मैडिटेशन नहीं कीती सी। सो उन्होंने जो उन्हां दे ब्रेन एग्जामाइन किए, है ना, ते उन्होंने देखा कि उन्होंने जिहड़े ब्रेन दे विच जिहड़े सेरिब्रल एक मतलब जिहड़ा एक रीजन हुंदा उहदे विच थिकनेस जिहड़ी आ उहदे मैटर दे विच उन्हां नूं मिली, है ना। जिहड़ा मतलब सीगा कि उहदे दी ब्रेन दे विच चेंजेस आ रहे हैगे जिहड़े लोग एक्सपीरियंस मैडिटेटर सीगे उन्हां दे। बट क्योंकि जिहड़ा इह कोई इदा उन्होंने हमेशा तो ऑबजर्व नहीं कर रहे थे, सो वह प्रॉपर यही नहीं जरा कह सकते कि यह चेंजिस मैडिटेशन की वजह नाल ही होए, है ना। उन्होंने सी कि मे बी कोई होर रीजन भी हो सकता है, बट ये चेंजिस बहुत जड़े आ एक्सट्राऑर्डनरी सी, क्योंकि जिहड़ा उन्हां दी थिकनेस ब्रेन दी जिहड़ी वधी उहदे नाल उन्हां दी अटेंशन जिहड़ी जिहड़ी वध सीगी और उन्हां दी सेंसरी अवेयरनेस मतलब उन्होंने सेंसेस ज्यादा जिहड़ी काम करदियां सी आम लोगों नालों, है ना। तो इमोशनली इमोशनल चीजा नूं प्रोसैस करन च वी ज्यादा जिहड़े एक्सपर्ट सीगे साडे आम लोगों नालों, है ना। तो पर इस तों अलावा जिहड़ियां होर जिहड़ी रिसर्च जिहड़े फिर क्योंकि इन्हां च क्योंकि इन्हों हमेशा तो ऑबजर्व नहीं कर रहे थे तो कुछ होर लोगों ने जी रिसर्च की उन्होंने कुछ लोगों उन्होंने जरा अंडर ऑबजरवेशन रखा जिन्होंने कदे भी मैडिटेशन नहीं की, है ना। ਤੇ ਉਹਨਾਂ ਨੂੰ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਈਂਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਈਂਡ ਫੁਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ ਸੋ ਇਹਦੇ ਲਈ ਉਹਨਾਂ ਨੇ ਉਹਨਾਂ ਦੀ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ ਐਮ ਆਰ ਆਈ ਵਗੈਰਾ ਕੀਤੀਆਂ ਔਰ ਬਾਅਦ ਚ ਵੀ ਐਮ ਆਰ ਆਈ ਤੇ ਸਕੈਨਸ ਕੀਤੀਆਂ ਹਨਾ ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ ਤੇ ਇਹ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਦੇ ਉਹਨਾਂ ਪਾਰਟਿਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ ਉਹਨਾਂ ਨੂੰ 8 ਵੀਕਸ ਦਾ ਜਿਹੜਾ ਇੱਕ ਮਾਈਂਡਫੁਲਨੈਸ ਦਾ ਪ੍ਰੋਗਰਾਮ ਕਰਾਇਆ ਔਰ 8 ਵੀਕ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਆ ਤਾਂ ਤੁਹਾਡੇ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰ ਹੁੰਦੇ ਆ ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ 'ਚ ਉਹਨਾਂ ਨੂੰ ਪੇਨ ਹੋਈ ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀਗੇ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ 'ਚ ਜਦੋਂ ਚੀਜ਼ ਹੋ ਰਹੀ ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ ਸਾਨੂੰ ਲੋਕਾਂ ਦੇ ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬਾਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ ਤਾਂ ਅਸੀਂ ਪਹਿਲਾਂ ਪੇਨ ਸ਼ੁਰੂ ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ ਮਿਨੀ ਸੈਕਿੰਡਸ ਦੀ ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਤੇ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ ਬਟ ਨਾਲ ਇਹ ਵੀ ਆ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ ਦੂਜੀਆਂ ਚੀਜ਼ਾਂ ਵਾਂਗੂ ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ ਸੋ ਇਹ ਬਿਲਕੁਲ ਜ਼ਰੂਰੀ ਹੈਗਾ ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ ਕੈਂਸਰ ਵਰਗੀ ਪ੍ਰੋਬਲਮ ਹੈਗੀ ਆ ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ ਤਾਂ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਆ ਔਰ ਅਗਰ ਤੁਸੀਂ ਕਿਸੇ ਤੋਂ ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਔਰ ਸਿਰਫ ਮੈਡੀਟੇਸ਼ਨ 'ਚ ਹੀ ਨਹੀਂ ਹਨਾ ਹਰ ਚੀਜ਼ 'ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ ਕਿਉਂਕਿ ਅੱਜਕਲ ਸਾਡੇ ਕੋਲ ਬਹੁਤ ਸੋਰਸਿਸ ਆ, ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ।
1: ਰਾਈਟ, ਠੀਕ ਹੈ, ਠੀਕ ਹੈ, ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕੰਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕੰਸੈਪਟ ਹੈਗੀ। ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕੀਤੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ। ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ। ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾਤਾ, ਪਰ ਹੋ ਗਿਆ ਤੁਹਾਡੇ ਤੋਂ। ਐਵਰੀਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ।
2: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਸੋ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ। ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹੈ ਨਾ, ਤੁਸੀਂ ਉਹ ਕਰ ਸਕਦੇ। ਤੁਸੀਂ ਵਾਕ ਤੇ ਜਾ ਰਹੇ ਹਾਂ ਤਾਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹੈ ਨਾ। ਇਹਨੂੰ ਜਿੱਦਾਂ ਐਵਰੀਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ

0: ਹੈ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨੀ ਕਰ ਸਕਦੇ, ਚੱਲ ਮੈਂ ਮਤਲਬ ਆਪਣਾ ਹੀ ਮਤਲਬ ਆਪਣੇ ਨਾਲ ਹੀ ਰਹਿ ਸਕਦਾ ਹਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਹੋ ਤੁਸੀਂ। ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹਨਾ, ਇੱਕ ਬੰਦਾ ਜਿਹੜਾ ਆਪਣੇ ਆਪ ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਧਰ ਕਿੱਥੇ ਨਹੀਂ ਆ ਹਨਾ ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਅੱਛਾ ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਹੇ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ ਹੈ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ ਹਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ, ਜਾਂ ਜੋ ਵੀ ਹੈ ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ, ਸੋ ਦੈਟ ਇਜ਼ ਮੈਡੀਟੇਸ਼ਨ। ਔਰ ਇਹ ਤੁਸੀਂ ਲਾਈਫ ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨੀ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ।
1: ਹਾਂਜੀ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ, ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ। ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ, ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ, ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈਚੀ ਕਰਕੇ। ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਵੇ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਸ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
0: ਹਾਂਜੀ, ਮੈਡੀਟੇਸ਼ਨ ਜੇ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ। ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ, ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ। ਔਰ ਇਹ ਇੱਕ ਜਿਹੜੀ ਆ, ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ, ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ ਹਨਾ। ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ ਹਨਾ। ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲਸ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ ਹਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ, ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ ਉਹ ਆਪ ਲੱਗੇ ਹੁੰਦੇ ਆ ਹਨਾ। ਤੋ ਇਹ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਇੰਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ 'ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨਹੀਂ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ। ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ। ਸੋ ਮੈਡੀਟੇਸ਼ਨ ਕਰਦੇ ਆ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਆ, ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫੇਰ ਇਹ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ। ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਦਾ ਐਕਸਪੀਰੀਅੰਸ

0: ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ ਚੱਲਣ ਲੱਗ ਜਾਂਦੀਆਂ, ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ, ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹਨਾ, ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ। ਸੋ ਪ੍ਰੋਪਰ ਸਾਡਾ ਫੋਕਸ ਜਿਹੜਾ ਆ, ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਆ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ। ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ। ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਆ, ਬਟ ਤੁਹਾਨੂੰ ਮੈਡੀਕਲ, ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਆ ਮੈਡੀਟੇਸ਼ਨ ਦੇ ਲਈ, ਕੋਈ ਕਲਾਸਿਸ ਲਗਾ ਰਹੇ ਆ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ, ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਆ।
1: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤਾਂ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
6: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਅੱਜ ਕੱਲ੍ਹ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।